ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।

ਵਾਹਿਗੁਰੂ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਾਂ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਜੀ

ਫਤਿਹ। ਗੁਰੂ ਪਿਆਰੇ, ਗੁਰੂ ਸਵਾਰੀ, ਸਾਧ ਸੰਗਤ ਜੀ, ਆਪ ਜੀਆਂ ਨੇ ਬੜੇ ਹੀ ਪ੍ਰੇਮ ਨਾਲ ਸ਼ਹੀਦਾਂ ਸਿੰਘਾਂ ਦੀ ਯਾਦ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਹਫ਼ਤਾਵਾਰੀ ਦੀਵਾਨ ਸਜਦੇ, ਉਸ ਵਿੱਚ ਹਾਜ਼ਰੀ ਭਰਦੇ ਹਾਂ। ਸੋ ਦਾਰਾ ਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਅਰਦਾਸ ਮੁੱਖ ਵਾਕ ਸਰਵਣ ਕੀਤੇ। ਰਾਜ ਸਾਹਿਬ ਜੀ ਦੇ ਪਾਠ ਦੀ ਸੇਵਾ ਆਪ ਸੰਗਤਾਂ ਦੇ ਬੱਚਿਆਂ ਨੇ ਬੜੇ ਪ੍ਰੇਮ ਨਾਲ ਨਿਭਾਈ ਹੈ। ਉਪਰੰਤ ਮੁੱਖ ਵਾਕ ਸਿੰਘ ਸਾਹਿਬ ਗਿਆਨੀ ਗਰਜਾ ਸਿੰਘ ਜੀ ਨੇ ਆਪ ਸੰਗਤਾਂ ਨੂੰ ਸਰਵਣ ਕਰਾਇਆ। ਸਾਰੇ ਗੁਰਮੁਖ ਜਨਾਂ ਦਾ ਬਹੁਤ ਬਹੁਤ ਧੰਨਵਾਦ।

ਹਰਬਿੰਦਰ ਸਿੰਘ, ਸਵਰਨ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਤਸਬੀਰ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਨਰੇਸ਼ ਕੁਮਾਰ ਕੰਡਾ, ਭਾਈ ਨਰਿੰਦਰ ਸਿੰਘ, ਭਾਈ ਨਿਸ਼ਾਨ ਸਿੰਘ, ਭਾਈ ਜੰਗ ਸਿੰਘ ਅਤੇ ਭਾਈ ਹਰਪਾਲ ਸਿੰਘ ਜੀ, ਇਹਨਾਂ ਸ਼ਹੀਦਾਂ ਸਿੰਘਾਂ ਨੂੰ ਆਜ਼ਾਦ ਕੀਤਾ।

25 9 12 ਤੋਂ 4 ਫਿਰ 4 ਵਜੇ ਮੇਨ ਹਾਲ ਵਿਚ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 27 ਤਰੀਕ ਦੀ ਸ਼ਾਮ ਨੂੰ 5 ਵਜੇ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸੰਗਤ ਜੀ ਹੁਣ ਸਮਾਰਤੀ ਆਰਤੀ ਦੇ ਕੀਰਤਨ ਦਾ 7:45 ਵਜੇ ਤੱਕ ਬੱਚਿਆਂ ਨੇ ਸੇਵਾਵਾਂ ਨਿਭਾਉਣੀਆਂ ਹਨ। ਸੋ ਸੰਗਤ ਜੀ ਇਹ ਬੱਚੇ ਅੱਜ ਗੁਰੂ ਘਰ ਵਿਖੇ ਜਥੇਦਾਰ ਭਾਈ ਹਰਦੀਪ ਸਿੰਘ ਨਿੱਜਰ ਗੁਰਮਤਿ ਵਿਦਿਆਲਿਆ ਚੱਲਦਾ ਉਸ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਨ। ਸੋ ਇਹਨਾਂ ਦੇ ਉਸਤਾਦ ਸਿੰਘ ਸਾਹਿਬ ਗਿਆਨੀ ਲਖਬੀਰ ਸਿੰਘ ਜੀ ਮੁੱਖ ਗ੍ਰੰਥੀ ਅਤੇ ਭਾਈ ਬਲਜਿੰਦਰ ਸਿੰਘ ਜੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਭਾਈ ਹਰਦੀਪ ਸਿੰਘ ਜੀ ਨਿੱਜਰ ਗੁਰਮਤਿ ਵਿਦਿਆਲਾ ਦੇ ਬੱਚੇ ਜਿਨ੍ਹਾਂ ਨੇ ਆਪ ਜੀ ਨੂੰ ਹਰੀ ਜਸ ਕੀਰਤਨ ਦੇ ਨਾਲ ਬੜੇ ਪ੍ਰੇਮ ਦੇ ਨਾਲ ਤੰਤੀ ਸਾਜਾਂ ਦੇ ਨਾਲ ਕੀਰਤਨ ਕਰਕੇ ਨਿਹਾਲ ਕੀਤਾ ਹੈ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਜੋ ਇਸ ਅਸਥਾਨ ਵਿਖੇ ਕੀਰਤਨ ਦੀ ਸਿਖਲਾਈ ਗੁਰਮਤਿ ਵਿਦਿਆ ਇਹ ਗੁਰਮਤਿ ਵਿਦਿਆਲੇ ਦੇ ਵਿੱਚ ਇਹ ਕਾਰਜ ਜਿਹੜੇ ਆ ਕੀਤੇ ਜਾਂਦੇ ਆ, ਸੋ ਸਾਰੇ ਥੋੜ੍ਹੇ 'ਚੋਂ ਥੋੜ੍ਹਾ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਜਿੱਥੇ ਆਪਾਂ ਦੁਨਿਆਵੀ ਵਿਦਿਆ ਜਿਹੜੀ ਹੈ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਉੱਥੇ ਨਾਲ ਹੀ ਇਹ ਗੁਰਮਤਿ ਦੀ ਵਿਦਿਆ, ਬ੍ਰਹਮ ਵਿਦਿਆ ਇਹ ਵੀ ਨਾਲ ਨਾਲ ਆਪਣੇ ਬੱਚਿਆਂ ਨੂੰ ਜੋੜਾਂਗੇ ਤਾਂ ਕਿ ਉਹਨਾਂ ਦਾ ਆਉਣ ਵਾਲਾ ਭਵਿੱਖ ਜਿਹੜਾ ਹੈ ਉਹ ਗੁਰਮਤਿ ਦੇ ਨਾਲ ਜੁੜ ਕੇ ਦੇਸ਼ ਕੌਮ ਪੰਥ ਦੀ ਸੇਵਾ ਜਿਹੜੀ ਹੈ ਉਹ ਕਰ ਸਕਣ। ਸੋ ਬਹੁਤ ਬਹੁਤ ਧੰਨਵਾਦ ਵਿਦਿਆਲੇ ਦੇ ਬੱਚਿਆਂ ਦਾ। ਸੋ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਸਦਕਾ 24 ਔਰ 25 ਤਰੀਕ ਨੂੰ ਇਹ ਯੂਥ ਕੀਰਤਨ ਦਰਬਾਰ ਜਿਹੜਾ ਹੈ ਇਸ ਅਸਥਾਨ ਵਿਖੇ ਹੋਵੇਗਾ। 25 ਤਰੀਕ ਤੋਂ ਲੈ ਕੇ 27 ਤਰੀਕ ਨੂੰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਆ ਰਿਹਾ ਹੈ। ਅਸਥਾਨ ਵਿਖੇ ਮੇਨ ਦਰਬਾਰ ਹਾਲ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਵੇਗਾ। ਸੋ ਜਿਹਦਾ ਲਾਈਵ ਕਾਸਟ ਜਿਹੜਾ ਹੈ ਉਹ ਯੂਟਿਊਬ ਚੈਨਲ 'ਤੇ ਦਿਖਾਇਆ ਜਾਵੇਗਾ। ਸੋ ਜਿੱਥੇ ਆਪ ਹਾਜ਼ਰੀਆਂ ਭਰ ਕੇ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਲਾਹੇ ਲੈਣੇ ਹੈ ਉੱਥੇ ਆਪ ਜੀ ਨੇ ਇਲੈਕਟ੍ਰੋਮੀਡੀਆ ਰਾਹੀਂ ਵੀ ਯੂਟਿਊਬ ਚੈਨਲ ਗੁਰਦੁਆਰਾ ਗੁਰੂ ਨਾਨਕ ਸਿੱਖ ਚੈਨਲ ਤੋਂ ਲਾਈਵ ਕਾਸਟ ਜਿਹੜਾ ਹੈ ਉਹ ਹੋਵੇਗਾ। ਸੋ ਆਪ ਘਰ ਬੈਠ ਕੇ ਵੀ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਸਹਿਤ ਜਿੱਥੇ ਇੱਥੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣੀ ਹੈ ਉੱਥੇ ਨਾਲ ਦੀ ਨਾਲ ਆਪ ਨੇ ਇਹ ਚੈਨਲ 'ਤੇ ਵੀ ਆਪ ਇਹ ਬਾਣੀ ਜਿਹੜੀ ਹੈ ਉਹ ਸਰਵਣ ਕਰ ਸਕੋਗੇ। ਸੋ ਆਓ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਜੀ ਬਾਈ ਜੀ ਬੰਦਨੀ ਕਾਨਾ ਵਾਲੇ ਜਿਨ੍ਹਾਂ ਨੇ ਗੁਰ ਇਤਿਹਾਸ ਦੀ ਕਥਾ ਦੇ ਨਾਲ ਲੜੀਵਾਰ ਜੋ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਹੈ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਦੀ ਗੁਰ ਇਤਿਹਾਸ ਦੀ ਕਥਾ ਆਪ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ

ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜੈਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿੰਨ

0: की फतेह। परम सम्मान योग गुरु खालसा सतसंग जी, आप संगतां वडभागी हो, संध्या समय सतगुरु दे पावन पवित्र सोहने दरबार दियां हाजरियां भर रहे हो। गुरमत विद्यालय दे बच्चियां ने कीर्तन दी सेवा कीती है, बच्चे भी वधाई दे पात्र हन। इन्हां दे टीचर साहिबान जो बच्चियां नूं गुरबाणी कीर्तन दी संथ्या दे रहे हन, ਉਹ ਵੀ ਧੰਨਤਾ ਯੋਗ ਹਨ। ਇਹਨਾਂ ਦੇ ਮਾਤਾ ਪਿਤਾ ਜੋ ਬੱਚਿਆਂ ਨੂੰ ਗੁਰਬਾਣੀ ਨਾਲ ਸ਼ਬਦ ਕੀਰਤਨ ਨਾਲ ਜੋੜ ਰਹੇ ਹਨ, ਉਹ ਵੀ ਵਧਾਈ ਦੇ ਹੱਕਦਾਰ ਹਨ। ਜਿੱਥੇ ਆਪ ਸੰਗਤਾਂ ਨੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਹੈ, ਹੁਣ ਆਪ ਸੰਗਤਾਂ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ, ਜਿਨ੍ਹਾਂ ਦਾ ਸਾਨੀ ਦੁਨੀਆਂ ਦੇ ਵਿੱਚ ਹੋਰ ਕੋਈ ਵੀ ਨਹੀਂ ਹੋ ਸਕਦਾ, ਇਸੇ ਲਈ ਮਥੁਰਾ ਭੱਟ ਜੀ ਨੇ ਬਹੁਤ ਖੂਬ ਲਿਖਿਆ ਹੈ, ਇਹ ਦੁਨੀਆਂ ਦੇ ਲੋਕੋ, ਜੇ ਕਿਸੇ ਨੇ ਰੱਬ ਨੂੰ ਦੇਖਣਾ ਹੈ, ਅਕਾਲ ਪੁਰਖ ਦੇ ਦਰਸ਼ਨ ਕਰਨੇ ਹਨ, ਕਿਸੇ ਨੇ ਉਸ ਨਿਰੰਕਾਰ ਦੇ ਦੀਦਾਰ ਕਰਨੇ ਹਨ, ਆਓ ਮੇਰੇ ਕੋਲ, ਮੈਂ ਤੁਹਾਨੂੰ ਦੀਦਾਰ ਕਰਵਾ ਸਕਦਾ ਹਾਂ। ਲੋਕ ਮਥੁਰਾ ਭੱਟ ਜੀ ਦੇ ਪਾਸ ਪਹੁੰਚ ਜਾਂਦੇ ਹਨ ਅਤੇ ਸਵਾਲ ਕਰਦੇ ਹਨ, ਸਾਨੂੰ ਰੱਬ ਦੇ ਦਰਸ਼ਨ ਕਰਵਾਓ। ਮਥੁਰਾ ਭੱਟ ਜੀ ਸਾਰੇ ਲੋਕਾਂ ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਚੁੱਕਿਆ ਸੀ, ਚੌਰ ਦੀ ਸੇਵਾ ਨਿਭਾ ਰਹੇ ਸਨ। ਬਾਬਾ ਬੁੱਢਾ ਸਾਹਿਬ ਜੀ ਹੈੱਡ ਗ੍ਰੰਥੀ ਸਨ, ਹੁਕਮਨਾਮਾ ਲੈ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੇਵਾ ਨਿਭਾ ਰਹੇ ਸਨ ਅਤੇ ਮਥੁਰਾ ਭੱਟ ਜੀ ਨੇ ਉਸ ਵੇਲੇ ਬੜੇ ਫਖਰ ਨਾਲ, ਬੜੇ ਦ੍ਰਿੜ ਵਿਸ਼ਵਾਸ ਦੇ ਨਾਲ ਇਹ ਗੱਲ ਕਹੀ ਸੀ, ਤਰਨ ਗਗਨ ਨਵਖੰਡ ਮੈਂ ਹੈ, ਜੋਤ ਸਵਰੂਪੀ ਰਹੇ ਉਹ ਭਾਰ, ਪਾਣ ਮਥੁਰਾ ਕਛ ਭੇਦ ਨਹੀਂ, ਗੁਰੇ ਅਰਜਨ ਪ੍ਰਤੱਖ ਹਰ। ਜੇ ਕਿਸੇ ਨੇ ਸਾਕਸ਼ਾਤ ਰੱਬ ਦੇਖਣਾ ਹੋਵੇ ਤੇ ਗੁਰੂ ਅਰਜਨ ਦੇ ਮਹਾਰਾਜ ਦੇ ਦਰਸ਼ਨ ਕਰੋ। ਗੁਰੂ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਹਨ ਅਤੇ ਫਿਰ ਇਸ ਦੇ ਨਾਲ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅੰਮ੍ਰਿਤ ਸਰੋਵਰ ਦੇ ਅੰਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਤਾਮੀਰ ਵੀ ਕਰਨੀ ਸੀ, ਇਸ ਵਾਸਤੇ ਉਹਦੇ ਲਈ ਜਿਹੜੇ ਮੋਤਬਾਰ ਗੁਰਸਿੱਖ ਸਨ, ਬਾਬਾ ਬੁੱਢਾ ਸਾਹਿਬ ਜੀ, ਬ੍ਰਹਮ ਗਿਆਨੀ ਮਹਾਂਪੁਰਖ ਭਾਈ ਗੁਰਦਾਸ ਜੀ, ਗੁਰੂ ਘਰ ਦੇ ਵੇਦ ਵਿਆਸ, ਭਾਈ ਬਹਿਲੋ, ਭਾਈ ਮੰਝ, ਬੇਅੰਤ ਜਿਹੜੇ ਨਾਮਵਾਰ ਸਿੱਖ ਸਨ, ਉਹਨਾਂ ਦੇ ਨਾਲ ਵਿਚਾਰਾਂ ਕਰ ਰਹੇ ਸਨ। ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚਖੰਡ ਵਸੈ ਨਿਰੰਕਾਰ, ਜੋ ਸੱਚਖੰਡ ਵਿੱਚ ਰਹਿੰਦਾ, ਉਸਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਦੁਨੀਆਂ ਵਿੱਚ ਦੇਵੀ ਦੇਵਤਿਆਂ ਦੇ ਨਾਂ 'ਤੇ ਬੇਅੰਤ ਮੰਦਰ ਬਣੇ ਹੋਏ ਨੇ, ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਨਾਂ 'ਤੇ, ਮੇਰੇ ਵਾਸਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਨਾ ਚਾਹੁੰਦੇ ਹਨ, ਕਿਉਂ ਨਾ ਮੈਂ ਵੀ ਉੱਥੇ ਜਾਵਾਂ, ਉਹਨਾਂ ਨੂੰ ਜਾ ਕੇ ਮਿਲਾਂ, ਕਿਵੇਂ ਸੇਵਾ ਕਰਨੀ ਹੈ, ਕਿਵੇਂ ਸ਼੍ਰੀ ਹਰਿਮੰਦਰ ਸਾਹਿਬ ਬਣਾਉਣਾ ਹੈ, ਅਤੇ ਮੈਂ ਵੀ ਜਾ ਕੇ ਦੱਸਾਂ। ਕਿਉਂਕਿ ਜਿਹੜਾ ਮਕਾਨ ਦਾ ਮਾਲਕ ਹੁੰਦਾ ਹੈ ਨਾ।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: ਬਣਾਓ ਹੁਣ ਰੱਬ ਦਾ ਘਰ ਬਣ ਰਿਹਾ ਸੀ, ਤੇ ਗੁਰੂ ਅਰਜਨ ਦੇਵ ਮਹਾਰਾਜ ਸੇਵਾ ਆਰੰਭ ਕਰਨੀ ਚਾਹੁੰਦੇ ਸਨ। ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉੱਥੇ ਆਪ ਹਾਜ਼ਰ ਹੋਇਆ। ਜਦੋਂ ਆਪਾਂ ਆਮ ਲੋਕਾਂ ਦੇ ਵਿੱਚ ਇਹ ਗੱਲ ਕਹਿੰਦੇ ਹਾਂ ਵੀ ਪਰਮੇਸ਼ਰ ਆਪ ਆਇਆ, ਬਹੁਤੇ ਲੋਕ ਇਸ ਨੂੰ ਮੰਨਣ ਤੋਂ ਇਨਕਾਰੀ ਵੀ ਹੋ ਸਕਦੇ ਨੇ ਵੀ ਰੱਬ ਕਿਵੇਂ ਆ ਗਿਆ। ਅਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਥੁਰਾ ਭੱਟ ਜੀ ਕਹਿੰਦੇ ਨੇ ਗੁਰੂ ਅਰਜਨ ਪ੍ਰਤੱਖ ਹਰ, ਉਹ ਵੀ ਪ੍ਰਤੱਖ ਹਰ ਨੇ। ਜੇ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਹਨ, ਫਿਰ ਉਹਨਾਂ ਦੇ ਕੋਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਉਣਾ ਇਹ ਕੋਈ ਅਸੰਭਵ ਨਹੀਂ ਹੋ ਸਕਦਾ। ਰੱਬ ਕੋਲ ਰੱਬ ਆਇਆ ਹੈ, ਇਹ ਗੱਲ ਨੂੰ ਧਿਆਨ ਵਿੱਚ ਰੱਖੋ। ਰੱਬ ਦੇ ਦੋ ਸਰੂਪ ਨੇ, ਇੱਕ ਨਿਰਗੁਣ ਹੈ, ਦੂਜਾ ਸਰਗੁਣ ਹੈ। ਪਰ ਸਰੂਪ ਇੱਕੋ ਹੀ ਹੈ, ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਹੁਣ ਉਹ ਨਿਰਗੁਣ ਸਰੂਪ ਜੋ ਸਰਗੁਣ ਸਰੂਪ ਧਾਰਨ ਕੀਤਾ ਸੀ ਗੁਰੂ ਅਰਜਨ ਪ੍ਰਤੱਖ ਹਰ, ਅਤੇ ਉਹਨਾਂ ਦੇ ਕੋਲ ਆ ਜਾਂਦਾ, ਇਹ ਕੋਈ ਗੱਲ ਨਾਮੁਮਕਿਨ ਨਹੀਂ ਹੋ ਸਕਦੀ। ਗੁਰੂ ਪਰਮੇਸ਼ਰ ਅਤੇ ਪਾਰ ਬ੍ਰਹਮ ਪਰਮੇਸ਼ਰ ਦੋ ਹੀ ਤਾਂ ਸਾਡੇ ਇਸ਼ਟ ਹਨ। ਪਾਰ ਬ੍ਰਹਮ ਪਰਮੇਸ਼ਰ ਨਿਰਾਕਾਰ ਸਰੂਪ ਨੂੰ ਕਹਿੰਦੇ ਨੇ, ਗੁਰੂ ਪਰਮੇਸ਼ਰ ਗੁਰੂ ਅਰਜਨ ਦੇਵ ਮਹਾਰਾਜ ਦਾ ਸਤਿਗੁਰੂ ਸਾਹਿਬਾਨ ਨੇ। ਹੁਣ ਰੱਬ ਦੇ ਕੋਲ ਰੱਬ ਚੱਲ ਕੇ ਆ ਗਿਆ। ਦੂਸਰੇ ਸ਼ਬਦਾਂ ਦੇ ਵਿੱਚ ਗੁਰੂ ਪਰਮੇਸ਼ਰ ਦੇ ਕੋਲ ਪਾਰ ਬ੍ਰਹਮ ਪਰਮੇਸ਼ਰ ਆਇਆ। ਤੁਸੀਂ ਆਖੋਗੇ ਸ਼ਾਇਦ ਐਵੇਂ ਨਾ ਕਿਸੇ ਕਵੀ ਨੇ ਲਿਖ ਦਿੱਤਾ ਹੋਵੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਰਕੀ ਬਾਣੀ ਵਿੱਚ ਇਹਦਾ ਸਪਸ਼ਟ ਨਿਰਣਾ ਕਰਕੇ ਸਮਝਾਉਂਦੇ ਨੇ। ਕਿਉਂਕਿ ਅਸੀਂ ਸ਼ੰਕਾ ਕਰਦੇ ਹਾਂ ਨਾ ਵੀ ਰੱਬ ਕਿਵੇਂ ਆ ਗਿਆ, ਅਤੇ ਗੁਰੂ ਮਹਾਰਾਜ ਕਹਿੰਦੇ ਰੱਬ ਨੂੰ ਵੀ ਆਉਣਾ ਪੈਂਦਾ। ਜਦੋਂ ਕੋਈ ਉਸਦਾ ਪਿਆਰਾ ਸੰਤ ਭਗਤ ਮਹਾਂਪੁਰਖ ਯਾਦ ਕਰਦਾ, ਉਹਨੂੰ ਆਉਣਾ ਹੀ ਪੈਂਦਾ। ਅਤੇ ਜੇ ਗੁਰੂ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਤੇ ਉੱਥੇ ਵੀ ਉਹ ਆਇਆ। ਜੇ ਭਗਤਾਂ ਦੇ ਕੋਲ ਆ ਸਕਦਾ ਤੇ ਰੱਬ ਕੋਲ ਕਿਉਂ ਨਹੀਂ ਆ ਸਕਦਾ। ਲਓ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੋ ਤੁਰਕੀ ਬਾਣੀ ਵਿੱਚ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਆਉਣ ਦਾ ਸਾਰਾ ਬਿਰਤਾਂਤ ਸਿਰਜਿਆ ਹੈ ਤੇ ਉਹ ਸ਼ਬਦ ਦੀ ਹੁਣ ਕਥਾ ਆਪ ਸੰਗਤਾਂ ਨੇ ਸਰਵਣ ਕਰਨੀ ਹੈ, ਕਿਉਂਕਿ ਇਹ ਵੀ ਇਤਿਹਾਸ ਨਾਲ ਸੰਬੰਧਿਤ ਇਹ ਸ਼ਬਦ ਹੈ। ਤੇ ਮੈਂ ਇਹ ਵੀ ਬੇਨਤੀ ਕਰ ਦੇਵਾਂ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਆਰੰਭ ਹੋਣੀ ਸੀ ਤੇ ਇਹ ਸ਼ਬਦ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋ ਸਲਾਹ ਦੇ ਵਿੱਚ ਉਚਾਰਨ ਕੀਤਾ ਸੀ ਤੇ ਜਦੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਭਾਦਰੋਂ ਸੁਦੀ ਏਕਮ 1661 ਬਿਕਰਮੀ ਨੂੰ, ਤੇ ਉਸ ਵੇਲੇ ਜੋ ਪਹਿਲਾ ਹੁਕਮਨਾਮਾ ਆਇਆ, ਪਹਿਲੇ ਪ੍ਰਕਾਸ਼ ਦੇ ਸਮੇਂ ਪਹਿਲਾ ਹੁਕਮਨਾਮਾ ਆਇਆ ਸੀ ਉਹ ਵੀ ਇਹੀ ਹੁਕਮਨਾਮਾ ਸੀ, ਇਹੀ ਸ਼ਬਦ ਸੀ ਜਿਹਦੀ ਤੁਸੀਂ ਹੁਣ ਵਿਆਖਿਆ ਸਰਵਣ ਕਰ ਰਹੇ ਹੋ। ਲਓ ਆਪਾਂ ਬਹੁਤੇ ਵਿਸਤਾਰ ਵਿੱਚ ਨਾ ਜਾਈਏ, ਆਓ ਆਪਾਂ ਹੁਣ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ।

0: ਸਾਰੇ ਸੰਗੀਤ ਅਨੁਸਾਰ ਰਾਗਣੀ ਹੈ, ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਰਾਗ ਰਾਗਣੀ ਦਾ ਭੇਦ ਨਹੀਂ ਰੱਖਿਆ। ਅਕਸਰ ਵੀ ਜਿਹੜੇ ਪਾਠੀ ਗ੍ਰੰਥੀ ਸਿੰਘ ਸਨ ਸੂਹੀ ਨੂੰ ਰਾਗ ਹੀ ਕਹਿੰਦੇ ਨੇ। ਸੋ ਰਹੋ ਵਿਚਾਰ, ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਇਹ ਪਾਵਨ ਸ਼ਬਦ ਚਾਰ ਪੌੜੀਆਂ ਵਾਲਾ ਸ਼ੰਤ ਹੈ ਉਚਾਰਨ ਕਰ ਰਹੇ ਹਨ। ਹਜ਼ੂਰ ਫਰਮਾਉਂਦੇ ਨੇ, ਸੰਤਾਂ ਕੇ ਕਾਰਜ ਆਪ ਖਲੋਇਆ, ਰੱਬ ਸਾਹਮਣੇ ਖੜਾ ਹੈ, ਉਹਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਸੰਤਾਂ ਦੇ ਕੰਮ ਵਾਸਤੇ, ਅਤੇ ਉਹ ਆਪ ਅਕਾਲ ਪੁਰਖ ਵਾਹਿਗੁਰੂ ਵਿੱਚ ਆ ਕੇ ਖਲੋਇਆ, ਖਲੋ ਗਿਆ ਹੈ, ਖੜਾ ਹੋ ਗਿਆ। ਸੰਤ ਕੌਣ ਨੇ? ਧੰਨ ਗੁਰੂ ਅਰਜਨ ਦੇਵ ਮਹਾਰਾਜ, ਸ਼ਾਂਤ ਸਰੂਪ ਸਤਿਗੁਰੂ। ਹੁਣ ਉਹ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਆਰੰਭ ਕਰਨੀ ਚਾਹੁੰਦੇ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਸਰੂਪ ਸਤਿਗੁਰੂ ਦੇ ਕਾਰਜ ਦੇ ਲਈ ਉਹ ਵਾਹਿਗੁਰੂ ਆਪ ਆ ਕੇ ਵਿੱਚ ਖਲੋ ਗਿਆ। ਖਲੋਤਾ ਹੀ ਨਹੀਂ, ਹਰ ਕੰਮ ਕਰਾਵਣ ਆਇਆ ਰਾਮ, ਰਾਮ ਹੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ। ਇਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਆਰੰਭ ਹੋਣੀ ਸੀ, ਅਤੇ ਸੇਵਾ ਦਾ ਕੰਮ ਆਰੰਭ ਕਰਨ ਦੇ ਲਈ ਹਰ ਕੰਮ ਕਰਾਵਣ ਆਇਆ ਰਾਮ ਉਹ ਵਾਹਿਗੁਰੂ। ਇਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਲਈ ਆਪ ਕਰਨ ਕੰਮ ਕਰਨ ਵਾਸਤੇ ਆਇਆ ਹੈ।
1: ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ।
0: ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ ਉਸ ਵਾਹਿਗੁਰੂ ਦੇ ਆਉਣ ਦੇ ਨਾਲ ਧਰਤ ਸੁਹਾਵੀ, ਇਹ ਜਿਹੜੀ ਧਰਤੀ ਹੈ ਇਹ ਵੀ ਸੁਹਾਵਣੀ ਹੋ ਗਈ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜੇ। ਹੁਣ ਰੱਬ ਆ ਗਿਆ, ਗੁਰੂ ਦੇ ਨਾਲ ਰੱਬ ਵੀ ਹੈ, ਇਹ ਧਰਤੀ ਵੀ ਸੁਹਾਵਣੀ ਹੋ ਗਈ ਹੈ। ਅਤੇ ਤਾਲ ਸੁਹਾਵਾ ਇਹ ਜਿਹੜਾ ਸਰੋਵਰ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ, ਇਹ ਵੀ ਸੁਹਾਵਣਾ ਬਣ ਗਿਆ। ਕਿਉਂ? ਇੱਥੇ ਪਰਮੇਸ਼ਰ ਆ ਗਿਆ, ਸਤਿਗੁਰੂ ਦੇ ਚਰਨ ਪੈ ਗਏ ਨੇ, ਦੇਵਤੇ ਵੀ ਆ ਗਏ, ਇਹ ਧਰਤੀ ਵੀ ਸੁਹਾਵਣੀ ਹੋ ਗਈ, ਸਰੋਵਰ ਵੀ ਸੁਹਾਵਣਾ ਸੋਭਨੀਕ ਹੋ ਗਿਆ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਇਹਦੇ ਵਿੱਚ ਅੰਮ੍ਰਿਤ ਰੂਪ ਜਲ ਛਾਇਆ ਵਾਹਿਗੁਰੂ ਨੇ ਆਪ ਭਰਪੂਰ ਕਰ ਦਿੱਤਾ। ਇਹਦਾ ਮਤਲਬ ਇਹ ਹੈ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਸਰੋਵਰ ਦੀ ਸੇਵਾ ਆਰੰਭ ਕੀਤੀ ਅਤੇ ਉਸ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਸਹਾਇਤਾ ਵੀ ਕੀਤੀ। ਉਹ ਸਹਾਇਤਾ ਕਿਵੇਂ ਹੋਈ? ਉਸ ਵੇਲੇ ਅਚਾਨਕ ਬੱਦਲ ਚੜ੍ਹ ਕੇ ਆਇਆ, ਮੀਂਹ ਪਿਆ, ਅਤੇ ਜਿਹੜਾ ਮੀਂਹ ਦਾ ਜਲ ਸਰੋਵਰ ਦੇ ਵਿੱਚ ਭਰਿਆ ਉਹਨੂੰ ਅੰਮ੍ਰਿਤ ਸ਼ਬਦ ਦੁਆਰਾ ਗੁਰੂ ਮਹਾਰਾਜ ਨੇ ਸੰਬੋਧਨ ਕੀਤਾ। ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਡੇ ਕਈ ਪ੍ਰਚਾਰਕ ਇਹ ਗੱਲ ਕਹਿ ਦਿੰਦੇ ਨੇ ਵੀ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਹੈ ਨਾ, ਵੀ ਉਹਦੇ ਜਲ ਨੂੰ ਅੰਮ੍ਰਿਤ ਕਿਉਂ ਕਿਹਾ ਜਾਂਦਾ, ਅੰਮ੍ਰਿਤ ਕਿਉਂ ਕਹਿੰਦੇ ਨੇ? ਕਈ ਲੋਕ ਇਹਦੇ ਉੱਤੇ ਤਰਕ ਕਰਦੇ ਨੇ, ਕਹਿੰਦੇ ਉਹ ਵੀ ਤਾਂ ਪਾਣੀ ਹੀ ਹੈ। ਬਈ ਤੁਹਾਡੇ ਵਾਸਤੇ ਪਾਣੀ ਹੋਵੇਗਾ ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਨਹੀਂ, ਗੁਰੂ 'ਤੇ ਸ਼ਰਧਾ ਨਹੀਂ। ਪਰ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਆਪ ਲਿਖ ਰਹੇ ਨੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ, ਅੰਮ੍ਰਿਤ ਸ਼ਬਦ ਵਰਤੇ ਹੈ, ਇਸ ਵਾਸਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜੇ ਸੰਗਤਾਂ ਉਸ ਅੰਮ੍ਰਿਤਸਰ ਸਰੋਵਰ ਦੇ ਵਿੱਚੋਂ ਚੂੜਾ ਲੈਂਦੀਆਂ ਨੇ, ਉਹ ਅੰਮ੍ਰਿਤ ਸਮਝਦੀਆਂ ਨੇ। ਇਸ ਵਾਸਤੇ ਸਾਨੂੰ ਇਹ ਜਿਹੜੇ ਗੁਰਬਾਣੀ ਦੇ ਢੁਕਵੇਂ ਸ਼ਬਦ ਨੇ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ। ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਜਲ ਨੂੰ ਪਾਣੀ ਨਹੀਂ, ਜਿਵੇਂ ਕਈ ਨਾਸਤਿਕ ਬੰਦੇ ਇਹ ਗੱਲ ਕਹਿ ਦਿੰਦੇ ਨੇ, ਇਹਨੂੰ ਅੰਮ੍ਰਿਤ ਸਮਝਣਾ ਚਾਹੀਦਾ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਵੀ ਇਹਦੇ ਵਿੱਚ ਅੰਮ੍ਰਿਤ ਰੂਪ ਜਲ ਇਹਦੇ ਵਿੱਚ ਭਰਪੂਰ ਹੋ ਗਿਆ ਹੈ।
1: ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ।
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਇਹਦੇ ਵਿੱਚ ਅੰਮ੍ਰਿਤ ਜਲ ਛਾਇਆ ਦਾ ਅਰਥ ਹੁੰਦਾ ਭਰ ਜਾਣਾ। ਇਹਦੇ ਵਿੱਚ ਜਿਹੜਾ ਵਰਖਾ ਦਾ ਨਿਰਮਲ ਜਲ ਅੰਮ੍ਰਿਤ ਵਰਗਾ ਮਿੱਠਾ ਇਹਦੇ ਵਿੱਚ ਭਰ ਗਿਆ ਹੈ, ਪੂਰਨ ਸਾਜ ਕਰਾਇਆ। ਅਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਜ ਤੋਂ ਭਾਵ ਹਰ ਸੇਵਾ ਦਾ ਕਾਰਜ ਸੰਪੂਰਨ ਕਰ ਦਿੱਤਾ। ਪਹਿਲਾਂ ਸਰੋਵਰ ਕੱਚਾ ਸੀ ਜਿਸ ਨੂੰ ਤਾਲ ਕਹਿੰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਉਹਦੀਆਂ ਪੌੜਾਂ ਦੀ ਪ੍ਰਕਰਮਾਂ ਦੀ ਸੇਵਾ ਵੀ ਕਰਵਾਈ। ਇਸੇ ਲਈ ਹਜ਼ੂਰ ਕਹਿੰਦੇ ਨੇ ਪੂਰਨ ਸਾਜ ਕਰਾਇਆ, ਵੀ ਜਿੰਨਾ ਵੀ ਸਾਜ ਭਾਵ ਕੋਈ ਉਸਦੀ ਸੇਵਾ ਦਾ ਕੰਮ ਸੀ ਉਸਨੂੰ ਸੰਪੂਰਨ ਕਰਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਗਲ ਮਨੋਰਥ ਪੂਰੇ ਤੇ ਸਾਡੇ ਵੀ ਤੇ ਸੰਗਤਾਂ ਦੇ ਸਾਰੇ ਮਨ ਦੇ ਮਨੋਰਥ ਤੇ ਮਨ ਦੇ ਜਿਹੜੇ ਫੁਰਨੇ ਸੀ ਮਨ ਦੇ ਸੰਕਲਪ ਸੀ ਸੰਪੂਰਨ ਕਰ ਦਿੱਤੇ।
1: ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਸੂਰੇ।
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਸਾਰੇ ਸੰਸਾਰ ਦੇ ਵਿੱਚ ਜੈ ਜੈਕਾਰ ਹੋ ਰਿਹਾ ਹੈ। ਕਿਉਂ? ਅੰਮ੍ਰਿਤਸਰ ਸਿਫਤੀ ਦਾ ਘਰ, ਠੀਕ ਹੈ। ਦੁਨੀਆਂ ਦੇ ਵਿੱਚ ਹੋਰ ਵੀ ਬੜੇ ਬੜੇ ਸੁੰਦਰ ਅਸਥਾਨ ਹੋਣਗੇ, ਬੜੇ ਬੜੇ ਅਜੂਬੇ ਵੀ ਹੋਣਗੇ, ਪਰ ਇਸ ਅਸਥਾਨ ਵਰਗਾ ਹੋਰ ਕੋਈ ਦੁਨੀਆਂ ਦੇ ਵਿੱਚ ਹੈ ਹੀ ਨਹੀਂ ਤੇ ਹੋ ਵੀ ਨਹੀਂ ਸਕਦਾ। ਕਿਉਂ? ਸਤਿਗੁਰੂ ਨੇ ਇਹ ਬਚਨ ਕਹਿ ਦਿੱਤੇ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਬੱਧ ਉਹ ਪੁਰਖ ਵਧਾਤਾ ਹੈ। ਉੱਥੇ ਵੀ ਲਿਖਿਆ ਵੀ ਵਧਾਤੇ ਪੁਰਖ, ਅਕਾਲ ਪੁਰਖ ਨੇ ਇਹਨੂੰ ਤਿਆਰ ਕੀਤਾ, ਬੱਧ ਉਹ ਪੁਰਖ ਵਧਾਤਾ ਤਾਂ ਤੂੰ ਸੋਹੇ ਆ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਵੀ ਹੁਣ ਸਾਡੇ ਸਾਰੇ ਮਨ ਦੇ ਮਨੋਰਥ ਪੂਰੇ ਹੋ ਗਏ ਤੇ ਦੁਨੀਆਂ ਵਿੱਚ ਜੈ ਜੈਕਾਰ ਹੋ ਰਿਹਾ ਹੈ। ਲਾਥੇ ਸਗਲ ਵਸੂਰੇ, ਤੇ ਸਾਡੇ ਜਿੰਨੇ ਵੀ ਝੋਰੇ ਸੀ, ਵਸੂਰੇ ਤੋਂ ਭਾਵ ਹੁੰਦਾ ਵੀ ਫਿਕਰ, ਕੋਈ ਵੱਡਾ ਕਾਰਜ ਰੰਭੀਏ ਨਾ, ਫਿਕਰ ਹੁੰਦਾ ਵੀ ਕਦੋਂ ਸੰਪੂਰਨ ਹੋਵੇਗਾ, ਬਹੁਤ ਵੱਡਾ ਸੇਵਾ ਦਾ ਕਾਰਜ ਸੀ। ਹਜ਼ੂਰ ਕਹਿੰਦੇ ਵਾਹਿਗੁਰੂ ਨੇ ਸਾਰੇ ਮਨ ਦੇ ਮਨੋਰਥ ਪੂਰੇ ਕਰ ਦਿੱਤੇ।
1: ਪੂਰਨ ਪੁਰਖ ਅਚੁੱਤ ਅਭਿਨਾਸੀ ਜਸ ਵੇਦ ਪੁਰਾਣੀ ਗਾਇਆ।
0: ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਪੂਰਨ ਪੁਰਖ, ਉਹ ਪੂਰਨ ਸਰਵ ਕਲਾ ਭਰਪੂਰ ਪੁਰਖ, ਸਰਵ ਵਿਆਪਕ ਸਰੂਪ ਜੋ ਵਾਹਿਗੁਰੂ ਹੈ, ਅਚੁੱਤ ਅਗੈੜ ਸਰੂਪ, ਅਵਿਨਾਸ਼ੀ ਨਾਸ ਤੋਂ ਰਹਿਤ, ਉਹ ਆਪ ਇਹਦੇ ਵਿੱਚ ਆ ਕੇ ਖਲੋਤਾ ਹੈ। ਤੇ ਨਾਲ ਸਤਿਗੁਰੂ ਕਹਿੰਦੇ ਨੇ ਵੀ ਜਸ ਵੇਦ ਪੁਰਾਣੀ ਗਾਇਆ, ਜਿਸ ਦਾ ਜਸ ਵੇਦਾਂ ਤੇ ਪੁਰਾਣਾਂ ਨੇ ਵੀ ਗਾਇਆ। ਵੇਦ ਸਨਾਤਨ ਧਰਮ ਦੇ ਸਰਵੋਤਮ ਗਿਆਨ ਦੇ ਗ੍ਰੰਥ ਮੰਨੇ ਨੇ। ਚਾਰ ਵੇਦ ਨੇ, ਸ਼ਾਮ ਵੇਦ, ਰਗਜੁਜਰ, ਅਥਰਵਣ ਤੇ 18 ਪੁਰਾਣ ਨੇ। ਭਾਵ ਜਿਨ੍ਹਾਂ ਨੇ ਵੇਦ ਰਚੇ, ਵੈਦਿਕ ਰਿਸ਼ੀ ਜਾਂ ਬ੍ਰਹਮਾ ਵਰਗੇ ਦੇਵਤੇ, ਤੇ ਜਿਹੜੇ ਪ੍ਰਾਣਾਂ ਨੂੰ ਰਚਣ ਵਾਲੇ ਹੋਰ ਜਿਹੜੇ ਬੜੇ ਬੜੇ ਵਿਦਵਾਨ ਪੰਡਿਤ ਵਿਆਸ ਵਰਗੇ, ਉਹਨਾਂ ਨੇ ਵੀ ਤੇਰਾ ਜਸ ਗਾਇਆ ਹੈ।
1: ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ।
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਵਾਹਿਗੁਰੂ ਦੇ ਨਾਮ ਨੂੰ ਧਿਆਇਆ, ਉਹਦਾ ਸਿਮਰਨ ਕਰਦੇ ਸੀ, ਤੇ ਉਸ ਵਾਹਿਗੁਰੂ ਨੇ ਆਪਣਾ ਬਿਰਦ ਆਪ ਕਾਇਮ ਰੱਖਿਆ। ਜਿਹੜਾ ਬਿਰਦ ਸ਼ਬਦ ਹੈ ਨਾ, ਇਹਦਾ ਅਰਥ ਮਹਾਂਪੁਰਖੇ ਕਰਦੇ ਸਨ ਧਾਰਮਿਕ ਨਿਯਮ। ਇਹ ਉਸ ਵਾਹਿਗੁਰੂ ਦਾ ਧਾਰਮਿਕ ਨਿਯਮ ਹੈ, ਜਿੱਥੇ ਵੀ ਕੋਈ ਉਸਦਾ ਪਿਆਰਾ ਉਸਨੂੰ ਯਾਦ ਕਰੇ ਉੱਥੇ ਆ ਕੇ ਬੌੜਦਾ, ਉੱਥੇ ਆ ਕੇ ਉਹਦੇ ਕਾਰਜ ਨੂੰ ਨੇਪਰੇ ਚੜਾਉਂਦਾ। ਉਸ ਵਾਹਿਗੁਰੂ ਨੇ ਆਪਣਾ ਬਿਰਦ ਧਾਰਮਿਕ ਨਿਯਮ ਕਾਇਮ ਰੱਖਿਆ ਹੈ ਅਤੇ ਉਹ ਆਪ ਇੱਥੇ ਆਇਆ ਹੈ। ਦੂਸਰਾ ਵਿਦਵਾਨਾਂ ਨੇ ਬਿਰਦ ਦਾ ਅਰਥ ਕੀਤਾ ਹੈ ਕਦੀਮੀ ਸੁਭਾਅ। ਉਸ ਵਾਹਿਗੁਰੂ ਦਾ ਕਦੀਮੀ ਸੁਭਾਅ ਹੈ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਇਹ ਉਸ ਵਾਹਿਗੁਰੂ ਨੇ ਆਪਣਾ ਬਿਰਦ ਨਿਭਾਇਆ ਹੈ, ਭਾਵ ਉਹ ਆਪ ਵਾਹਿਗੁਰੂ ਉੱਥੇ

0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਜੋ ਰਹਿਮਤਾਂ ਵਰਤ ਰਹੀਆਂ ਨੇ ਉਹਨਾਂ ਦਾ ਜ਼ਿਕਰ ਕਰਨ ਲੱਗੇ ਨੇ। ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਐਸੀ ਕਿਰਪਾ ਕੀਤੀ ਹੈ, ਨੌ ਨਿਧੀਆਂ, 18 ਸਿਧੀਆਂ ਅਤੇ ਰਿਧੀਆਂ, ਇਹ ਸਾਰੀਆਂ ਹੀ ਵਾਹਿਗੁਰੂ ਪਰਮੇਸ਼ਰ ਕਰਤਾ ਪੁਰਖ ਨੇ ਇੱਥੇ ਬਖਸ਼ਿਸ਼ ਕਰ ਦਿੱਤੀਆਂ ਨੇ। ਤੋਟ ਨਾ ਆਵੇ ਕਾਈ ਰਾਮ ਇੱਥੇ ਕਿਸੇ ਗੱਲ ਦੀ ਹੇ ਪਾਈ, ਤੋਟ ਤਾਂ ਆਉਂਦੇ ਹੀ ਨਹੀਂ। ਕੋਈ ਵੀ ਭਾਵਨਾ ਨਾਲ ਉੱਥੇ ਜਾ ਕੇ ਸੇਵਾ ਕਰਦਾ ਹੈ, ਨੌ ਨਿਧੀਆਂ, 18 ਸਿਧੀਆਂ, ਰਿਧੀਆਂ, ਸਭ ਕੁਛ ਉਸਨੂੰ ਪ੍ਰਾਪਤ ਹੋ ਜਾਂਦਾ ਹੈ।
1: ਖਾਤ ਖਰਚਤ ਬਿਲਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ।
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬੇਅੰਤ ਸੰਗਤਾਂ ਖਾਤ, ਉਹ ਗੁਰੂ ਦੀਆਂ ਰਹਿਮਤਾਂ ਨੂੰ, ਰੱਬ ਦੀਆਂ ਰਹਿਮਤਾਂ ਨੂੰ ਛਕ ਰਹੀਆਂ ਨੇ ਤੇ ਨਾਲ ਖਰਚ ਵੀ ਰਹੀਆਂ ਨੇ ਤੇ ਬਿਲਛਤ ਆਪ ਵੀ ਉਹਨਾਂ ਦਾ ਆਨੰਦ ਮਾਣ ਰਹੀਆਂ ਨੇ ਤੇ ਸਾਰੇ ਵਾਹਿਗੁਰੂ ਦੀਆਂ ਦਾਤਾਂ ਦਾ ਆਨੰਦ ਮਾਣ ਰਹੇ ਨੇ ਤੇ ਸੁੱਖ ਪ੍ਰਾਪਤ ਕਰ ਰਹੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਕਰਤੇ ਕੀ ਦਾਤ ਸਵਾਈ ਰਾਮ। ਉਸ ਕਰਤਾ ਪੁਰਖ ਦੀ ਜਿਹੜੀ ਇਹ ਰਹਿਮਤ ਹੈ, ਉਸ ਦੀ ਦਾਤ ਹੈ, ਉਹ ਦਿਨ ਦੂਣੀ ਰਾਤ ਸਵਾਈ ਹਮੇਸ਼ਾ ਵੱਧਦੀ ਹੀ ਵੱਧਦੀ ਜਾ ਰਹੀ ਹੈ, ਘਟਦੀ ਨਹੀਂ। ਇਹ ਇੱਕ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਹੈ, ਇਹ ਐਸਾ ਖਜ਼ਾਨਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਥੇ ਪ੍ਰਕਾਸ਼ ਰਹਿੰਦੇ ਨੇ, ਤੁਰਕੀ ਬਾਣੀ ਦੇ 8 ਪੈਰ ਪ੍ਰਵਾਹ ਚੱਲਦੇ ਨੇ, ਇੱਥੇ 9 ਨਿਧੀਆਂ, 18 ਸਿੱਧੀਆਂ, ਰਿਧੀਆਂ, ਸਭ ਕੁਛ ਇੱਥੇ ਭੰਡਾਰੇ ਵਰਤ ਰਹੇ ਨੇ ਅਤੇ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ। ਬੇਅੰਤ ਸੰਗਤਾਂ ਖਾਂਦੀਆਂ ਨੇ, ਖਰਚਦੀਆਂ ਨੇ, ਮਾਣਦੀਆਂ ਨੇ ਅਤੇ ਸੁੱਖ ਪਾ ਰਹੀਆਂ ਨੇ ਤੇ ਵਾਹਿਗੁਰੂ ਦੀ ਦਾਤ ਘਟਣ ਦੀ ਥਾਂ ਤੇ ਹੋਰ ਵੱਧ ਰਹੀ ਹੈ।
1: ਦਾਤ ਸਵਾਈ ਨਿਖੁੱਟ ਨਾ ਜਾਈ, ਅੰਤਰ ਜਾਮੀ ਪਾਇਆ।
0: ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਉਸ ਵਾਹਿਗੁਰੂ ਦੀ ਦਾਤ, ਇਹ ਸਵਾਈ ਦਿਨ ਦੂਨੀ ਰਾਤ ਸਵਾਈ ਹਮੇਸ਼ਾ ਵੱਧਦੀ ਹੀ ਵੱਧਦੀ ਜਾ ਰਹੀ, ਚੜ੍ਹਦੀ ਕਲਾ ਦੇ ਵਿੱਚ ਵਰਤ ਰਹੀ ਹੈ ਤੇ ਇਹ ਕਦੇ ਮੁੱਕਣ ਵਾਲੀ ਹੈ ਹੀ ਨਹੀਂ। ਨਿਖੁੱਟ ਨਾ ਜਾਈ, ਕਦੇ ਮੁੱਕਣੀ ਨਹੀਂ ਹੈ। ਕਿੰਨੀਆਂ ਸੰਗਤਾਂ, ਲੱਖਾਂ ਸੰਗਤਾਂ ਜਾਂਦੀਆਂ ਨੇ ਤੇ ਸਭ ਦੀਆਂ ਉੱਥੇ ਭਾਵਨਾਵਾਂ ਸਤਿਗੁਰੂ ਪੂਰੀਆਂ ਕਰਦੇ ਨੇ। ਇਸ ਲਈ ਇਹ ਦਾਤ ਕਦੇ ਮੁੱਕਣ ਵਾਲੀ ਨਹੀਂ ਹੈ, ਦਿਨੋਂ ਦਿਨ ਇਸ ਦੀ ਹੋਰ ਮਹਿਮਾ ਵਡਿਆਈ ਵੱਧਦੀ ਜਾ ਰਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਅੰਤਰਜਾਮੀ ਪਾਇਆ ਤੇ ਸਾਨੂੰ ਅੰਤਰਜਾਮੀ ਵਾਹਿਗੁਰੂ ਵੀ ਇੱਥੇ ਆ ਕੇ ਪ੍ਰਾਪਤ ਹੋਇਆ, ਰੱਬ ਉੱਥੇ ਆਇਆ ਹੋਇਆ ਨਾ, ਉਹਦੇ ਸਨਮੁਖ ਗੁਰੂ ਮਹਾਰਾਜ ਕਹਿੰਦੇ ਨੇ। ਉਸ ਘਟ ਘਟ ਕੇ ਜਾਣਨ ਹਾਰ ਵਾਹਿਗੁਰੂ ਨੂੰ ਵੀ ਅਸੀਂ ਇੱਥੇ ਪ੍ਰਾਪਤ ਕੀਤਾ, ਉਹ ਵੀ ਇੱਥੇ ਆਇਆ ਹੋਇਆ।
1: ਕੋਟ ਬਿਘਨ ਸਗਲੇ ਉੱਠ ਨਾਠੇ, ਦੁੱਖ ਨਾ ਨੇੜੇ ਆਇਆ।
0: ਜਿਹੜੇ ਕਰੋੜਾਂ ਵਿਘਨ ਸਨ, ਜਿਹੜੇ ਗੁਰੂ ਘਰ ਦੇ ਦੁਖੀ ਸਨ, ਉਹ ਰੁਕਾਵਟਾਂ ਵੀ ਪਾਉਂਦੇ ਰਹੇ। ਤੁਹਾਨੂੰ ਪਤਾ ਸੁਲਹੀ ਦੇ 2 ਹਮਲੇ ਹੋਏ, ਗੁਰੂ ਮਹਾਰਾਜ ਨੂੰ ਬਡਾਲੀ ਸਾਹਿਬ ਜਾਣਾ ਪਿਆ। ਹਜ਼ੂਰ ਕਹਿੰਦੇ ਵਿਘਨ ਵੀ ਪਾਉਣ ਦੇ ਯਤਨ ਹੋਏ ਪਰ ਵਾਹਿਗੁਰੂ ਨੇ ਕਿਰਪਾ ਕੀਤੀ। ਕੋਟ ਵਿਘਨ ਸਗਲੇ ਉੱਠ ਨਾਠੇ, ਕਰੋੜਾਂ ਹੀ ਜਿਹੜੇ ਵਿਘਨ ਪਾਉਂਦੇ ਸਨ ਲੋਕ, ਤੇ ਉਹ ਸਾਰੇ ਉੱਠ ਕੇ ਇੱਥੋਂ ਨੱਸ ਗਏ ਨੇ, ਸਭ ਉਹ ਵਿਘਨ ਦੂਰ ਹੋ ਗਏ ਹਨ। ਇਸੇ ਲਈ ਹਜ਼ੂਰ ਕਹਿੰਦੇ ਦੁੱਖ ਨਾ ਨੇੜੇ ਆਇਆ, ਕੋਈ ਸਾਡੇ ਨੇੜੇ ਕੋਈ ਦੁੱਖ ਦੁਸ਼ਮਣ ਆ ਹੀ ਨਹੀਂ ਸਕਿਆ, ਵਾਹਿਗੁਰੂ ਨੇ ਆਪ ਸਾਡੀ ਸਹਾਇਤਾ ਕੀਤੀ ਹੈ।
1: ਸ਼ਾਂਤ ਸਹਿਜ ਆਨੰਦ ਕਨੇਰਾ, ਬਿਨਸੀ ਭੂਖ ਸਬਾਈ।
0: ਬਈ ਹੁਣ ਇੱਥੇ ਐਸੀ ਗੁਰੂ ਮਹਾਰਾਜ ਫਰਮਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਦੀ ਕਲਾ ਵਰਤ ਰਹੀ ਹੈ, ਆਤਮਕ ਸ਼ਾਂਤੀ, ਸਹਿਜ ਆਤਮਕ ਅਡੋਲ ਅਵਸਥਾ ਤੇ ਨਾਲ ਵਾਹਿਗੁਰੂ ਦੇ ਮਿਲਾਪ ਦਾ ਆਨੰਦ, ਤੇ ਇਹ ਜਿਹੜੀਆਂ ਦਾਤਾਂ ਨੇ ਆਨੰਦ ਕਨੇਰੇ, ਬਹੁਤੇ ਆਨੰਦ ਸਾਨੂੰ ਪ੍ਰਾਪਤ ਹੋ ਰਹੇ ਨੇ।

0: ਨਾਮ।
1: ਗੁਰੂ ਮਹਾਰਾਜ ਹੁਣ ਸ਼ੁਕਰਾਨੇ ਵਾਸਤੇ ਅਗਲਾ ਅੰਕ ਉਚਾਰਨ ਕਰ ਰਹੇ ਨੇ ਵੀ ਇਹ ਜਿਹੜਾ ਕਾਰਜ ਸੀ ਰੱਬ ਦੇ ਘਰ ਨੂੰ ਬਣਾਉਣ ਦਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਿਰਮਾਣ ਦਾ, ਇਹ ਉਸਦਾ ਆਪਣਾ ਕਾਰਜ ਸੀ। ਜਿਸ ਦਾ ਕਾਰਜ ਤਿੰਨ ਹੀ ਕੀ ਆ, ਜਿਸ ਵਾਹਿਗੁਰੂ ਦਾ ਇਹ ਕਾਰਜ ਸੀ ਉਹਦਾ ਘਰ ਅਸੀਂ ਬਣਾਉਣਾ ਚਾਹੁੰਦੇ ਸੀ, ਉਸੇ ਨੇ ਇਸ ਨੂੰ ਤਿਆਰ ਕੀਤਾ ਹੈ। ਮਾਨਸ ਕਿਆ ਵਿਚਾਰਾ ਰਾਵੇ, ਮਨੁੱਖ ਵਿਚਾਰਾ ਕੀ ਹੈ, ਬੰਦਾ ਤੇ ਇਹ ਬਿਲਕੁਲ ਕੁਛ ਵੀ ਕਰਨ ਯੋਗਾ ਨਹੀਂ ਹੈ, ਤੇ ਇਹ ਵਾਹਿਗੁਰੂ ਨੇ ਆਪਣਾ ਕਾਰਜ ਆਪ ਹੀ ਕਰਵਾਇਆ ਹੈ।
2: ਭਗਤ ਸੋਹਨ ਹਰ ਕੇ ਗੁਣ ਗਾਵਹੇ, ਸਦਾ ਕਰਹੇ ਜੈ ਕਾਰਾ ਰਾਮ।
1: ਦੇਖ ਲੋ ਜਿਹੜੇ ਭਗਤ ਨੇ, ਚਾਰ ਪ੍ਰਕਾਰ ਦੇ ਭਗਤ ਹੁੰਦੇ ਨੇ, ਆਰਤ ਭਗਤ, ਅਰਥਾ ਅਰਥੀ ਭਗਤ, ਪ੍ਰੇਮੀ ਭਗਤ, ਗਿਆਨਵਾਨ ਭਗਤ। ਉਹ ਸਾਰੇ ਭਗਤ ਇੱਥੇ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਤੇ ਬੜੇ ਸੋਭਾ ਪਾਉਂਦੇ ਨੇ। ਜਦੋਂ ਉੱਥੇ ਰਾਗੀ ਸਿੰਘ ਬੈਠ ਕੇ ਜਸ ਕਰਦੇ ਨੇ ਤੇ ਸੰਗਤਾਂ ਲਾਈਵ ਵੀ ਦਰਸ਼ਨ ਕਰਦੀਆਂ ਨੇ, ਕੀਰਤਨ ਦਾ ਵੀ ਆਨੰਦ ਮਾਣਦੀਆਂ ਨੇ ਤੇ ਉਹ ਵੀ ਦੇਵਤਿਆਂ ਵਾਂਗੂ ਉਹਨਾਂ ਦੇ ਦਰਸ਼ਨ ਕਰਦੀਆਂ ਨੇ। ਇਸੇ ਲਈ ਜਿਹੜੇ ਰੱਬ ਦੀ ਸਿਫਤ ਸਲਾਹ ਕਰਨ ਵਾਲੇ ਰੱਬ ਦੇ ਪਿਆਰੇ ਉੱਥੇ ਸੋਭਦੇ ਨੇ। ਸਦਾ ਕਰਹਿ ਜੈਕਾਰਾ ਰਾਮ ਤੇ ਹਮੇਸ਼ਾ ਲਈ ਉੱਥੇ ਜੈ ਜੈਕਾਰ ਕਰ ਰਹੀਆਂ ਹਨ ਸੰਗਤਾਂ।
2: ਗਾਏ ਗੋਬਿੰਦ ਅਨੰਦ ਉਪਜੇ, ਸਾਧ ਸੰਗਤ ਸੰਗ ਬਣੀ।
1: ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਗੁਣ ਗਾਏ ਗੋਬਿੰਦ, ਗੋਬਿੰਦ ਦੇ ਗੁਣਾਂ ਨੂੰ ਰਾਗੀ ਸਿੰਘ ਗਾਉਂਦੇ ਨੇ, ਅੰਮ੍ਰਿਤ ਬਾਣੀ ਦਾ ਜਸ ਕੀਰਤਨ ਕਰਦੇ ਨੇ ਤੇ ਆਨੰਦ ਪੈਦਾ ਹੋ ਜਾਂਦਾ ਸੰਗਤਾਂ ਦੇ ਮਨ ਦੇ ਵਿੱਚ। ਸਾਧ ਸੰਗਤ ਸੰਗ ਬਣੀ ਤੇ ਨਾਲ ਹੀ ਪਾਏ ਸਾਧ ਸੰਗਤ ਗੁਰਮੁਖਾਂ ਦੀ ਸੰਗਤ ਵੀ ਬਣੀ ਉੱਥੇ ਹਮੇਸ਼ਾ ਫੱਪਦੀ ਹੈ। ਬਣੀ ਤੋਂ ਭਾਵ ਬਣ ਜਾਂਦੀ ਹੈ, ਫੱਪ ਜਾਂਦੀ ਹੈ, ਭਾਵ ਜਦੋਂ ਕੀਰਤਨ ਕਰਦੇ ਨੇ ਰਾਗੀ ਸਿੰਘ ਤੇ ਸੰਗਤਾਂ ਵੀ ਬੈਠ ਕੇ ਪ੍ਰੇਮ ਦੇ ਨਾਲ ਸੁਣਦੀਆਂ ਨੇ ਤੇ ਬੜਾ ਆਨੰਦ ਪੈਦਾ ਹੋ ਜਾਂਦਾ ਹੈ।
2: ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਨੀ।
1: ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਸੋਢੀ ਸੁਲਤਾਨ ਸਤਿਗੁਰੂ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨਾਂ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰਿਆ ਧਾਰਿਆ। ਜਿਨ੍ਹਾਂ ਨੇ ਪਹਿਲਾਂ ਸਰੋਵਰ ਦੀ ਸੇਵਾ ਆਰੰਭ ਕੀਤੀ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਵੀ ਅਗਲੇ ਦਿਨਾਂ ਦੇ ਵਿੱਚ ਆ ਰਿਹਾ, ਅਨਾਊਂਸਮੈਂਟਾਂ ਹੋ ਰਹੀਆਂ ਨੇ, ਹਜ਼ੂਰ ਫਰਮਾਉਂਦੇ ਨੇ ਜਿਸ ਗੁਰੂ ਰਾਮਦਾਸ ਮਹਾਰਾਜ ਨੇ ਇਸ ਮਹਾਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਉਪਰਾਲਾ ਕੀਤਾ, ਤਿਸ ਕੀ ਉਪਮਾ ਕਿਆ ਗਿਣੀ, ਉਹਨਾਂ ਦੀ ਮਹਿਮਾ ਕੀ ਗਿਣੀਏ, ਕੀ ਉਚਾਰਨ ਕਰੀਏ, ਭਾਵ ਗਿਣਤੀ ਮਿਣਤੀ ਤੋਂ ਬਾਹਰ ਦੀ ਗੱਲ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਜਿੰਨੀ ਵੀ ਸਿਫਤ ਸਲਾਹ ਕਰ ਲਈਏ ਓਨੀ ਹੀ ਥੋੜੀ ਹੈ।
2: 68 ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ।
1: ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਤੀਰਥ ਹੈ ਨਾ, ਇੱਥੇ 68 ਤੀਰਥਾਂ ਦਾ ਪੁੰਨ ਕਿਰਿਆ ਤੋਂ ਭਾਵ ਹੈ ਵੀ ਐਨ ਇੱਥੇ ਫਲੀਭੂਤ ਹੋਇਆ। ਕਿਰਨਾ ਜਿਵੇਂ ਫਲ ਪੱਕ ਜਾਵੇ ਨਾ, ਕਹਿੰਦੇ ਫਲ ਕਿਰ ਗਿਆ, ਇਹਦਾ ਮਤਲਬ ਇਹ ਹੈ 68 ਤੀਰਥਾਂ ਦਾ ਫਲ ਇੱਥੇ ਸਾਨੂੰ ਪ੍ਰਾਪਤ ਹੋ ਸਕਦਾ ਹੈ। ਅਤੇ ਮਹਾ ਨਿਰਮਲ ਚਾਰਾ, ਅਤੇ ਬਹੁਤ ਨਿਰਮਲ ਅਤੇ ਚਾਰਾ ਸੁੰਦਰ, ਵੀ ਇਹ ਗੁਰੂ ਮਹਾਰਾਜ ਨੇ ਸਾਡੇ 'ਤੇ ਪਰਉਪਕਾਰ ਕੀਤਾ। ਅਤੇ ਇਹ ਜਿਹੜਾ ਇਹ ਬਚਨ ਨੇ ਨਾ, 68 ਤੀਰਥ ਪੁੰਨ ਕਿਰਿਆ, ਇਹ ਜਿੱਥੇ ਉਹ ਗੁਰਦੁਆਰਾ ਸਾਹਿਬ ਨੇ, ਉਹ ਸਥਾਨ ਹੈ ਥੜਾ ਸਾਹਿਬ, ਥੜਾ ਸਾਹਿਬ 68 ਘਾਟ ਉਹਨੂੰ ਕਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੋਇੰਦਵਾਲ ਸਾਹਿਬ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆਏ ਸਨ, ਅਤੇ ਪਹਿਲਾਂ ਉਹ ਸੜੇ ਉੱਤੇ ਉਸ ਪਾਲਕੀ ਸਾਹਿਬ ਨੂੰ ਸੁਭਾਏਮਾਨ ਕੀਤਾ ਸੀ, ਅਤੇ ਉਹਦਾ ਨਾਮ 68 ਘਾਟ ਗੁਰੂ ਮਹਾਰਾਜ ਨੇ ਆਪ ਰੱਖਿਆ। ਅਤੇ ਉਹ 68 ਘਾਟ ਦਾ ਇੱਥੇ ਇਸ਼ਾਰਾ ਕੀਤਾ ਹੈ ਵੀ ਜਿਹੜਾ ਉੱਥੇ ਇਸ਼ਨਾਨ ਕਰਦਾ ਨਾ, ਉਹਨੂੰ 68 ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਉੱਥੇ 68 ਘਾਟ ਇਸ਼ਨਾਨ ਕਰਨ ਦੇ ਨਾਲ। ਸੰਗਤਾਂ ਦੁੱਖ ਭੰਜਨੀ ਬੇਰ ਸਾਹਿਬ ਵੀ ਇਸ਼ਨਾਨ ਕਰਦੀਆਂ ਨੇ ਵੀ ਉੱਥੇ ਕੋਹੜੀਆਂ ਦੇ ਕੋਹੜ ਦੂਰ ਹੋਏ ਨੇ। ਅਤੇ ਕਈ ਜਿਹੜੇ ਜਾਣਕਾਰ ਸਿੰਘ ਨੇ ਪ੍ਰੇਮੀ, ਉਹ 68 ਘਾਟ 'ਤੇ ਵੀ ਇਸ਼ਨਾਨ ਕਰਦੇ ਨੇ ਵੀ ਉੱਥੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ। ਅਤੇ ਮਹਾਂ ਨਿਰਮਲ ਚਾਰਾ, ਅਤੇ ਬਹੁਤ ਪਵਿੱਤਰ ਜਿਹੜਾ ਸਿੱਖੀ ਦਾ ਆਚਾਰਾ ਆਚਾਰ ਹੈ, ਸਿੱਖੀ ਸਿਦਕ ਸਿੱਖੀ ਦਾ ਕਰਤਵ ਵੀ ਉੱਥੇ ਪ੍ਰਾਪਤ ਹੁੰਦਾ ਹੈ।
2: ਪਤਿਤ ਪਾਵਨ ਬਿਰਧ ਸਵਾਮੀ, ਨਾਨਕ ਸ਼ਬਦ ਅਧਾਰਾ।
1: ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ।

0: ਖਾਲਸਾ ਪਿੰਡ ਰਾਮਵਾਲ ਮਹਾਂ ਨਿਰਮਲ ਚਾਰਾ ਦਾ ਅਰਥ ਇਹ ਵੀ ਕਰਦੇ ਸਨ ਵੀ ਚਾਰਾ ਤੋਂ ਭਾਵ ਕੜਾਹ ਪ੍ਰਸ਼ਾਦ। ਚਾਰਾ ਹੁੰਦਾ ਨਾ ਖਾਣ ਵਾਲੀ ਚੀਜ਼, ਆਪਾਂ ਵੈਸੇ ਕਹਿੰਦੇ ਪਸ਼ੂਆਂ ਦਾ ਚਾਰਾ ਕਹਿੰਦੇ ਹਾਂ, ਪਰ ਇੱਥੇ ਇਹਦਾ ਇਹ ਵੀ ਭਾਵ ਲਿਆ ਹੈ ਵੀ ਬੜਾ ਪਵਿੱਤਰ ਕੜਾਹ ਪ੍ਰਸ਼ਾਦ ਵੀ ਉੱਥੇ ਮਿਲਦਾ ਦਰਬਾਰ ਸਾਹਿਬ ਜਦੋਂ ਜਾਂਦੇ ਹਾਂ। ਮਹਾਂ ਨਿਰਮਲ ਚਾਰਾ ਪਤਿਤ ਪਾਵਨ ਬਿਰਧ ਸੁਆਮੀ, ਇਹ ਸੁਆਮੀ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਪਾਵੇ ਤੇ ਪਾਪੀ ਵੀ ਆ ਕੇ ਜਦੋਂ ਇਸ਼ਨਾਨ ਕਰਨਗੇ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕੁਮਾਤੇ, ਉਹਨਾਂ ਦੇ ਪਾਪ ਵੀ ਲੈ ਜਾਣਗੇ। ਨਾਨਕ ਸ਼ਬਦ ਆਧਾਰਾ, ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਇੱਥੇ ਆਵੇਗਾ ਉਹਨੂੰ ਸ਼ਬਦ ਦਾ ਆਸਰਾ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ।
1: ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣੈ ਕਰੀਜੈ ਰਾਮ।
0: ਉਸਤਤ ਕੌਣ ਕਰੀਜੈ ਰਾਮ, ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਹ ਗੁਣਾਂ ਦਾ ਖਜ਼ਾਨਾ ਮੇਰਾ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਉਹਦੀ ਬੇਅੰਤ ਮਹਿਮਾ ਹੈ। ਉਸਤਤ ਕਵਨ ਕਰੀਜਾ ਰਾਮ, ਦੱਸੋ ਭਾਈ ਉਹਦੀ ਕਿਹੜੀ ਕਿਹੜੀ ਉਸਤਤ ਕਰੀਏ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਇਹ ਗੁਰੂ ਦੀ ਮਹਿਮਾ ਤੇ ਅਕਾਲ ਪੁਰਖ ਦੀ ਮਹਿਮਾ ਉਚਾਰਨ ਨਹੀਂ ਕੀਤੀ ਜਾ ਸਕਦੀ।
1: ਸੰਤਾ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀਜੈ ਰਾਮ।
0: ਅਕਾਲ ਪੁਰਖ ਸਾਹਮਣੇ ਖੜਾ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਤਾਂ ਦੀ ਇਹ ਬੇਨਤੀ ਹੈ, ਨਾਲ ਹੋਰ ਗੁਰਸਿੱਖ ਵੀ ਨੇ ਨਾਮ ਰਸੀਏ, ਜਿੰਨਾ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਵੀ ਇਹ ਸੰਤਾਂ ਦੀ, ਸਾਰੇ ਸੰਤਾਂ ਦੀ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਹੈ। ਕੀ ਬੇਨਤੀ ਹੈ? ਨਾਮ ਮਹਾਰਸ ਦੀ ਜੈ ਰਾਮ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਜਿਹੜਾ ਨਾਮ ਦਾ ਪਰਮ ਰਸ ਹੈ, ਸਰਬੋਤਮ ਸ਼੍ਰੋਮਣੀ ਤੇ ਸਭ ਤੋਂ ਉੱਤਮ ਰਸ ਹੈ, ਉਹ ਨਾਮ ਦਾ ਅੰਮ੍ਰਿਤ ਰਸ ਸਾਨੂੰ ਬਖਸ਼ਿਸ਼ ਕਰ ਦਿਓ।
1: ਨਾਮ ਦੀਜਾ ਦਾਨ ਕੀਜਾ, ਬਿਸਰ ਨਾਹੀ ਇੱਕ ਖਿਨੋ।
0: ਹੇ ਵਾਹਿਗੁਰੂ ਜੀ, ਸਾਨੂੰ ਇਹ ਅਸੀਸ ਦਿਓ, ਨਾਮ ਦੀਜਾ, ਨਾਮ ਦੀ ਖਾਰ ਸਾਡੀ ਝੋਲੀ ਵਿੱਚ ਪਾ ਦਿਓ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਨਾਮ ਦੀਜਾ ਦਾਨ ਕੀਜਾ, ਮਹਾਰਾਜ ਸਾਡੇ ਕੋਲੇ ਮੁੱਲ ਹੈ ਨੀ ਕੋਈ ਵੀ, ਨਾਮ ਅਮੋਲਕ ਰਤਨ ਹੈ, ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਤੇ ਇਹਦੀ ਕੀਮਤ ਸਾਡੇ ਕੋਲ ਦੇਣ ਨੂੰ ਕੁਛ ਨਹੀਂ ਹੈ, ਇਸ ਲਈ ਕਿਰਪਾ ਕਰੋ ਇਹ ਦਾਨ ਹੀ ਕਰ ਦਿਓ। ਹਜ਼ੂਰ ਕਹਿੰਦੇ ਨਾਮ ਦੀਜਾ ਦਾਨ ਕੀਜਾ, ਬਿਸਰ ਨਾਹੀ ਇੱਕ ਖਿਨੋ, ਇੱਕ ਖਿੰਡ ਵੀ, ਇੱਕ ਸੈਕਿੰਡ ਵੀ ਸਾਨੂੰ ਕਦੇ ਵਾਹਿਗੁਰੂ ਦਾ ਨਾਮ ਨਾ ਭੁੱਲੇ।
1: ਗੁਣ ਗੋਪਾਲ ਉੱਚਰ ਰਸਨਾ, ਸਦਾ ਗਾਈਐ ਆਨ ਦਿਨੋ।
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਗੁਰ ਗੋਪਾਲ ਉੱਚਰ ਰਸਨਾ, ਗੁਰੂ ਤੇ ਪਰਮੇਸ਼ਰ ਦਾ ਨਾਮ ਹਮੇਸ਼ਾ ਲਈ ਰਸਨਾ ਤੋਂ ਉਚਾਰਨ ਕਰਦੇ ਰਹੀਏ, ਤੇ ਸਦਾ ਗਾਈਏ ਅਨ ਦਿਨੋ, ਤੇ ਹਮੇਸ਼ਾ ਲਈ ਵਾਹਿਗੁਰੂ ਦੇ ਜਸ ਕੀਰਤਨ ਨੂੰ ਗਾਉਂਦੇ ਰਹੀਏ।
1: ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ।
0: ਅਨ ਦਿਨੋ ਦਾ ਭਾਵ ਹੁੰਦਾ ਵੀ ਦਿਨ ਰਾਤ ਇੱਕ ਰਸ ਲਗਾਤਾਰ, ਸਦਾ ਗਾਈਏ ਅਨ ਦਿਨੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਹਜ਼ੂਰ ਕਹਿੰਦੇ ਜਿਸ ਗੁਰਮੁਖ ਪਿਆਰੇ ਦੀ, ਕਿਸੇ ਵੀ ਗੁਰਸਿੱਖ ਮਾਈ ਭਾਈ ਦੀ ਨਾਮ ਦੇ ਨਾਲ ਪ੍ਰੀਤ ਲੱਗ ਜਾਂਦੀ ਹੈ, ਨਾਮ ਦੇ ਨਾਲ ਪਿਆਰ ਪੈ ਜਾਂਦਾ ਹੈ, ਮਨ ਤਨ ਅੰਮ੍ਰਿਤ ਭੀਜੈ, ਫਿਰ ਉਹਦਾ ਮਨ ਵੀ ਤੇ ਤਨ ਸਰੀਰ ਵੀ ਉਸ ਨਾਮ ਬਾਣੀ ਦੇ ਅੰਮ੍ਰਿਤ ਰਸ ਵਿੱਚ ਭਿੱਜ ਜਾਂਦਾ ਹੈ, ਨਾਮ ਬਾਣੀ ਦੇ ਅੰਮ੍ਰਿਤ ਰਸ ਦੇ ਵਿੱਚ ਸਰਸ਼ਾਰ ਹੋ ਜਾਂਦਾ ਹੈ।
1: ਬਿਨਵੰਤ ਨਾਨਕ ਇੱਛ ਪੁੰਨੀ, ਪੇਖ ਦਰਸ਼ਨ ਜੀਜੈ।
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਸਾਹਮਣੇ ਖਲੋਤਾ, ਬਿਨਵੰਤ ਨਾਨਕ ਬੇਨਤੀ ਪੂਰਵਕ ਜੋਦੜੀ ਕਰ ਰਹੇ ਨੇ, ਇੱਛ ਪੁੰਨੀ, ਮਹਾਰਾਜ ਤੁਸੀਂ ਸਾਡੀ ਇੱਛਾ ਪੂਰੀ ਕਰ ਦਿੱਤੀ ਹੈ, ਸਾਨੂੰ ਇੱਥੇ ਆ ਕੇ ਦਰਸ਼ਨ ਦਿੱਤੇ ਨੇ, ਪੇਖ ਦਰਸ਼ਨ ਜੀਜੈ, ਅਸੀਂ ਆਪ ਜੀ ਦੇ ਦਰਸ਼ਨ ਕਰ ਕਰਕੇ ਜੀਜਾ ਦਾ ਅਰਥ ਵੀ ਜਿਉ ਰਹੇ ਹਾਂ, ਤੁਹਾਡੇ ਦਰਸ਼ਨ ਕਰਕੇ ਸਾਨੂੰ ਆਤਮਕ ਜੀਵਨ ਪ੍ਰਾਪਤ ਹੋ ਰਿਹਾ ਹੈ। ਇਹ ਸੰਤ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਅਕਾਲ ਪੁਰਖ ਆਪ ਉੱਥੇ ਸੇਵਾ ਲਈ ਹਾਜ਼ਰ ਹੋਇਆ ਨਾ, ਹਰ ਕੰਮ ਕਰਾਵਣ ਆਇਆ ਰਾਮ, ਤੇ ਉਹਦੇ ਸਨਮੁਖ ਉਚਾਰਨ ਕੀਤਾ, ਇਸ ਲਈ ਕਵੀ ਜੀ ਨੇ ਵੀ ਬਹੁਤ ਹੀ ਸ਼ਾਨਦਾਰ ਆਪਣੀ ਖੂਬੀ ਨਿਭਾਈ ਹੈ, इतिहास विच उस शब्द नू पूरा शब्द नू अंकित कीता है।
1: दोहरा एम सनमुख होए कर खरे गाई सिफत सुनाए।
0: इउं गुरु अर्जन देव महाराज उस अकाल पुरख दे सामने हाथ जोड़ के खड़े होए ने ते एस शांत शब्द द्वारा उस वाहिगुरु दी सिफत सुला उच्ची संगीत विच कीर्तन दे रूप दे विच सुना के उच्चारण कीती।
1: वदियो प्रेम दोउ दसन जल आनंद चख आए।
0: दोवां पासियां तों बहुत आनंद वधिया है ते इना आनंद इना चाओ इना माह इना उलास च उलास पैदा होया है। लोग गुरु महाराज सच्चे पातशाह फरमाउंदे ने ते नेत्रां दे विचों आनंद दा जल वगण लग पिया। एक तां हुंदे ना जदों आदमी दुख दे विच हुंदा है उस वेले भी रोंदा अखां विचों हंझू डिगदे ने ते जदों कोई बहुती खुशी दी गल अचानक आपां सुणदे उस वेले खुशी दे हंझू भी निकलदे ने ते इसे लई इत्थे गुरु कवि जी लिखदे ने जदों एक पासे गुरु परमेश्वर है दूजे पासे पार ब्रह्म परमेश्वर है दोहां दा मिलाप होया एक दूसरे दे नाल बचन बिलास होए ते बाणी दा भी सिफ सलाह दा भी आदान प्रदान होया ते उस वेले बड़ा आनंदमय समां बन गया ते नेत्रां विचों प्रेम दा जल भी वगिया। हुण इत्थी आपां समाप्ति करदे हां क्योंकि शब्द दी विचार संपूर्ण होई है ते अगे जिहड़ा इतिहास है उह लड़ीवार चलदा रहना है ते कथा दा समां भी संपूर्ण होया है ते इत्थे इसे लई हुण कथा दी समाप्ति करनी जरूरी है। सारी संगत दा रोम रोम करके बहुत बहुत धन्नवाद। होईयां भुल्लां चुक्कां

ਸਿੰਘ ਜੀ, ਬਾਈ ਜੀ ਦਮਦਮੀ ਟਕਸਾਲ ਵਾਲੇ ਅਤੇ ਨਾਲ ਬਹੁਤ ਹੀ ਸਤਿਕਾਰਯੋਗ ਪਚੰਗੀ ਸਿੰਘ, ਗੁਰਮੁਖ ਪਿਆਰਿਆਂ ਦਾ ਸਮੂਹ, ਸੰਗਤ, ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਦੇ ਬਲ ਬਖਸ਼।

ਨੂੰ ਸ਼ਾਮੀ 4 ਤੋਂ 9 ਵਜੇ ਤੱਕ ਯੂਥ ਕੀਰਤਨ ਦਰਬਾਰ, 25 ਅਕਤੂਬਰ ਨੂੰ 12 ਤੋਂ 4 ਯੂਥ ਕੀਰਤਨ ਦਰਬਾਰ ਹੋਣਗੇ, 25 ਤਰੀਕ ਨੂੰ 4 ਵਜੇ ਮੇਨ ਹਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 27 ਅਕਤੂਬਰ ਦੀ ਸ਼ਾਮ ਨੂੰ 5 ਵਜੇ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ।

0: ਸਿੰਘ ਜੀ ਭਾਗੋ ਵਾਲੀ ਆ, ਉਹਨਾਂ ਦਾ ਕੇਸਰੀ ਜਥਾ ਬੜੇ ਪ੍ਰੇਮ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਸ਼ਾਹ ਹੁਸਨ ਦਾ ਰੋਂਦਾ ਤੁਰ ਗਿਆ।

ਨਹੀਂ ਜਾਤਾ ਤੇਰੇ ਹੁਕਮਾਂ ਦੇ ਵਿੱਚ ਵਧਾਤਾ ਲਿਖਦੀ ਜੋਤ ਕਦੀਰਾ ਨੂੰ ਤੇਰੀ ਰਹਿਮਤ ਦੇ ਨਾਲ ਮਿਲਦਾ ਬੰਦਗੀ ਤਾਜ ਫਕੀਰਾ ਨੂੰ ਤੇਰੀ ਰਹਿਮਤ ਦੇ ਨਾਲ ਮਿਲਦਾ।

ਨਾ ਲਪਾਇਆ ਪਹਿਲਾਂ ਆਪਣਾ ਆਪ ਗਵਾਇਆ ਤਾਈਓ ਖਲਕਤ ਸੀ ਸਚਕਾਇਆ ਸੰਤਾਂ ਰਿਸ਼ੀਆਂ ਮੁਨੀਆਂ ਨੂੰ ਉਹ ਤਾਂ ਕਈ ਸਿਕੰਦਰ ਤੁਰ ਗਏ ਰੋਂਦੇ ਛੱਡ ਕੇ ਦੁਨੀਆਂ ਨੂੰ ਉਹ ਤਾਂ ਕਈ ਸਿਕੰਦਰ ਤੁਰ ਗਏ ਰੋਂਦੇ

ਰੁਸ਼ਣਾ ਦੇ ਭਾਗ ਵਾਲੀ ਸ਼ਹਿਰ ਬਣਾ ਦੇ ਸਿਰ ਤੇ ਸੋਟੀ ਤੜਕੇ ਤੇ ਜਗ ਤੇ ਮਾਣ ਸਾਧੂਆਂ ਪਾਲਿਆ ਸੇਵਾ ਸਿਮਰਨ ਕਰਕੇ ਤੇ ਜਗ ਤੇ ਮਾਣ

ਵਿਸਰ ਨਾਹੀਂ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਜੁਗੋ ਜੁਗ ਅਟਲ ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਬੜੇ ਅਦਬ ਔਰ ਸਤਿਕਾਰ ਭਾਵਨਾ ਨਾਲ ਜੁੜ ਕੇ ਬੈਠੇ ਸਤਿਕਾਰਯੋਗ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵਕਤ ਤੱਕ ਅਨੇਕਾਂ ਗੁਰੂ ਕੀ ਸਿੱਖ ਸੰਗਤ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਦਰ ਕਰਕੇ ਨਿਹਾਲ ਹੋਈ ਹੈ। ਆਓ ਭਾਈ ਅਵਤਾਰ ਸਿੰਘ ਜੀ ਬੰਦਨੀ ਕਲਾ ਵਾਲਿਆਂ ਨੇ ਆਪ ਜੀ ਨੂੰ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੋੜਿਆ ਹੈ। ਹੁਣ ਕੁਝ ਕੁ ਸਮਾਂ ਆਪਣੇ ਇਤਿਹਾਸ ਦਾ ਕਵੀਸ਼ਰੀ ਵਾਰਾਂ ਰਾਹੀਂ ਕਹਿਣ ਦਾ ਹੈ। ਸਰਬੱਤ ਮਾਈ ਭਾਈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕਰੋ, ਸਤਿਗੁਰਾਂ ਨੂੰ ਸੀ ਝੁਕਾ ਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਦਾ ਜੀਵਨ ਸੰਸਾਰ ਨਾਲੋਂ ਨਿਆਰਾ ਹੈ। ਜੀਵਨ ਦੀ ਯਾਤਰਾ ਜਿਉਣ ਦਾ ਕੋਈ ਮਕਸਦ ਹੈ ਔਰ ਕਦਮ ਕਦਮ ਤੇ ਆਪਣੇ ਗੁਰਦੇਵ ਨੂੰ ਯਾਦ ਰੱਖਣਾ, ਸਵਾਸ ਸਵਾਸ ਆਪਣੇ ਗੁਰੂ ਦਾ ਭੈ ਆਪਣੇ ਮਨ ਵਿੱਚ ਵਸਾ ਕੇ ਚੱਲਣਾ, ਜਦੋਂ ਵੀ ਸਮਾਂ ਮਿਲੇ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਦਰ ਕਰਨੇ, ਗੁਰੂ ਕੀਆਂ ਕਥਾ ਕਹਾਣੀਆਂ ਸਰਵਣ ਕਰਨੀਆਂ ਔਰ ਆਪਣੇ ਕਰਮਾਂ ਨੂੰ ਚੰਗੀ ਦਿਸ਼ਾ ਦੇਣੀ, ਇਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਫਲਸਫਾ ਹੈ। ਦਿਨੇ ਵੀ ਜਿਵੇਂ ਆਪਾਂ ਬੇਨਤੀ ਕੀਤੀ ਸੀ, ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਕੁਝ ਇਸ ਤਰ੍ਹਾਂ ਦੀ ਵਿਚਾਰਧਾਰਾ ਵੀ ਸੀ ਯੋਗੀਆਂ ਦੀ, ਜਿਸ ਦਾ ਮਤਲਬ ਇਹ ਸੀ ਵੀ ਜੇ ਤੁਸੀਂ ਰੱਬ ਦੀ ਪ੍ਰਾਪਤੀ ਕਰਨੀ ਹੈ ਤੁਹਾਨੂੰ ਸੰਸਾਰ ਨਾਲੋਂ ਗ੍ਰਸਤ ਨਾਲੋਂ ਟੁੱਟਣਾ ਪਵੇਗਾ ਔਰ ਜੰਗਲਾਂ ਵਿੱਚ ਜਾ ਕੇ ਕਠਿਨ ਤਪ ਕਰਕੇ ਉਸ ਮਾਲਕ ਦੀ ਰਹਿਮਤ ਨਾਲ ਜੁੜਨਾ ਹੋਵੇਗਾ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਰਾਜ ਯੋਗੀ ਬਣਾਇਆ, ਰਹਿਣਾ ਸੰਸਾਰ ਵਿੱਚ ਹੈ ਔਰ ਚਿੱਤ ਕਰਤਾਰ ਨਾਲ ਜੋੜ ਕੇ ਪਰਮੇਸ਼ਰ ਦੇ ਨਾਮ ਦੇ ਗੁਣ ਵੀ ਗਾਉਣੇ ਹੈ ਔਰ ਜੀਵਨ ਦੇ ਆਨੰਦ ਵੀ ਪ੍ਰਾਪਤ ਕਰਨੇ ਹੈ। ਗ੍ਰਸਤ ਵਿੱਚ ਰਹਿ ਕੇ ਧੀਆਂ ਪੁੱਤਰਾਂ ਨੂੰ ਪਾਲਣਾ, ਉਹਨਾਂ ਨੂੰ ਮੰਜ਼ਿਲ ਤੇ ਪਹੁੰਚਾਉਣਾ, ਇਹ ਵੀ ਇੱਕ ਜੀਵਨ ਦਾ ਵੱਡਾ ਹਿੱਸਾ ਹੈ। ਤੋ ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨੂੰ ਸੰਸਾਰ ਦੇ ਅੰਦਰ ਕੰਪਲੀਟ ਯਾਨੀ ਸੰਪੂਰਨ ਫਲਸਫਾ ਕਿਹਾ ਜਾਂਦਾ ਹੈ। ਤੋ ਮਹਾਰਾਜ ਰਹਿਮਤ ਕਰਨ, ਜਿੰਨਾ ਵੀ ਗਿਆਨ ਪ੍ਰਾਪਤ ਹੋਵੇ ਹਾਸਲ ਕਰਨਾ ਚਾਹੀਦਾ। ਬਾਬਾ ਜੀ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਵਡਿਆਈ ਆਪ ਜੀ ਨਾਲ ਸਾਂਝੀ ਕੀਤੀ ਹੈ ਕਿ ਕੋਈ ਵੀ ਸਿੱਖ ਸ਼ਰਧਾ ਨਾਲ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਘਰ ਆਵੇ, ਇਸ਼ਨਾਨ ਕਰਕੇ ਫਿਰ ਗੁਰਬਾਣੀ ਦੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਇਸ਼ਨਾਨ ਕਰੇ, ਉਹਦੇ ਪਾਪ ਧੋਤੇ ਜਾਂਦੇ ਔਰ ਉਹਦੀ ਆਤਮਾ ਨਿਰਮਲ ਹੁੰਦੀ ਹੈ ਤੇ ਉਹਨੂੰ ਆਪਣੀ ਆਤਮਾ ਵਿੱਚੋਂ ਵਾਹਿਗੁਰੂ ਦੇ ਦਰਸ਼ਨ ਦਾਰ ਹੁੰਦੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਬ ਦੀ ਧਰਤੀ ਤੇ ਜਦੋਂ ਇਹ ਤੀਰਥ ਰਚਿਆ ਤੇ ਇਹਦੀ ਬੜੀ ਵੱਡੀ ਮਹਾਨਤਾ ਸੀ ਔਰ ਰਵਾਇਤ ਹੈ ਕਿ ਸਾਈ ਮੀਆਂ ਮੀਰ ਤੋਂ ਇਸ ਦੀ ਬੁਨਿਆਦ ਰਖਾਈ ਗਈ, ਚਾਰ ਦਰਵਾਜੇ ਰੱਖੇ ਗਏ ਔਰ ਚੌਂ ਵਰਨਾਂ ਨੂੰ ਸਾਂਝਾ ਸੰਦੇਸ਼ ਦਿੱਤਾ ਗਿਆ। ਸਮੇਂ ਦੇ ਨਾਲ ਤਬਦੀਲੀਆਂ ਆਉਂਦੀਆਂ ਰਹੀਆਂ, ਵਕਤ ਵਕਤ ਦੀਆਂ ਸਰਕਾਰਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਦਰਬਾਰ ਦੇ ਉੱਤੇ ਹਮਲੇ ਵੀ ਕਰਦੀਆਂ ਰਹੀਆਂ, ਇਹਦੇ ਚ ਕੋਈ ਸ਼ੱਕ ਨਹੀਂ। 62 ਵਿਚ ਜਦੋਂ 1762 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਇਆ, ਬਰਬਾਦ ਕੀਤਾ, ਇਸ ਦੀ ਦੁਬਾਰਾ ਜਿਹੜੀ ਕਾਰ ਸੇਵਾ ਉਹ ਦੇਸ਼ ਰਾਜ ਸੁਰ ਸਿੰਘ ਵਾਲੇ ਨੇ ਕਰਾਈ, ਇੱਕ ਸਹਿਜਧਾਰੀ ਸਿੱਖ ਸੀ ਯਾਨੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਫਿਲਾਸਫੀ ਨੂੰ ਮੰਨਣ ਵਾਲਾ ਔਰ ਸਤਿਗੁਰਾਂ ਦੀ ਬਾਣੀ ਤੇ ਅਮਲ ਕਰਨ ਵਾਲਾ। ਕਿੱਡੀ ਵੱਡੀ ਜੁਗਤ ਹੈ, ਪਹਿਲੀ ਬੁਨਿਆਦ ਸਾਈ ਮੀਆਂ ਮੀਰ ਤੋਂ ਰਖਾਈ, ਜਦ ਅਹਿਮਦ ਸ਼ਾਹ ਅਬਦਾਲੀ ਇਸ ਨੂੰ ਉਡਾ ਕੇ ਚਲਾ ਗਿਆ ਤੇ ਫਿਰ ਇੱਕ ਸਹਿਜਧਾਰੀ ਹਿੰਦੂ ਪਰਿਵਾਰ ਨਾਲ ਸੰਬੰਧਿਤ ਦੇਸ਼ ਰਾਜ ਦੇ ਕੋਲੋਂ ਦੁਬਾਰਾ ਇਸ ਦੀ ਉਸਾਰੀ ਕਰਵਾਈ ਔਰ ਸਿੱਖ ਮਿਸਲਾਂ ਨੇ
ਇਹਦੇ ਵਿੱਚ ਬੜਾ ਵੱਡਾ ਹਿੱਸਾ ਪਾਇਆ। ਉਹਦਾ ਇੱਕ ਹੀ ਕਾਰਨ ਸੀ ਕਿ ਇਹ ਸਭ ਮਨੁੱਖਤਾ ਦਾ ਸਾਂਝਾ ਕੇਂਦਰ ਹੈ। ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ, ਉਹ ਕਹਿੰਦਾ ਮੈਂ ਸਾਰੀ ਦੁਨੀਆਂ ਦੇ ਤੀਰਥਾਂ ਦੇ ਦਰਸ਼ਨ ਇਸ਼ਨਾਨ ਕੀਤੇ ਨੇ। ਜੋ ਸਕੂਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਤੋਂ ਮੈਨੂੰ ਪ੍ਰਾਪਤ ਹੋਇਆ ਉਹ ਕਿਤਿਓਂ ਵੀ ਨਹੀਂ ਮਿਲਿਆ। ਔਰ ਬੜੇ ਮਾਣ ਨਾਲ ਉਹਨੇ ਕਿਹਾ ਵੀ ਅਕਾਲ ਪੁਰਖ ਪਰਮੇਸ਼ਰ ਜੇ ਮੇਰੇ ਤੇ ਮਿਹਰਬਾਨ ਹੋਵੇ ਤੇ ਮੈਨੂੰ ਮਰਨ ਤੋਂ ਬਾਅਦ ਇੱਕ ਜਨਮ ਸਿੱਖਾਂ ਦੇ ਘਰ ਦੇਵੇ, ਮੈਂ ਰੱਜ ਰੱਜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੇ ਦਰਸ਼ਨ ਕਰਾਂ ਔਰ ਆਪਣੇ ਜੀਵਨ ਨੂੰ ਸਫਲ ਕਰਾਂ, ਮੁਕਤੀ ਤੱਕ ਪਹੁੰਚਾਂ। ਪਰ ਜਦੋਂ ਸਰਕਾਰਾਂ ਕਹਿਰਵਾਨ ਹੁੰਦੀਆਂ ਰਹੀਆਂ ਖਾਲਸਾ ਜੀ, ਉਦੋਂ ਫਿਰ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਵੀ ਹਮਲੇ ਹੁੰਦੇ ਰਹੇ। ਅੱਜ ਆਪਾਂ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁਖਾ, ਉਹਨਾਂ ਦੀ ਗਾਥਾ ਮਨਾ ਰਹੇ ਹਾਂ। ਔਰ ਵਕਤ ਦੀ ਸਰਕਾਰ ਨੇ ਫੌਜ ਦੇ ਨਾਲ ਬੜਾ ਕਹਿਰੀ ਹਮਲਾ ਕੀਤਾ ਔਰ ਇਸ ਤਰ੍ਹਾਂ ਜਿਵੇਂ ਇੱਕ ਦੇਸ਼ ਦੀ ਫੌਜ ਦੂਜੇ ਦੇਸ਼ ਦੇ ਉੱਤੇ ਅਟੈਕ ਕਰਦੀ ਹੈ, ਹਰ ਕਿਸਮ ਦੇ ਆਧੁਨਿਕ ਹਥਿਆਰ ਵਰਤੇ ਗਏ, ਤੋਪਾਂ ਵਰਤੀਆਂ ਗਈਆਂ, ਟੈਂਕ ਵਰਤੇ ਗਏ, ਬਹਾਨਾ ਇਹ ਬਣਾਇਆ ਗਿਆ ਵੀ ਉੱਥੇ ਕੁਝ ਦੇਸ਼ ਵਿਰੋਧੀ ਲੋਕ ਲੁਕੇ ਹੋਏ ਹੈ ਔਰ ਮੀਡੀਆ ਉਹਨਾਂ ਦਾ ਰਾਜ, ਉਹਨਾਂ ਦਾ ਸਾਧਨ, ਉਹਨਾਂ ਕੋਲ ਜਿਸ ਦੇ ਕੋਲ ਤਾਕਤ ਹੋਵੇ ਉਹ ਆਪਣੇ ਝੂਠ ਨੂੰ ਵੀ ਸੱਚ ਕਰ ਲੈਂਦਾ ਤੇ ਜਿਨ੍ਹਾਂ ਕੋਲ ਤਾਕਤ ਨਾ ਹੋਵੇ ਉਹਨਾਂ ਦਾ ਸੱਚ ਵੀ ਗੁਆਚ ਜਾਂਦਾ। ਅੱਜ ਵੀ ਤੁਸੀਂ ਵੇਖਦੇ ਹੋ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਵਿੱਚ ਚਿੱਟੇ ਦਿਨ ਵਾਂਗ ਸੱਚਾਈ ਹੈ ਕਿ ਉਹਨਾਂ ਦੀ ਸ਼ਹਾਦਤ ਭਾਰਤੀ ਏਜੰਸੀਆਂ ਹੱਥੋਂ ਹੋਈ, ਪਰ ਉਹਦੇ ਉੱਤੇ ਪਰਦੇ ਪਾਉਣ ਵਾਸਤੇ ਕਈ ਤਰ੍ਹਾਂ ਦੇ ਉਹਨਾਂ ਨੇ ਹੱਥਕੰਡੇ ਵਰਤੇ ਤਾਂ ਕਿ ਉਹਨਾਂ ਦੀ ਸ਼ਹਾਦਤ ਨੂੰ ਛੁਟਿਆਇਆ ਜਾ ਸਕੇ। ਤੋ ਵਕਤ ਦੀ ਸਰਕਾਰ ਨੇ ਬਹਾਨਾ ਬਣਾ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲਿਆਂ ਦਾ, ਕੁਝ ਹੋਰ ਸਿੰਘਾਂ ਦਾ ਬੜਾ ਜ਼ਾਲਮਾਨਾ ਤਰੀਕੇ ਨਾਲ ਇੱਥੇ ਅਟੈਕ ਕੀਤਾ ਔਰ ਦਰਦੀ ਲੋਕਾਂ ਨੇ ਆਦੇ ਨਾਰੇ ਮਾਰੇ। ਅਡਵਾਨੀ ਵਰਗੇ ਜਿੱਥੇ ਮਾਣ ਕਰਦੇ ਰਹੇ ਵੀ ਇਹ ਕੰਮ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ, ਉੱਥੇ ਚੰਦਰ ਸ਼ੇਖਰ ਵਰਗੇ ਕਹਿੰਦੇ ਰਹੇ ਵੀ ਇਹ ਕੰਮ ਕਰਕੇ ਇੰਦਰਾ ਗਾਂਧੀ ਨੇ ਆਪਣੀ ਮੌਤ ਦੇ ਵਾਰੰਟਾਂ ਤੇ ਦਸਤਖਤ ਕਰ ਲੈਣ, ਕਿਉਂਕਿ ਪੰਜਾਬ ਨੇ ਕਦੇ ਸਿਰ ਨੀਵਾਂ ਕਰਕੇ ਤੁਰਨ ਦੀ ਜਾਂਚ ਹੀ ਨਹੀਂ ਸਿੱਖੀ। ਦੁਨੀਆਂ ਉੱਤੇ ਬੜੀਆਂ ਧਰਤੀਆਂ ਹੈ, ਕੋਈ ਧਰਤੀ ਫਰੂਟ ਪੈਦਾ ਕਰਦੀ, ਕੋਈ ਲੋਹਾ ਪੈਦਾ ਕਰਦੀ, ਕੋਈ ਸੋਨਾ ਪੈਦਾ ਕਰਦੀ, ਕੋਈ ਕੇਸਰ ਪੈਦਾ ਕਰਦੀ ਹੈ, ਪਰ ਇੱਕ ਪੰਜਾਬ ਦੀ ਧਰਤੀ ਹੈ ਜਿਹੜੀ ਸੂਰਮੇ ਪੈਦਾ ਕਰਦੀ ਹੈ, ਬਹਾਦਰਾਂ ਨੂੰ ਜਨਮ ਦਿੰਦੀ ਹੈ। ਫਿਰ ਇਹ ਦੋ ਗੁਰੂ ਕੇ ਲਾਲ ਉੱਠੇ, ਇਹਨਾਂ ਨੇ ਫਿਰ ਜਨਰਲ ਵੈਦੀਏ ਨੂੰ ਸੋਧਿਆ ਔਰ ਹੱਸ ਕੇ ਜੱਜ ਦੇ ਸਾਹਮਣੇ ਆਪਣਾ ਜੁਰਮ ਇਕਬਾਲ ਕੀਤਾ। ਜੱਜ ਨੇ ਆਖਿਆ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਤੁਸੀਂ ਕਿਹੜੇ ਰਾਹ ਪੈ ਗਏ ਹੋ, ਇੰਨੀ ਤੁਸੀਂ ਲਿਆਕਤ ਰੱਖਦੇ ਹੋ, ਇੰਨੀਆਂ ਭਾਸ਼ਾਵਾਂ ਜਾਣਦੇ ਹੋ, ਇੰਨੇ ਕਾਬਲ ਬੱਚੇ ਹੋ ਤੁਸੀਂ, ਤੁਸੀਂ ਤੇ ਹਿੰਦੁਸਤਾਨ ਦੀ ਕਿਸੇ ਵੱਡੀ ਪਦਵੀ ਤੇ ਚਾਹੀਦੇ ਸੀ। ਉਸ ਵਕਤ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਕਿਹਾ ਸੀ ਜੱਜ ਸਾਹਿਬ ਜੀ ਤਾਂ ਸਾਡਾ ਵੀ ਕਰਦਾ ਸੀ ਪੜ੍ਹ ਲਿਖ ਕੇ ਕੋਈ ਤਰੱਕੀ ਕਰਕੇ ਜੀਵਨ ਦੇ ਮਰਤਬੇ ਦੇ ਪਹੁੰਚਦੇ, ਪਰ ਇੰਦਰਾ ਗਾਂਧੀ ਨੇ ਹੱਥ ਹੀ ਸਾਡੇ ਦਿਲ ਨੂੰ ਪਾ ਲਿਆ, ਸਾਡੇ ਕਾਲਜੇ ਨੂੰ ਪਾ ਲਿਆ, ਇਸ ਕਰਕੇ ਉਸ ਦਿਨ ਤੋਂ ਬਾਅਦ ਫਿਰ ਅਸੀਂ ਆਪਣੇ ਇਤਿਹਾਸ ਨੂੰ ਦੁਹਰਾਉਣ ਦਾ ਯਤਨ ਕੀਤਾ। ਇਹ ਕੋਈ ਅਸੀਂ ਪਾਪ ਨਹੀਂ ਕੀਤਾ, ਕੋਈ ਗੁਨਾਹ ਨਹੀਂ ਕੀਤਾ, ਇਹ ਸਾਡੇ ਧਰਮ ਦੀ ਪਰੰਪਰਾ ਹੈ। ਜਿਹੜਾ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰਦਾ ਅਸੀਂ ਉਹਨੂੰ ਉਹਦੀ ਕੀਤੀ ਦਾ ਫਲ ਭੁਗਤਾ ਕੇ ਆਪਣੇ ਧਰਮ ਦੀ ਪਰੰਪਰਾ ਨੂੰ ਅੱਗੇ ਤੋਰਦੇ ਹਾਂ ਔਰ ਇਹ ਪੁਰਾਤਨ ਸਮੇਂ ਤੋਂ ਚੱਲਦਾ ਆਇਆ। ਉਹਨੇ ਕਿਹਾ ਠੀਕ ਹੈ, ਪਰ ਮੈਂ ਤੁਹਾਡੇ ਕੇਸ ਵਿੱਚ ਤੁਹਾਨੂੰ ਫਾਂਸੀ ਦੀ ਸਜ਼ਾ ਦੇਣਾ, ਪਰ ਮੈਨੂੰ ਤੁਸੀਂ ਇੰਨਾ ਪ੍ਰਭਾਵਿਤ ਕੀਤਾ, ਆਪਣੀਆਂ ਤਸਵੀਰਾਂ ਮੈਨੂੰ ਦਿਓ, ਮੈਂ ਆਪਣੇ ਡਰਾਇੰਗ ਰੂਮ ਵਿੱਚ ਲਾਵਾਂ ਔਰ ਦੱਸਾਂ ਸੰਸਾਰ ਨੂੰ ਕਿ ਸਿੱਖ ਕੌਮ ਨੇ ਇਸ ਤਰ੍ਹਾਂ ਦੇ ਬਹਾਦਰ ਲੋਕ ਪੈਦਾ ਕੀਤੇ। ਔਰ ਜੇਲ੍ਹ ਦੇ ਵਿੱਚ ਖਾਲਸਾ ਜੀ ਬੜੇ ਉਹਨਾਂ ਨੇ ਇਸ ਤਰ੍ਹਾਂ ਦੇ ਕਰਤੱਵ ਕੀਤੇ ਜਿਨ੍ਹਾਂ ਨੇ ਪਿਛਲੇ ਇਤਿਹਾਸ ਨੂੰ ਵੀ ਮਾਤ ਪਾ ਦਿੱਤਾ ਔਰ ਕੋਈ ਉਹਨਾਂ ਦੇ ਚਿਹਰੇ ਦੇ ਉੱਤੇ ਕਿਸੇ ਕਿਸਮ ਦਾ ਕੋਈ ਰਾਂਝੇ ਜਾਂ ਨਿਰਾਸ਼ਾ ਕਦੇ ਹੋਈ ਨਹੀਂ। ਜੇਲ੍ਹ ਚਿੱਠੀਆਂ ਪੜ੍ਹੋ, ਕਿਵੇਂ ਉਹ ਖੁਸ਼ੀ ਖੁਸ਼ੀ ਵਿੱਚ ਆਪਣੇ ਪਰਿਵਾਰ ਨੂੰ ਚਿੱਠੀਆਂ ਲਿਖਦੇ ਆ ਵੀ ਅਸੀਂ ਭਾਗਾਂ ਵਾਲੇ ਹਾਂ, ਆਪਣੀ ਕੌਮ ਦੀ ਖਾਤਰ ਫਾਂਸੀ ਦਾ ਰੱਸਾ ਚੁੰਮ ਰਹੇ, ਕਹਾਣੀ ਸਾਡੀ ਮੌਤ ਤੋਂ ਅੱਗੇ ਵੀ ਤੁਰਦੀ ਰਹੇਗੀ। ਪਰ ਖਾਲਸਾ ਜੀ ਉਹਨਾਂ ਦਿਨਾਂ ਵਿੱਚ 90-91 ਦੇ ਵਿੱਚ ਜਾ ਕੇ ਖਾੜਕੂ ਲਹਿਰ ਵਿੱਚ ਕਮਜ਼ੋਰੀਆਂ ਆ ਗਈਆਂ ਸੀ। ਇੱਕ ਤਾਂ ਆਪਸ ਵਿੱਚ ਮਤਭੇਦ ਇੰਨੇ ਹੋ ਗਏ, ਵੱਡੇ ਵੱਡੇ ਬੰਦੇ ਅਸੀਂ ਆਪਸ ਵਿੱਚ ਹੀ ਕਤਲ ਕਰਨ ਲੱਗ ਪਏ ਔਰ ਲੋਕਾਂ ਦੇ ਨਾਲ ਕੁਝ ਇੱਦਾਂ ਦਾ ਵਿਹਾਰ ਕੀਤਾ, ਲੋਕ ਕਹਿਣ ਲੱਗ ਪਏ ਵੀ ਇਹ ਹੁਣ ਉਹ ਪੁਰਾਣੇ ਖਾੜਕੂ ਨਹੀਂ ਰਹੇ, ਇਹਨਾਂ ਦੇ ਵਿੱਚ ਸਰਕਾਰੀ ਏਜੰਸੀਆਂ ਘੁਸਪੈਠ ਕਰ ਗਈਆਂ, ਲੋਕਾਂ ਦੇ ਘਰਾਂ ਵਿੱਚ ਸਰਕਾਰੀ ਖਾੜਕੂਆਂ ਨੇ ਜਾਣਾ, ਲੁੱਟਮਾਰ ਕਰਨੀ, ਅਨੇਕਾਂ ਧਰਮ ਬੁਰੇ ਕਰਮ ਕਰਨੇ, ਉਹਦੇ ਕਰਕੇ ਇਸ ਲਹਿਰ ਨੂੰ ਢਾਹ ਲੱਗੀ। ਇਹਦਾ ਦਰਦ ਭਾਈ ਹਰਜਿੰਦਰ ਸਿੰਘ ਤੱਕ ਪਹੁੰਚਿਆ, ਸੁਖਦੇਵ ਸਿੰਘ ਤੱਕ ਪਹੁੰਚਿਆ,
ਉਹਨਾਂ ਆਪਣੀ ਕੌਮ ਦੇ ਖਾੜਕੂ ਜਰਨੈਲਾਂ ਨੂੰ ਆਖਿਆ ਵੀ ਇਹ ਰਸਤਾ ਸੰਤ ਜਰਨੈਲ ਸਿੰਘ ਵਾਲਾ ਨਹੀਂ ਹੈ, ਉਹ ਤਾਂ ਸਾਰਿਆਂ ਦੇ ਸਾਂਝੇ ਸੀ, ਉਹਨਾਂ ਤਾਂ ਹਿੰਦੂਆਂ ਦੀਆਂ ਵੀ ਬੇਟੀਆਂ ਛਡਾਈਆਂ, ਗੁਰਦਾਸਪੁਰ ਦੀ ਜੇਲ੍ਹ ਵਿੱਚ ਮੰਦਰ ਬਣਾਇਆ ਹਿੰਦੂਆਂ ਵਾਸਤੇ, ਔਰ ਉਹਨਾਂ ਦੀ ਵਿਚਾਰਧਾਰਾ ਕੇਵਲ ਜ਼ੁਲਮ ਦੇ ਖਿਲਾਫ ਸੀ, ਤੇ ਤੁਸੀਂ ਆਪਸ ਵਿੱਚ ਹੀ ਆਪਣੀਆਂ ਰਾਈਫਲਾਂ ਇੱਕ ਦੂਜੇ ਵੱਲ ਨੂੰ ਸਿੱਧੀਆਂ ਕਰ ਲਈਆਂ, ਏਦਾਂ ਖਾਲਿਸਤਾਨ ਨਹੀਂ ਮਿਲਦਾ ਹੁੰਦਾ। ਜੇ ਤੁਸੀਂ ਆਪਣੇ ਨਿਸ਼ਾਨੇ ਤੇ ਜਾਣਾ ਤੇ ਆਪਣੀ ਲਹਿਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੋਸ਼ਨੀ ਵਿੱਚ ਢਾਲੋ। ਕਿਸੇ ਨੂੰ ਮਾਰਨ ਲੱਗਿਆਂ ਪਹਿਲਾਂ ਇਹ ਸੋਚੋ ਵੀ ਇਹਦਾ ਗੁਨਾਹ ਕਿੱਡਾ ਵੱਡਾ ਹੈ, ਸਿੱਖ ਸਿਧਾਂਤ ਇਹਨੂੰ ਮਾਰਨ ਦੀ ਇਜਾਜ਼ਤ ਦਿੰਦੇ ਹੈ। ਸੋ ਆਪਣੇ ਆਪ ਨੂੰ ਗੁਰੂ ਮਹਾਰਾਜ ਜੀ ਦੇ ਸਮਰਪਿਤ ਕਰੋ, ਕਿਉਂਕਿ ਇਹ ਇੱਕ ਏਜੰਸੀਆਂ ਦੀ ਚਾਲ ਹੁੰਦੀ ਹੈ। ਡਾਕਟਰ ਕ੍ਰਿਸ਼ਨਾ ਮਲੋਏ ਤਰਜਨ ਨੇ ਓਪਨ ਸੀਕਰਟ ਨਾਂ ਦੀ ਕਿਤਾਬ ਲਿਖੀ ਹੈ, ਉਹਨੇ ਪਹਿਲਾਂ ਆਸਾਮ 'ਚ ਕੰਮ ਕੀਤਾ, ਫਿਰ ਕਸ਼ਮੀਰ ਕੰਮ ਕੀਤਾ, ਫਿਰ ਪੰਜਾਬ ਕੰਮ ਕੀਤਾ। ਉਹਨੇ ਲਿਖਿਆ ਵੀ ਕਿਵੇਂ ਏਜੰਸੀਆਂ ਇਹ ਉੱਠਦੀਆਂ ਆਜ਼ਾਦੀ ਦੀਆਂ ਲਹਿਰਾਂ ਨੂੰ ਕਿਵੇਂ ਕਿਵੇਂ ਦਬਾਉਂਦੀਆਂ, ਕਿਵੇਂ ਕਿਵੇਂ ਹੱਥ ਕੰਡੇ ਵਰਤਦੀਆਂ। ਆਮ ਜਨ ਸਧਾਰਨ ਬੰਦੇ ਨੂੰ ਨਹੀਂ ਪਤਾ ਲੱਗਦਾ ਉਹਨਾਂ ਦੇ ਕਾਰਨਾਮਿਆਂ ਦਾ। ਤੋ ਉਹ ਪੜ੍ਹੇ ਲਿਖੇ ਬੰਦੇ ਸੀ, ਉਹਨਾਂ ਫਿਰ ਆਪਣੀ ਕੌਮ ਦੇ ਨਾਂ ਇੱਕ ਸੰਦੇਸ਼ ਜੇਲ੍ਹ ਵਿੱਚੋਂ ਲਿਖਿਆ, ਭਾਈ ਅਸਲ ਟਿਕਾਣੇ ਤੇ ਆਓ, ਇਸ ਤਰ੍ਹਾਂ ਤੁਸੀਂ ਲੜਦੇ ਰਹੇ ਤੇ ਆਪਸ ਵਿੱਚ ਮਰ ਜਾਓਗੇ, ਆਜ਼ਾਦੀ ਬਹੁਤ ਦੂਰ ਚਲੀ ਜਾਏਗੀ, ਆਓ। ਉਹਨਾਂ ਦੀ ਲਿਖੀ ਹੋਈ ਪੱਤਰਕਾਰ ਨੂੰ ਬੈਂਤ ਛੰਦ ਵਿੱਚ ਭਾਈ ਭੁਪਿੰਦਰ ਸਿੰਘ ਦਰਗਾਹਪੁਰ ਨੇ ਲਿਖਿਆ, ਇਹੋ ਹੀ ਵੀਰ ਗਾ ਰਿਹਾ ਨਾਲ ਵੀਰ ਕੁਲਵੰਤ ਸਿੰਘ ਗਿੱਲ ਸਬਰਾ, ਭਾਈ ਹਰਜਿੰਦਰ ਸਿੰਘ ਜੰਦਾ ਤੇ ਸੁਖਦੇਵ ਸਿੰਘ ਸੋਕਾ ਪੂਨੇ ਦੀ ਜੇਲ੍ਹ ਵਿੱਚੋਂ ਕੌਮੀ ਲੀਡਰਾਂ ਦੇ ਨਾਂ ਜਿਹੜਾ ਪੱਤਰ ਲਿਖਦੇ, ਉਹ ਬੇਨਤੀ ਕੀਤੀ ਜਾ ਰਹੀ ਹੈ।

0: ਬਣਦਾ ਉਹਨਾਂ ਦਾ ਕਦੇ ਕੋਈ ਘਰ ਨਹੀਂ।
1: ਉਹ ਗੱਲ ਸਦਾ ਸਿਧਾਂਤਾਂ ਦੀ ਚੱਲਦੀ ਹੈ, ਹੋ ਜਾਂਦੀ ਹੈ ਥੋੜੀ ਜਿਹੀ ਦੇਰ ਸਿੰਘੋ, ਦਾਗ ਦਾਵਣ ਤੇ ਲੱਗਣ ਨਾ ਦਿਓ ਮਾੜੇ, ਜਿੱਤ ਸੱਚ

ਸਰਕਾਰ ਦੇ ਟੋਡੀਆਂ ਤੋਂ ਪੈ ਜਾਣਨਾ ਪਿੰਜਰੇ ਸ਼ੇਰ ਸਿੰਘੋ ਦਾਗ ਦਮਨ ਤੇ ਲੱਗਣ ਨਾ ਦਿਓ ਮਾੜੇ ਜਿੱਤ ਸੱਚ

ਏਕੇ ਦੀ ਤਖਤ ਹਲਾ ਦਿੰਦੀ, ਲੜੀ ਏਕੇ ਦੀ ਤਖਤ ਹਲਾ ਦਿੰਦੀ, ਕੋਈ ਤਾਕਤ ਨਹੀਂ ਸਕਦੀ ਵੇਰ ਸਿੰਘੋ, ਦਾਗ ਦਮਨ ਤੇ ਲੱਗਣ ਨਾ ਦਿਓ ਮਾਰੇ ਜਿੱਤ ਸੱਚ।

0: ਕੌਮ ਦੇ ਖਾੜਕੂ ਆਗੂਆਂ ਦੇ ਨਾਂ ਲਿਖੇ। ਉਹਨਾਂ ਆਖਿਆ ਨਿਸ਼ਾਨਾ ਤੁਹਾਡਾ ਬੜਾ ਵੱਡਾ ਹੈ ਤੇ ਜਿਹਦੇ ਨਾਲ ਤੁਹਾਡੀ ਟੱਕਰ ਹੈ ਉਹ ਦੁਸ਼ਮਣ ਬੜੇ ਹੱਥ ਕੰਡੇ ਵਰਤ ਸਕਦਾ। ਇੱਕ ਵੱਖਰਾ ਦੇਸ਼ ਲੈ ਮੰਗ ਰਹੇ ਹੋ ਤੁਸੀਂ ਜਿਸ ਦੇ ਦੋਵੇਂ ਬੰਨੇ ਦੋ ਵੱਡੇ ਖਤਰਨਾਕ ਦੇਸ਼ ਹੋਣਗੇ, ਤੋ ਤੁਸੀਂ ਤੇ ਆਪਸ ਵਿੱਚ ਉਲਝ ਗਏ। ਨਿੱਕੀਆਂ ਨਿੱਕੀਆਂ ਲੜਾਈਆਂ ਤੋਂ ਤੁਸੀਂ ਆਪਸ ਵਿੱਚ ਕਤਲ ਕਰੀ ਜਾਂਦੇ ਹੋ, ਨਿਸ਼ਾਨੇ ਤੇ ਕਿਵੇਂ ਪਹੁੰਚੋਗੇ? ਕਿਉਂਕਿ ਉਸ ਵਕਤ ਤੱਕ ਅਖਬਾਰਾਂ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਖਾੜਕੂ ਲਹਿਰ ਦੇ ਅੰਦਰ ਕਿਵੇਂ ਘੁਸਪੈਠ ਹੋ ਚੁੱਕੀ, ਕਿਵੇਂ ਮਾੜੇ ਅਨਸਰ ਫਰੌਤੀਆਂ ਲੈਣ ਵਾਲੇ ਦਾਖਲ ਹੋ ਗਏ। ਤਾਂ ਉਹ ਤਾਂ ਰੋਸ਼ਨ ਦਿਮਾਗ ਲੋਕ ਸਨ, ਉਹਨਾਂ ਤਾਂ ਰਾਸ਼ਟਰਪਤੀ ਨੂੰ ਜਿਹੜੀ ਚਿੱਠੀ ਲਿਖੀ ਹੈ ਉਹਦੇ ਵਿੱਚੋਂ ਭਾਈ ਹਰਜਿੰਦਰ ਸਿੰਘ ਜੀ ਦੀ ਕਾਬਲੀਅਤ ਡੁੱਲ ਡੁੱਲ ਕੇ ਪੈਂਦੀ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Namaste Sodhanandar, Mahatma Gandhi nu Nathuram Gaundsa mare, desh vich kuch vi nahi hunda. Indira Gandhi nu Guru ke Sikh gusse vich qatl kar dena. ਤੇ ਸਾਰੀ ਦਿੱਲੀ ਜਿਹੜੀ ਸਿੱਖਾਂ ਦੀਆਂ ਲਾਸ਼ਾਂ ਨਾਲ ਭਰ ਦਿੱਤੀ ਜਾਂਦੀ ਹੈ। ਔਰ ਭਾਈ ਹਰਜਿੰਦਰ ਸਿੰਘ ਨੇ ਲਿਖਿਆ, ਰਾਸ਼ਟਰਪਤੀ ਜੀ ਲਹਿਰਾਂ ਨੂੰ ਦਬਾਉਣ ਦੇ ਵੀ ਕੋਈ ਢੰਗ ਹੁੰਦੇ ਹੈ, ਖਾੜਕੂ ਸਿੰਘਾਂ ਨੂੰ ਕੋਹ ਕੋਹ ਕੇ ਮਾਰਨਾ, ਦਰਿਆਵਾਂ ਵਿੱਚ ਸੁੱਟ ਦੇਣਾ, ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਦੀਆਂ ਲਾਸ਼ਾਂ ਵੀ ਘਰੇ ਨਾ ਜਾਣ ਦੇਣੀਆਂ, ਉਹਨਾਂ ਦੀਆਂ ਮਾਵਾਂ ਨੂੰ ਚੁੱਕ ਚੁੱਕ ਕੇ ਔਰ ਮੌਤ ਦੇ ਰਾਹ ਪਾ ਦੇਣਾ, ਬੁੱਢੜੇ ਬਜ਼ੁਰਗ ਥਾਣਿਆਂ ਵਿੱਚ ਲਿਆ ਲਿਆ ਕੇ ਹੱਡੀਆਂ ਤੋੜ ਦੇਣੀਆਂ, ਇਹ ਕਿਹੜੇ ਸੰਵਿਧਾਨ ਦੀ ਕਿਹੜੇ ਪੱਖ ਚ ਲਿਖਿਆ ਹੋਇਆ? ਔਰ ਇਹ ਸੱਚਾਈ ਤੁਸੀਂ ਜਦੋਂ ਆਪਣੇ ਉਸ ਲਹਿਰ ਨੂੰ ਪੜ੍ਹਦੇ ਹੋ, ਠੀਕ ਹੈ ਜਿਹੜੇ ਖਾੜਕੂ ਸਨ ਉਹਨਾਂ ਦੀ ਸਿੱਧੀ ਟੱਕਰ ਸੀ ਸਰਕਾਰ ਨਾਲ, ਪਰ ਗੁਰਭਜਨ ਸਿੰਘ ਮਾਨੋਚਾਲ ਜੀ, ਉਹਨਾਂ ਦੀ ਮਾਤਾ ਗੁਰਮੇਜ ਕੌਰ, ਉਹ ਵੀ ਖਪਾ ਦਿੱਤੀ ਗਈ। ਉਹਨਾਂ ਦੇ ਪਿਤਾ ਨੂੰ 8-9 ਮਹੀਨੇ ਥਾਣਿਆਂ ਵਿੱਚ ਇਸ ਤਰ੍ਹਾਂ ਬੁਰੀ ਤਰ੍ਹਾਂ ਤਸ਼ੱਦਦ ਕਰਕੇ ਖਤਮ ਕੀਤਾ ਗਿਆ। ਭਾਈ ਸੀਤਲ ਸਿੰਘ ਜੀ ਮੱਤੇਵਾਲ ਰਣ ਮੈਦਾਨ ਵਿੱਚ ਸ਼ਹੀਦ ਹੋਏ, ਉਹਨਾਂ ਦੀ ਧਰਮ ਸੁਪਤਨੀ ਨੂੰ ਔਰ ਚਾਚੇ ਤਾਇਆਂ ਨੂੰ ਕਿੰਨੇ ਦੁੱਖ, ਕਿੰਨੇ ਜੀ ਉਹਨਾਂ ਦੇ ਪਰਿਵਾਰ ਦੇ ਖਪਾ ਦਿੱਤੇ ਗਏ। ਔਰ ਇਹ ਸਾਰੀਆਂ ਗੱਲਾਂ ਚਿੱਠੀ ਵਿੱਚ ਭਾਈ ਹਰਜਿੰਦਰ ਸਿੰਘ ਜਿੰਦੇ ਨੇ ਲਿਖੀਆਂ ਵੀ ਸ਼ਾਇਦ ਕੋਈ ਰਾਸ਼ਟਰਪਤੀ ਦੇ ਦਿਲ ਦਿਮਾਗ ਉੱਤੇ ਗੱਲ ਛਾਵੇ ਔਰ ਆਪਣੀ ਸੱਚਾਈ ਦੱਸਣ ਵਾਸਤੇ। ਤੋ ਸੱਚਮੁੱਚ ਉਸ ਵਕਤ ਜੋ ਹੋ ਰਿਹਾ ਸੀ ਪੰਜਾਬ ਵਿੱਚ ਉਹ ਮੁਗਲਾਂ ਨਾਲੋਂ ਤੇ ਅੰਗਰੇਜ਼ਾਂ ਨਾਲੋਂ ਕੋਈ ਘੱਟ ਨਹੀਂ ਸੀ। ਕਿਸੇ ਵੀ ਸਿੱਖ ਨੌਜਵਾਨ ਨੂੰ ਪੰਜਾਬ ਪੁਲਿਸ ਜਿੱਥੋਂ ਮਰਜ਼ੀ ਚੁੱਕ ਸਕਦੀ ਸੀ, ਤਸ਼ੱਦਦ ਕਰ ਸਕਦੀ ਸੀ, ਗੋਲੀਆਂ ਮਾਰ ਕੇ ਮੁਕਾਬਲਾ ਬਣਾ ਕੇ ਅਣਪਛਾਤੀ ਲਾਸ਼ ਕਹਿ ਕੇ ਖਪਾ ਸਕਦੀ ਸੀ, ਕੋਈ ਅਪੀਲ ਦਲੀਲ ਨਹੀਂ ਸੀ। ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰ ਨਹੀਂ ਬਖਸ਼ੇ ਪੁਲਿਸ ਨੇ, ਵੱਡੇ ਵੱਡੇ ਕਹਿੰਦੇ ਕਹਾਉਂਦੇ ਬੰਦੇ ਮਾਰ ਦਿੱਤੇ ਗਏ। ਔਰ ਉਹਦੇ ਵਿੱਚ ਇੱਕ ਕਾਰਨ ਇਹ ਵੀ ਸੀ ਕਿ ਕੌਮ ਉਸ ਵਕਤ ਆਪਸ ਵਿੱਚ ਬੇਇਤਫਾਕੀ ਦੀ ਬੜੀ ਬੁਰੀ ਤਰ੍ਹਾਂ ਝੰਬੀ ਹੋਈ ਸੀ। ਤੋ ਖੈਰ ਸੂਝਵਾਨ ਉਹ ਲੋਕ ਸਨ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਵਰਗੇ ਲੋਕ ਜਿਹੜੇ ਚੰਦ ਸਨ ਭਾਵੇਂ, ਪਰ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਕੌਮ ਤੋਂ ਇੱਕ ਨਵਾਂ ਇਤਿਹਾਸ ਦਾ ਅਧਿਆਇ ਲਿਖਿਆ। ਔਰ ਸਮਾਂ ਲੰਘਦਾ ਗਿਆ, ਉਹ ਦਿਨ ਆਇਆ ਜਦ ਉਹਨਾਂ ਦੀ ਫਾਂਸੀ ਦੀ ਦਿੱਤੀ ਹੋਈ ਸਜ਼ਾ, ਉਹਦੀਆਂ ਸਾਰੀਆਂ ਕਾਰਵਾਈਆਂ ਮੁਕੰਮਲ ਹੋ ਗਈਆਂ, ਕਿਉਂਕਿ ਅਪੀਲ ਉਹਨਾਂ ਕੀਤੀ ਨਹੀਂ, ਅਕਵਾਲ ਉਹਨਾਂ ਜੁਰਮ ਆਪ ਕੀਤਾ। ਫਾਂਸੀ ਦੇ ਚੜ੍ਹਨ ਦਾ ਉਹਨਾਂ ਨੂੰ ਚਾਅ ਸੀ ਕਿ ਕਦੋਂ ਉਹ ਵਕਤ ਆਵੇ ਅਸੀਂ ਤਖ਼ਤੇ ਤੇ ਝੂਲੀਏ। ਇੱਥੋਂ ਤੱਕ ਜੱਜ ਨੂੰ ਲਿਖ ਦਿੱਤਾ ਵੀ ਜੇ ਸੰਭਵ ਹੈ ਤੇ ਸਾਨੂੰ ਸ਼ਰੇਆਮ ਫਾਂਸੀ ਦਿਓ, ਭਾਵ ਜੇਲ੍ਹ ਦੀਆਂ ਦੀਵਾਰਾਂ ਵਿੱਚ ਨਾ ਦਿਓ, ਸ਼ਰੇਆਮ ਫਾਂਸੀ ਦਿਓ, ਅਸੀਂ ਦੁਨੀਆਂ ਨੂੰ ਦੱਸੀਏ ਕਿ ਸਿੱਖ ਮੌਤ ਤੋਂ ਕਿੰਨਾ ਉੱਪਰ ਹੋ ਕੇ ਜਿਉਂਦਾ ਹੈ, ਮੌਤ ਦਾ ਪੈ ਲਾ ਕੇ ਜਿਉਂਦਾ ਹੈ, ਔਰ ਅਸੀਂ ਹੱਸਦੇ ਹੱਸਦੇ ਦੁਨੀਆਂ ਦੇ ਸਾਹਮਣੇ ਫਾਂਸੀ ਦਾ ਰੱਸਾ ਚੁੰਮੀਏ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਸਿੱਖ ਆਪਣੇ ਗੁਰੂ ਦੇ ਪਿਆਰ ਦੀ ਖਾਤਰ ਆਪਣੇ ਜੀਵਨ ਨੂੰ ਕਿਵੇਂ ਕੁਰਬਾਨ ਕਰਦਾ। ਇੱਥੋਂ ਉਹਨਾਂ ਦੀ ਦਲੇਰੀ, ਉਹਨਾਂ ਦੇ ਅੰਦਰ ਦੀ ਭਾਵਨਾ। ਪਰ ਯਾਦ ਰੱਖੋ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੁੰਦੀ। ਇਹ ਜਿਹੜੀਆਂ ਉਹਨਾਂ ਦੀਆਂ ਦਲੇਰੀਆਂ ਸੀ ਇਹ ਬਾਣੀ ਪੜ੍ਹਨ ਕਰਕੇ ਸੀ। ਪਹਿਲਾਂ ਉਹਨਾਂ ਨੇ ਨਾਮ ਸਿਮਰਨ ਦੀਆਂ ਧੁਰ ਅੰਦਰ ਤੱਕ ਕਮਾਈਆਂ ਕੀਤੀਆਂ, ਫਿਰ ਉਹਨਾਂ ਨੇ ਇਸ ਤਰ੍ਹਾਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੌਤ ਨੂੰ ਵੰਗਾਰਿਆ। ਨਹੀਂ ਤੇ ਖਾਲਸਾ ਜੀ, ਹਰ ਬੰਦੇ ਨੂੰ ਆਪਣਾ ਜੀਵਨ ਪਿਆਰਾ ਹੁੰਦਾ, 2.5 ਸਾਲ ਬੇੜੀਆਂ ਵਿੱਚ ਜਕੜੇ ਰਹਿਣਾ ਕੋਈ ਸੌਖੀ ਬਾਤ ਨਹੀਂ ਹੁੰਦੀ। ਤੋ ਬੜੇ ਵੱਡੇ ਜ਼ੁਲਮ ਤਸੀਹੇ ਉਹਨਾਂ ਨੇ ਜੇਲ੍ਹ ਵਿੱਚ ਝੱਲੇ। ਆਖਿਰਕਾਰ ਉਹ ਸਮਾਂ ਆਇਆ 9 ਅਕਤੂਬਰ ਦਾ, 1992 ਦਾ, ਜਿਸ ਦਿਨ ਉਹਨਾਂ ਨੂੰ ਫਾਂਸੀ ਦੇਣੀ ਤੈਅ ਹੋਈ। ਸਮਾਂ ਸੀ 6 ਵਜੇ ਦਾ, ਪਰ 6 ਵਜੇ ਤੋਂ ਪਹਿਲਾਂ ਹੀ ਉਹਨਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਔਰ ਬੜੀਆਂ ਮੁਲਾਕਾਤਾਂ ਹੋਈਆਂ। ਉਹ ਦੋ ਸਿੰਘ ਨਵੇਕਲੇ ਯੋਧੇ ਸੀ। ਜੇਲ੍ਹ ਦੇ ਅੰਦਰ ਜਿਹੜੇ ਵੀਰ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਸਮੇਂ ਸਿਰ ਬੰਦੀ ਹੋਣ ਦਾ ਹੁਕਮ ਹੁੰਦਾ ਹੈ, ਪਰ ਇਹ ਕਦੇ ਆਪਣੀ ਮਰਜ਼ੀ ਤੋਂ ਬਿਨਾਂ ਕਿਸੇ ਦੇ ਕਹਿਣ 'ਤੇ ਬੰਦ ਨਹੀਂ ਹੋਏ ਔਰ ਬੈਠ ਕੇ ਦਲਾਨ ਵਿੱਚ ਗੱਪਾਂ ਛੱਪਾਂ ਮਾਰਦੇ ਰਹਿਣਾ, ਬਾਣੀ ਪੜ੍ਹਦੇ ਰਹਿਣਾ। ਜਦੋਂ ਮਰਜ਼ੀ ਹੋਣੀ ਉਦੋਂ ਕਹਿਣਾ ਵੀ ਹੁਣ ਅਸੀਂ ਬੰਦੀ ਹੋਣ ਲੱਗੇ, ਤੁਸੀਂ ਤਾਲਾ ਮਾਰ ਦਿਓ। ਇਸ ਤਰ੍ਹਾਂ ਦੀਆਂ ਜ਼ਰੂਰਤਾਂ ਵੇਖ ਵੇਖ ਕੇ ਉਹਨਾਂ ਦੇ ਅਫਸਰ ਜਿਹੜੇ ਉਹ ਵੀ ਪ੍ਰਭਾਵਿਤ ਹੋਏ ਅਤੇ ਸੱਚਾਈ ਇੰਨੀ। ਇੱਕ ਪੁਲਿਸ ਅਫਸਰ ਨੇ ਆਖਿਆ ਵੀ ਆਹ ਕੜਾ ਮੈਨੂੰ ਨਿਸ਼ਾਨੀ ਵਜੋਂ ਦੇ ਦੇ ਹਰਜਿੰਦਰ ਸਿੰਘ, ਬੜਾ ਸੋਹਣਾ ਲੱਗਦਾ। ਉਹਨੇ ਆਖਿਆ ਕੜਾ ਮੈਂ ਤੈਨੂੰ ਦੇ ਦਿੰਦਾ, ਪਰ ਇਹ ਗੁਰੂ ਗੋਬਿੰਦ ਸਿੰਘ ਦੀ ਨਿਸ਼ਾਨੀ ਹੈ, ਇੱਕ ਸ਼ਰਤ ਉੱਤੇ ਵੀ ਇਸ ਕੜੇ ਵਾਲੇ ਹੱਥ ਨਾਲ ਕੋਈ ਮਾੜਾ ਕਰਮ ਨਹੀਂ ਕਰੇਗਾ। ਇੱਥੋਂ ਪਤਾ ਲੱਗਦਾ ਉਹ ਸਿੱਖੀ ਨੂੰ ਕਿਸ ਤਰ੍ਹਾਂ ਪਰਨਾਏ ਹੋਏ ਸੀ, ਅਤੇ ਇੱਕ ਬੰਨੇ ਉਹ ਸੀ ਜਿਹੜੇ ਪਿੰਡਾਂ 'ਚ ਫਿਰਦੇ ਸੀ ਜਿਨ੍ਹਾਂ ਵਿਚਾਰਿਆਂ ਨੂੰ ਬਸ ਅਸਾਲਟ ਮਿਲ ਗਈ, ਅਤੇ ਇੱਕ ਪਿੰਡੋਂ ਦੂਜੇ ਪਿੰਡ, ਦੂਜੇ ਪਿੰਡੋਂ ਤੀਜੇ ਪਿੰਡ, ਕੋਈ ਬਹੁਤਾ ਵੱਡਾ ਵਿਵੇਕ ਤਾਂ ਉਹਨਾਂ ਵਿੱਚ ਨਹੀਂ ਸੀ। ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਸੀ ਜਿਨ੍ਹਾਂ ਨੂੰ ਕੋਈ ਇਸ ਲਹਿਰ ਬਾਰੇ ਬਹੁਤੀ ਪਕਿਆਈ ਨਾਲ ਜਾਣਕਾਰੀ ਨਹੀਂ ਸੀ, ਨਾ ਉਹ ਦਿਲੋਂ ਜੁੜੇ ਸੀ, ਉਹਨਾਂ ਨੁਕਸਾਨ ਵੀ ਕੀਤਾ। ਔਰ ਭਾਈ ਰਜਿੰਦਰ ਸਿੰਘ ਹੋਣਾ ਨੇ ਇਸ ਲਹਿਰ ਨੂੰ ਉਚਾਈਆਂ ਤੱਕ ਖੜਿਆ, ਔਰ ਇਤਿਹਾਸ ਕਹਿੰਦਾ ਹੈ ਉਹਨਾਂ ਨੇ ਫਿਰ ਦਮਦਮੀ ਟਕਸਾਲ ਨੂੰ ਬੇਨਤੀ ਕੀਤੀ ਵੀ ਜਦੋਂ ਬੰਦੇ ਨੂੰ ਫਾਂਸੀ 'ਤੇ ਚੜਾਇਆ ਜਾਂਦਾ ਨਾ, ਉਦੋਂ ਫਿਰ ਜੇਲ੍ਹ ਦੀ ਵਰਦੀ ਵਿੱਚ ਉਸਨੂੰ ਤਖ਼ਤੇ 'ਤੇ ਲਟਕਾਇਆ ਜਾਂਦਾ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਮਰਜ਼ੀ ਦੇ ਕੱਪੜੇ ਪਾ ਕੇ ਫਾਂਸੀ 'ਤੇ ਚੜਾਂਗੇ। ਉਹ ਚੋਲੇ ਹੋਣਗੇ, ਲੰਬੇ ਕਛਹਿਰੇ ਹੋਣਗੇ, ਦਮਦਮੀ ਟਕਸਾਲ ਦੇ ਬਾਬਾ ਠਾਕੁਰ ਸਿੰਘ ਜੀ ਉਹਨਾਂ ਵੱਲੋਂ ਭੇਜੇ ਗਏ, ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਦਾ ਜਲ ਭੇਜਿਆ ਗਿਆ, ਜਿਸ ਨੂੰ ਉਹਨਾਂ ਦੂਜੇ ਜਲ ਵਿੱਚ ਮਿਲਾ ਕੇ ਆਪਣੀ ਜ਼ਿੰਦਗੀ ਦਾ ਆਖਰੀ ਇਸ਼ਨਾਨ ਕਰਨਾ ਸੀ। ਔਰ ਕਿਸ ਤਰ੍ਹਾਂ ਦਾ ਜਜ਼ਬਾ ਉਹਨਾਂ ਦੇ ਦਿਲ ਦਿਮਾਗ ਉੱਤੇ ਹੋਵੇਗਾ, ਆਖਰੀ ਰਾਤ ਕਿਵੇਂ ਬੀਤਦੀ ਹੈ। ਔਰ ਅਸੀਂ, ਮੈਂ ਬਹੁਤ ਸਾਰੇ ਬੰਦਿਆਂ ਦਾ ਇਤਿਹਾਸ ਪੜ੍ਹਿਆ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ, ਕੋਈ ਇੱਕ ਅੱਧੇ ਨੂੰ ਛੱਡ ਕੇ ਬਾਕੀ ਸਭ ਨੂੰ ਰੋਂਦਿਆਂ ਹੀ ਫਾਂਸੀ 'ਤੇ ਖੜਿਆ ਗਿਆ, ਕਿਉਂਕਿ ਮੌਤ ਵੱਲ ਜਾਣ ਨੂੰ ਬੰਦੇ ਦਾ ਜੀ ਨਹੀਂ ਕਰਦਾ। ਜ਼ਿੰਦਗੀ ਇੰਨੀ ਪਿਆਰੀ ਹੁੰਦੀ ਹੈ, ਬੰਦਾ ਬਿਰਧ ਹੋ ਜੇ, ਗੋਡਿਆਂ ਤੋਂ ਰਹਿ ਜੇ, ਅੱਖਾਂ ਤੋਂ ਰਹਿ ਜੇ, ਦਿਸੇ ਕੱਖ ਨਾ, ਘਰ ਦੇ ਧਿਆਨ ਨਾ ਦੇਣ, ਲਿਆ ਉਹਦੇ ਕੋਲ ਜਾਏ ਨਾ, ਫਿਰ ਵੀ ਉਹਨੂੰ ਆਖੀਏ ਨਾ ਬਾਪੂ ਜਿਉਣ ਨੂੰ ਜੀ ਕਰਦਾ ਕਿ ਮਰਨ ਨੂੰ, ਉਹ ਕਹਿੰਦਾ ਨਹੀਂ ਹਾਲੇ ਜਿਉਣ ਨੂੰ ਜੀ ਕਰਦਾ, ਮੌਤ ਤੋਂ ਬੰਦਾ ਡਰਦਾ। ਪਰ ਜਿਸ ਤਰ੍ਹਾਂ ਉਹਨਾਂ ਨੇ ਮੌਤ ਨੂੰ ਪਰਨਾਇਆ, ਕੱਲ੍ਹ ਦੀ ਤਾਂ ਗੱਲ, ਉਹ ਚੀਜ਼ ਬੜੀ ਵੱਡੀ ਵੇਖਣ ਵਾਲੀ ਹੈ ਸਾਰੇ ਕਾਂਡ ਦੇ ਵਿੱਚ। ਔਰ ਇੰਨੀਆਂ ਦਲੇਰੀਆਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀਆਂ। ਜੋ ਕਹਿੰਦੇ ਰਹੇ ਉਹ ਜੇਲ੍ਹ ਨੂੰ ਮਨਾ ਲੈਂਦੇ ਰਹੇ, ਸਰਕਾਰ ਨੂੰ ਮਨਾ ਲੈਂਦੇ ਰਹੇ। ਉਹਨਾਂ ਕਿਹਾ ਸੀ ਆਪਣੇ ਗੁਰੂ ਦੇ ਚੋਲੇ ਪਾ ਕੇ ਫਾਂਸੀ 'ਤੇ ਚੜ੍ਹਨਾ, ਜੇਲ੍ਹ ਵਾਲਿਆਂ ਨੂੰ ਇਹ ਗੱਲ ਮੰਨਣੀ ਪਈ, ਔਰ ਉਹਨਾਂ ਨੇ ਅਖੀਰ ਤੱਕ ਇਸ ਗੱਲ 'ਤੇ ਪਹਿਰਾ ਦਿੱਤਾ। ਔਰ 10 ਵਜੇ ਤੱਕ ਮੁਲਾਕਾਤਾਂ ਹੋਈਆਂ, ਭਾਜੀ ਨਿੰਮੇ ਨੇ ਇੰਟਰਵਿਊ ਵਿੱਚ ਦੱਸਿਆ, ਤੁਸੀਂ ਯੂਟਿਊਬ 'ਤੇ ਸੁਣਦੇ ਹੋ। 10 ਤੋਂ 12 ਦੋ ਘੰਟੇ ਉਹ ਸੁੱਤੇ, ਔਰ ਕੈਮਰਾ ਜਿਹੜਾ ਸੀ ਉਹਦੀ ਸਾਰੀ ਕਾਰਵਾਈ ਸੁਪਰਡੈਂਟ ਦੇ ਕਮਰੇ ਵਿੱਚ ਆ ਰਹੀ ਸੀ, ਅਤੇ ਉਹ ਵੇਖਣਾ ਚਾਹੁੰਦਾ ਸੀ ਵੀ ਇਹ ਜ਼ਿੰਦਗੀ ਦੀ ਆਖਰੀ ਰਾਤ ਰੋਣਗੇ, ਪਛਤਾਉਣਗੇ ਵੀ ਅਸੀਂ ਐਵੇਂ ਹੀ ਕੌਮ ਦੀ ਖਾਤਰ ਵਿਵਸਥਾ ਮੁੱਲ ਪਾ ਲਈ, ਫਾਂਸੀ ਉਹ ਚੱਲੀ ਹੈ। ਪਰ ਜੇਲ੍ਹ ਸੁਪਰਡੈਂਟ ਕਹਿੰਦਾ ਮੈਂ ਕੰਨਾਂ ਨੂੰ ਹੱਥ ਲਾ ਕੇ ਤੋਬਾ ਕੀਤੀ, ਇਸ ਤਰ੍ਹਾਂ ਦੋਵੇਂ ਸੁੱਤੇ ਹੋਏ ਸੀ ਬੇਫਿਕਰ ਹੋ ਕੇ ਜਿਵੇਂ ਗੱਲ ਹੀ ਕੋਈ ਨਹੀਂ, ਔਰ ਜਿਵੇਂ ਕੋਈ ਕਰਜ਼ਾ ਕਰਜ਼ਾਈ ਕਰਜ਼ਾ ਲਾ ਕੇ ਸੌਂਦਾ। 12 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਬਾਣੀ ਪੜ੍ਹੀ, ਅਭਿਆਸ ਕੀਤਾ, ਇੱਕ ਇੱਕ ਸੇਬ ਦੋਵਾਂ ਨੇ ਛਕਿਆ, ਅਤੇ ਇੱਕ ਦੂਜੇ ਵੱਲ ਵੇਖ ਕੇ ਕਹਿੰਦੇ ਸੁਖਦੇਵ ਸਿੰਘ ਹੁਣ ਦੱਸ ਦਿਲ ਦੇ ਅੰਦਰ ਕਿਸ ਤਰ੍ਹਾਂ ਦੇ ਵਲਵੇ ਨੇ। ਉਹਨੇ ਆਖਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਨੀਲੇ ਘੋੜੇ ਦੇ ਸਵਾਰ ਦਿਸ ਰਹੇ ਨੇ ਅਤੇ ਆਵਾਜ਼ਾਂ ਮਾਰ ਰਹੇ ਨੇ, ਹੁਣ ਇੰਝ ਲੱਗਦਾ ਜਿਵੇਂ ਸਾਨੂੰ ਉਹਨਾਂ ਦੇ ਪਿਆਰ ਭਰੇ ਹੱਥਾਂ ਦੀ ਸ਼ੋਅ ਪ੍ਰਾਪਤ ਹੋਵੇਗੀ, ਉਹ ਸਾਨੂੰ ਆਪਣੇ ਕੋਲ ਨਵਾਜਣਗੇ। ਇਹ ਜਜ਼ਬਾ ਬਿਨਾਂ ਇਬਾਦਤ ਤੋਂ, ਬਿਨਾਂ ਬੰਦਗੀ ਤੋਂ, ਬਿਨਾਂ ਬਾਣੀ ਤੋਂ ਨਹੀਂ ਆ ਸਕਦਾ, ਕਿਉਂਕਿ ਗੱਲਾਂ ਕਰਨੀਆਂ ਖਾਲਸਾ ਜੀ ਬੜੀਆਂ ਸੌਖੀਆਂ, ਉਸ ਮੰਜ਼ਿਲ ਤੱਕ ਪਹੁੰਚਣਾ ਬੜਾ ਔਖਾ ਹੈ। ਅਡੀਕ ਰਹੇ ਨੇ ਵੀ ਲੈ ਜਾਓ ਸਾਨੂੰ ਲਟਕਾਓ ਫਾਂਸੀ 'ਤੇ। ਆਏ ਫਿਰ ਜੇਲ੍ਹ ਅਧਿਕਾਰੀ, ਇੱਕ ਵੱਡੇ ਅਫਸਰ ਨੇ ਆਖਿਆ ਹਰਜਿੰਦਰ ਸਿੰਘ ਮੈਨੂੰ ਦੁੱਖ ਹੈ ਪਰ ਮੈਂ ਕੱਜ ਕਰ ਕੁਝ ਨਹੀਂ ਸਕਦਾ। ਉਹਨੇ ਆਖਿਆ ਹੱਦ ਹੋ ਗਈ, ਇੱਕ ਬੰਨੇ ਸਾਨੂੰ ਅੱਤਵਾਦੀ ਕਹਿੰਦੇ ਹੋ, ਇੱਕ ਬੰਨੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਫਾਂਸੀ ਦੇਣ ਦਾ ਦੁੱਖ ਹੈ, ਔਰ ਸਾਡੇ ਦਿਲ ਵਿੱਚ ਵੜ ਕੇ ਵੇਖੋ ਅੱਜ ਸਾਡੀ ਜ਼ਿੰਦਗੀ ਕੌਮ ਤੋਂ ਕੁਰਬਾਨ ਹੋ ਰਹੀ ਹੈ ਅਤੇ ਅਸੀਂ ਆਪਣੀ ਕਿਸਮਤ 'ਤੇ ਕਿੰਨੇ ਖੁਸ਼ ਹੈ। ਔਰ ਸਾਰੇ ਪਰਿਵਾਰ ਨਾਲ ਮੁਲਾਕਾਤਾਂ ਕੀਤੀਆਂ, ਸਾਰਿਆਂ ਨੂੰ ਉਹਨਾਂ ਇਹੀ ਆਖਿਆ ਵੀ ਸਾਡੀ ਸ਼ਹਾਦਤ ਦਾ ਕੋਈ ਲਾਹਾ ਨਹੀਂ ਲੈਣਾ ਔਰ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਲੈਣੀ ਕਿਸੇ ਤੋਂ। ਅਸੀਂ ਸ਼ਹੀਦ ਹੋਣ ਵਾਸਤੇ ਜੰਮੇ ਸੀ ਅਤੇ ਸ਼ਹੀਦ ਹੋ ਕੇ ਅਸੀਂ ਆਪਣੇ ਕਰਮ ਨੂੰ ਪੂਰਾ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਖਾਲਸਾ ਜੀ ਹਰ ਬੰਦਾ ਨਹੀਂ ਕਰ ਸਕਦਾ। ਆਏ ਅਧਿਕਾਰੀ ਔਰ ਤੁਰ ਲੱਗੇ ਅਤੇ ਭਾਈ ਨਿਰਮਲ ਸਿੰਘ ਜੀ ਦੀ ਨਾਲ ਦੀ ਕੋਠੜੀ ਸੀ, ਉੱਚੀ ਆਵਾਜ਼ ਵਿੱਚ ਆਖਿਆ ਚੰਗਾ ਭਾਊ ਯਾਦ ਰੱਖੀ ਹੁਣ ਆਖਰੀਆਂ ਗੱਲਾਂ, ਅਸੀਂ ਚੱਲੇ ਉਸ ਮੰਜ਼ਿਲ ਵੱਲ ਜਿੱਥੋਂ ਕੋਈ ਵਾਪਸ ਨਹੀਂ ਮੁੜਿਆ। ਬੋਲੇ ਸੋ ਨਿਹਾਲ ਖਾਲਿਸਤਾਨ ਦੇ ਨਾਰਿਆਂ ਨਾਲ ਜੇਲ੍ਹ ਦੀਆਂ ਕੰਧਾਂ ਗੂੰਜਣ ਲਾਤੀਆਂ। ਔਰ ਤੁਸੀਂ ਹੈਰਾਨ ਹੋਵੋਗੇ, ਉਸ ਵਕਤ ਜੇਲ੍ਹ ਨੂੰ 1800 ਕਰਮਚਾਰੀਆਂ ਘੇਰਿਆ ਹੋਇਆ ਸੀ, ਦੁਨੀਆਂ ਭਰ ਦੀ ਪ੍ਰੈਸ ਬਾਹਰ ਸੀ, ਕਿਸੇ ਨੂੰ ਨੇੜੇ ਨਹੀਂ ਸੀ ਫੜਕਣ ਦਿੱਤਾ ਜਾ ਰਿਹਾ। ਔਰ ਪਤਾ ਨਹੀਂ ਕਿਤਨੇ DGP, ਕਿਤਨੇ IG, ਕਿਤਨੇ DIG ਇਹ ਸਾਰੇ ਓਪਰੇਸ਼ਨ ਨੂੰ ਅੰਜਾਮ ਦੇ ਰਹੇ ਸੀ। ਔਰ ਡਾਕਟਰ ਨੂੰ ਬੁਲਾਇਆ ਗਿਆ, ਉਸਨੇ ਚੈੱਕ ਕਰਨਾ ਹੁੰਦਾ, ਫਿਰ ਭਾਰਤ ਵੱਲ ਕੇ ਫਾਂਸੀ ਦੇ ਤਖ਼ਤੇ 'ਤੇ ਚੜਾਉਣਾ ਹੁੰਦਾ, ਇਹ ਵੇਖਣਾ ਹੁੰਦਾ ਵੀ ਜਦੋਂ ਜੱਜ ਨੇ ਫਾਂਸੀ ਦਿੱਤੀ ਉਸ ਤੋਂ ਲੈ ਕੇ ਫਾਂਸੀ ਤੱਕ ਜਿਹੜਾ ਸਮਾਂ ਹੈ ਉਹਦੇ ਵਿੱਚ ਭਾਰ ਘਟਿਆ ਹੈ ਕਿ ਵਧਿਆ। ਜੇ ਘਟਿਆ ਹੋਵੇ ਇਹਦਾ ਮਤਲਬ ਫਿਰ ਗਮ ਭਰੀ ਜ਼ਿੰਦਗੀ ਬੀਤੀ ਹੈ, ਜੇ ਵਧਿਆ ਹੋਵੇ ਫਿਰ ਮਤਲਬ ਹੁੰਦਾ ਵੀ ਉਹਨਾਂ ਨੂੰ ਮੌਤ ਦੀ ਕੋਈ ਪਰਵਾਹ ਨਹੀਂ। ਆਓ ਦੋਵੇਂ ਯੋਧੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦੇ ਆਪਣੀ ਕਾਲ ਕੋਠੜੀ ਤੋਂ ਜਿਵੇਂ ਫਾਂਸੀ ਦੇ ਤਖ਼ਤੇ ਵੱਲ ਨੂੰ ਤੁਰੇ ਜਾ ਰਹੇ, ਕਿਉਂ ਬੇਨਤੀ ਕੀਤੀ ਜਾਂਦੀ।

करने का चाओ है ए दोहरा पढ़ दे कर्म जाका मौत नू फांसी ते

0: ਨਹੀਂ ਜਸ ਸ਼ੈਰੀ ਕਰ ਦੇ ਕਰਨ ਮੱਜਾ ਕਾ ਮੌਤ ਨੂੰ ਫਾਂਸੀ ਤੇ ਚੜ ਦੇ
1: ਜਜ਼ਬਾ ਏ ਸ਼ੌਕ ਸ਼ਹਾਦਤ ਕਾ ਹਥੇਲੀ ਪੇ ਸਰ ਲੈ ਲਿਆ ਹੈ ਅਬ ਕਿਤਨਾ ਚਿਰ ਬਚੇਂਗੇ ਕਤਲ ਹੋਣੇ ਸੇ ਜਬਕੇ ਕਾਤਲੋਂ ਕੇ ਮਹੱਲੇ ਮੇ ਘਰ ਲੈ ਲਿਆ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਜੀਵਨ ਵਿਚ ਨਹੀਂ ਉਨ੍ਹਾਂ ਦੀ ਹਾਰ ਵੇਖੀ ਝੋਲੀ ਜੀ ਦੀ ਸ਼ਹੀਦਾਂ ਦੇ ਫੁੱਲ ਬਹੁਤੇ ਓਏ ਉਸੇ ਕੌਮ ਦੇ ਬਾਗੀ ਬਹਾਰ ਵੇਖੀ ਪਰ ਇਹ ਵੀ ਸੱਚ ਹੈ ਉਹ ਕੌਮ ਨੀ ਕਦੇ ਗੁਲਾਮ ਰਹਿੰਦੀ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜਾਏ ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ ਦੁਨੀਆਂ ਦੀ ਤਵਾਰੀਖ ਹੈਰਾਨ ਸੀ ਦੋ ਗੁਰੂ ਕੇ ਲਾਲ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੌਤ ਉੱਤੇ ਫਤਿਹ ਪ੍ਰਾਪਤ ਕਰਨ ਵਾਸਤੇ ਤੁਰੇ ਜਾ ਰਹੇ ਸੀ ਔਰ ਪੁਰਾਤਨ ਇਤਿਹਾਸ ਤੇ ਕੋਈ ਸ਼ੱਕ ਕਰ ਸਕਦਾ ਹੁਣ ਤਾਂ ਨਵੇਂ ਪੰਨੇ ਸਿਰਜੇ ਜਾ ਰਹੇ ਸੀ ਔਰ ਦੁਨੀਆਂ ਦੀ ਅੱਖ ਦੇ ਸਾਹਮਣੇ ਇੱਕ ਪਾਸੇ ਯੋਧੇ ਨਾਮ ਦੇ ਰੰਗ ਵਿਚ ਰੰਗੇ ਫਾਂਸੀ ਵੱਲ ਨੂੰ ਜਾ ਰਹੇ ਸੀ ਦੂਜੇ ਬੰਨੇ ਉਹਨਾਂ ਦੀਆਂ ਮਾਤਾਵਾਂ ਮਾਤਾ ਗੁਰਨਾਮ ਕੌਰ ਤੇ ਮਾਤਾ ਸਰਜੀਤ ਕੌਰ ਉਹ ਪੂਨੇ ਗੁਰਦੁਆਰੇ ਦੇ ਅੰਦਰ ਬੈਠੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਬੈਠੀਆਂ ਹੱਥ ਵਿਚ ਗੁਟਕੇ ਫੜੇ ਤੇ ਅਰਦਾਸਾਂ ਕਰਦੀਆਂ ਹੇ ਗੁਰੂ ਕਲਗੀ ਵਾਲੇ ਪਾਤਸ਼ਾਹ ਜਿਵੇਂ ਤੇਰੇ ਲਾਲ ਹੱਸ ਹੱਸ ਕੇ ਮੌਤ ਵਿਆਹ ਗਏ ਸਾਡੇ ਵੀ ਪੁੱਤਰ ਇਸ ਤਰ੍ਹਾਂ ਹੱਸ ਹੱਸ ਕੇ ਫਾਂਸੀ ਚੜ੍ਹਨ ਤੇ ਸਾਡੀ ਕੁੱਖ ਭਾਗਾਂ ਵਾਲੀ ਹੋਵੇ ਸਾਨੂੰ ਮਾਣ ਹੋਵੇ ਜਿਨ੍ਹਾਂ ਪੁੱਤਰਾਂ ਨੂੰ ਅਸੀਂ ਦੁੱਧ ਚੰਗਾ ਚੰਗਾ ਕੇ ਜਵਾਨ ਕੀਤਾ ਉਹਨਾਂ ਨੇ ਆਪਣੀ ਕੌਮ ਦੀ ਤੇ ਆਪਣੇ ਧਰਮ ਦੀ ਸੇਵਾ ਕੀਤੀ ਕਿੰਨੀਆਂ ਬਲਵਾਨ ਹੋਣਗੀਆਂ ਉਹ ਮਾਵਾਂ ਖਾਲਸਾ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪੁੱਤਰ ਪੈਦਾ ਕੀਤੇ ਜਿਹੜੇ ਇਤਿਹਾਸ ਰੱਜ ਕੇ ਅੱਜ ਦੇਸ਼ਾਂ ਵਿਦੇਸ਼ਾਂ ਵਿਚ ਉਹਨਾਂ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਔਰ ਜਦ ਉਹਨਾਂ ਨੂੰ ਫਾਂਸੀ ਦੇ ਤਖ਼ਤੇ ਤੇ ਲਿਜਾਇਆ ਗਿਆ ਬਹੁਤ ਸਾਰੇ ਅਫਸਰਾਂ ਨੇ ਉਹਨਾਂ ਨੂੰ ਪਹਿਲੀ ਵਾਰੀ ਵੇਖਿਆ ਤੇ ਜੇਲ੍ਹ ਦਾ ਸੁਪਰਡੈਂਟ ਇੰਟਰੋਡਕਸ਼ਨ ਕਰਾ ਰਿਹਾ ਸੀ ਕਿ ਮੈਂ ਇਹਨਾਂ ਨੂੰ ਇੰਨੇ ਮਹੀਨਿਆਂ ਤੋਂ ਜਾਣਦਾ ਇੰਨੇ ਸਾਲਾਂ ਤੋਂ ਜਾਣਦਾ ਹੈ ਇਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਆ ਨਾ ਇਹਨਾਂ ਨੂੰ ਕੋਈ ਮੌਤ ਦਾ ਡਰ ਹੈ ਨਾ ਇਹਨਾਂ ਨੂੰ ਕੋਈ ਸਰਕਾਰ ਦਾ ਡਰ ਹੈ ਹੱਸਦੇ ਖੇਡਦੇ ਜੇਲ੍ਹ ਵਿਚ ਇਹ ਮੌਤ ਨੂੰ ਉਡੀਕਦੇ ਸੀ ਤੇ ਅੱਜ ਮੌਤ ਇਹਨਾਂ ਦੇ ਕੋਲ ਆ ਗਈ ਹੈ ਔਰ ਬਹੁਤ ਸਾਰੇ ਅਫਸਰ ਉਹਨਾਂ ਨੂੰ ਵੇਖ ਕੇ ਤੇ ਉਹਨਾਂ ਦੀ ਦਾਤ ਦਿੰਦੇ ਸੀ ਭਾਵੇਂ ਉਹ ਸਰਕਾਰੀ ਅਫਸਰ ਸੀ ਕੁਝ ਕਰ ਨਹੀਂ ਸੀ ਸਕਦੇ ਪਰ ਇੱਥੋਂ ਤੱਕ ਕਹਿਤਾ ਕਈਆਂ ਅਫਸਰਾਂ ਵੀ ਸੱਚਮੁੱਚ ਸਿੱਖ ਕੌਮ ਬਹਾਦਰਾਂ ਦੀ ਕੌਮ ਹੈ ਵਾਕਿਆ ਤੁਸੀਂ ਦਲੇਰ ਹੋ ਇੰਨੀ ਦਲੇਰੀ ਨਾਲ ਤੁਸੀਂ ਫਾਂਸੀ ਨੂੰ ਪ੍ਰਵਾਨ ਕਰ ਰਹੇ ਹੋ ਤੋ ਕਈ ਵਾਰੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਦਿੱਤੀ ਔਰ ਅਧਿਕਾਰੀ ਲੈਣ ਵਾਸਤੇ ਆਏ ਤੇ ਉਹ ਕਿਤਾਬ ਪੜ੍ਹ ਰਿਹਾ ਸੀ ਬੇਫਿਕਰੀ ਵਿਚ ਲੈਨਨ ਦੀ ਜੀਵਨੀ ਰਸ਼ੀਆ ਦਾ ਮਹਾਨ ਇਨਕਲਾਬੀ ਜਿਹਨੂੰ ਮਰਨ ਤੋਂ ਬਾਅਦ ਅੱਜ ਵੀ ਉਹਦੀ ਦੇਹ ਦਵਾਈਆਂ ਲਾ ਕੇ ਉੱਥੇ ਰੱਖੀ ਹੋਈ ਹੈ ਕਿਉਂਕਿ ਉਹ ਇਨਕਲਾਬੀਆਂ ਦਾ ਪ੍ਰੇਰਨਾ ਸਰੋਤ ਤੋ ਭਗਤ ਸਿੰਘ ਕਿਤਾਬ ਪੜ੍ਹ ਰਿਹਾ ਸੀ ਇਹਨੂੰ ਆਵਾਜ਼ ਮਾਰੀ ਛੱਡ ਦੇ ਕਿਤਾਬਾਂ ਹੁਣ ਫਾਂਸੀ ਡਿੱਕਣ ਰਹੀ ਹੈ ਤੈਨੂੰ ਭਗਤ ਸਿੰਘ ਨੇ ਆਖਿਆ ਕੋਈ ਗੱਲ ਨਹੀਂ ਆ ਲਓ ਤੇ ਕਿਤਾਬ ਦਾ ਪੰਨਾ ਮੋੜ ਦਿੱਤਾ ਇੱਕ ਜੇਲ੍ਹ ਅਧਿਕਾਰੀ ਨੇ ਮਜ਼ਾਕ ਨਾਲ ਆਖਿਆ ਹੁਣ ਕਿਤਾਬ ਕਿੰਨੇ ਪੜ੍ਹਨੀ ਹੈ ਤੂੰ ਪੰਨਾ ਮੋੜਤਾ ਵੀ ਜਿਹੜੀ ਬਾਕੀ ਦੀ ਰਹਿੰਦੀ ਉਹ ਫੇਰ ਪੜ੍ਹਾਂਗੇ ਉਹਨੇ ਆਖਿਆ ਹੁਣ ਮੈਂ ਨਹੀਂ ਪੜ੍ਹਨੀ ਮੇਰੀ ਫਾਂਸੀ ਮੇਰੀ ਸ਼ਹਾਦਤ ਤੋਂ ਬਾਅਦ ਮੇਰੀ ਕੌਮ ਦੇ ਨੌਜਵਾਨ ਭਗਤ ਸਿੰਘ ਨੂੰ ਯਾਦ ਕਰਕੇ ਇਨਕਲਾਬੀਆਂ ਦੀਆਂ ਕਿਤਾਬਾਂ ਪੜ੍ਹਿਆ ਕਰਨਗੇ ਔਰ ਇਨਕਲਾਬ ਦੇ ਰਾਹ ਪੈ ਕੇ ਆਪਣੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰਿਆ ਕਰਨ ਕੌਣ ਜਾਣਦਾ ਸੀ ਭਗਤ ਸਿੰਘ ਉਸ ਵਕਤ ਕਿ ਜਿਸ ਦੇਸ਼ ਲਈ ਉਹ ਫਾਂਸੀ ਤੇ ਚੜ੍ਹ ਰਿਹਾ ਹੈ ਉਸ ਦੇਸ਼ ਦੇ ਲੀਡਰ ਇਸ ਦੇਸ਼ ਨੂੰ ਅੰਗਰੇਜ਼ਾਂ ਤੋਂ ਵੀ ਮਾੜਾ ਕਰ ਦੇਣਗੇ ਇਸ ਦੇਸ਼ ਦੇ ਅੰਦਰ ਇੰਨੀ ਗਰੀਬੀ ਲਾਚਾਰੀ ਔਰ ਇਸ ਤਰ੍ਹਾਂ ਦੇ ਰੋਗ ਲੱਗਣਗੇ ਭਗਤ ਸਿੰਘ ਦੀ ਆਤਮਾ ਵੀ ਸ਼ਰਮਿੰਦੀ ਹੋਵੇਗੀ ਔਰ ਜਿਨ੍ਹਾਂ ਸੂਰਮਿਆਂ ਤੇ ਉਹਨੇ ਮਾਣ ਕੀਤਾ ਕਿ ਉਹ ਕਿਤਾਬਾਂ ਪੜ੍ਹਨਗੇ ਪੰਜਾਬ ਦਾ ਨਾਂ ਉੱਚਾ ਕਰਨਗੇ ਉਹ ਨਹੀਂ ਸੀ ਜਾਣਦਾ ਉਹ ਸਮੈਕਾਂ ਤੇ ਚਿੱਟਿਆਂ ਦੇ ਰਾਹ ਪੈ ਕੇ ਟੀਕੇ ਲਾ ਲਾ ਕੇ ਇੱਕ ਦਿਨ ਸੁੰਨਸਾਨ ਥਾਵਾਂ ਤੇ ਮਰਨਗੇ ਤੇ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਬਜ਼ੁਰਗਾਂ ਦੇ ਮੋਢਿਆਂ ਤੇ ਜਾਣਗੀਆਂ ਤੋ ਖੈਰ ਇਹ ਦਲੇਰੀ ਦੀ ਇੰਤਹਾ ਹੁੰਦੀ ਹੈ ਜੀਵਨ ਨੂੰ ਮੌਤ ਤੋਂ ਉੱਪਰ ਲੈ ਜਾਣਾ ਔਰ ਮੌਤ ਦੀ ਪਰਵਾਹ ਨਾ ਕਰਨੀ ਆਜ਼ਾਦੀ ਵਾਸਤੇ ਆਪਣਾ ਜੀਵਨ ਜਿਹੜਾ ਹੈ ਆਪਣੀ ਲਕਸ਼ ਤੋਂ ਕੁਰਬਾਨ ਕਰ ਲੈਣਾ ਜਦੋਂ ਉਹਨਾਂ ਨੂੰ ਸਾਰੀ ਕਾਰਵਾਈ ਤੋਂ ਬਾਅਦ ਫਿਰ ਉਸ ਤਖ਼ਤੇ ਤੇ ਖੜਾ ਕੀਤਾ ਗਿਆ ਜਿੱਥੇ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਜਾਣਾ ਸੀ ਤੇ ਅਡੋਲ ਦੋਵੇਂ ਖਲੋਤੇ ਹੋਏ ਬਿਲਕੁਲ ਜਦੋਂ ਟਿਕ ਟਿਕ ਕਰਦੀ ਘੜੀ ਦੀ ਸੂਈ ਟਿਕਾਣੇ ਤੇ ਚਲ ਗਈ ਜਲਾਦ ਦੀਆਂ ਹਰਕਤਾਂ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਮਾਂ ਹੋ ਗਿਆ ਉਸ ਵਕਤ ਭਾਈ ਹਰਜਿੰਦਰ ਸਿੰਘ ਨੇ ਭਾਈ ਸੁਖਦੇਵ ਸਿੰਘ ਵੱਲ ਮੁੱਖ ਕਰਕੇ ਆਖਿਆ ਮਿੱਤਰਾ ਬੁਲਾਈਏ ਫਤਿਹ ਗੁਰੂ ਮਹਾਰਾਜ ਜੀ ਦਾ ਹੁਕਮ ਹੈ ਜਿੱਥੇ ਕੋਈ ਵੀ ਨਾ ਹੋਵੇ ਗੁਰੂ ਨੂੰ ਯਾਦ ਕਰਕੇ ਉੱਥੇ ਵੀ ਫਤਿਹ ਬੁਲਾਈਏ ਤੇ ਗੁਰੂ ਹਾਜ਼ਰ ਹੁੰਦਾ ਹੈ ਹੁਣ ਤਾਂ ਜ਼ਿੰਦਗੀ 2-4 ਮਿੰਟ ਦੀ ਰਹਿ ਗਈ ਹੈ ਆ ਮੇਰੇ ਵੱਲ ਮੁੱਖ ਕਰ ਔਰ ਚੜ੍ਹਦੀ ਕਲਾ ਨਾਲ ਦੋਵਾਂ ਸਿੰਘਾਂ ਨੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸ ਤਰ੍ਹਾਂ ਦਾ ਉਹ ਪਲ ਹੋਵੇਗਾ। ਮੌਤ ਸਿਰ ਤੇ ਬੈਠੀ ਹੈ, ਉਹ ਫਤਿਹ ਬੁਲਾ ਰਹੇ। ਅੱਜ ਕੱਲ੍ਹ ਤੇ ਅਸੀਂ ਦੀਵਾਨ ਚ ਵੇਹਨੇ ਆ, ਬੁਲਾਰਾ ਕਹਿੰਦਾ ਖਾਲਸਾ ਜੀ ਫਤਿਹ ਚੜ੍ਹਦੀ ਕਲਾ ਨਾਲ ਬੁਲਾਇਓ ਤੇ ਬਹੁਤੇ ਨੀਵੀਆਂ ਪਾ ਲੈਂਦੇ। ਇਹ ਫਤਿਹ ਸਿੰਘਾਂ ਨੇ ਫਾਂਸੀਆਂ ਦੇ ਤਖ਼ਤਿਆਂ ਤੇ ਬੁਲਾ ਬੁਲਾ ਕੇ ਸਰਹੰਦ ਦੀਆਂ ਕਚਹਿਰੀਆਂ ਚ ਬੱਚਿਆਂ ਨੇ ਬੁਲਾ ਬੁਲਾ ਕੇ ਇਸ ਫਤਿਹ ਦਾ ਮਾਣ ਉੱਚਾ ਕੀਤਾ। ਔਰ ਸੱਚਮੁੱਚ ਅਧਿਕਾਰੀ ਹੈਰਾਨ ਹੋ ਗਏ, ਕਹਿੰਦੇ ਅਜੇ ਵੀ ਗੁਰੂ ਗੋਬਿੰਦ ਸਿੰਘ ਦੀ ਫਤਿਹ ਨਹੀਂ ਗਈ। ਉਹ ਕਹਿੰਦੇ ਸਾਡੀ ਆਤਮਾ ਵਿੱਚ ਵਸੀ ਹੋਈ ਹੈ। ਆਓ ਆਖਰੀ ਗੱਲਾਂ ਜਿਹੜੀਆਂ ਉਹਨਾਂ ਫਿਰ ਫਾਂਸੀ ਦੇ ਰੱਸੇ ਨਾਲ ਕੀਤੀਆਂ, ਕਿਉਂਕਿ ਹਰ ਬੰਦੇ ਦੇ ਦਿਲ ਅੰਦਰ ਜਜ਼ਬਾਤ ਹੁੰਦੇ ਹੈ, ਉਹ ਆਪਣੇ ਜਜ਼ਬਾਤਾਂ ਦਾ ਪ੍ਰਗਟਾ ਆਪਣੇ ਲਫ਼ਜ਼ਾਂ ਰਾਹੀਂ ਕਰਦਾ, ਆਪਣੇ ਕਰਮਾਂ ਰਾਹੀਂ ਕਰਦਾ ਹੈ। ਜਿਹੜੇ ਕਵੀ ਲੋਕ ਹੁੰਦੇ ਹੈ ਉਹਨਾਂ ਨੂੰ ਰੱਬ ਨੇ ਫਿਰ ਸੂਝ ਬੂਝ ਦਿੱਤੀ ਹੁੰਦੀ ਹੈ, ਉਹ ਫਿਰ ਆਪਣੀ ਬੌਧਿਕ ਸ਼ਕਤੀ ਨਾਲ ਉਹਨਾਂ ਸੂਰਮਿਆਂ ਦੇ ਜਜ਼ਬਾਤਾਂ ਨੂੰ ਕਵਿਤਾ ਵਿੱਚ ਲਿਖਦੇ ਹੈ, ਛੰਦਾਂ ਵਿੱਚ ਲਿਖਦੇ ਹੈ, ਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਉਹ ਨਗਮੇ ਉਹ

0: ਤੇ ਆਖਰੀ ਜਜ਼ਬਾਤ ਇਹਨਾਂ ਸ਼ਬਦਾਂ ਵਿੱਚੋਂ ਬਣੇ ਕੀਤੇ ਜਾ ਰਹੇ।
1: ਕਾਨੋ ਡਰੇ ਆ ਜਾ ਫਾਂਸੀਏ ਤੈਨੂੰ ਚੁੰਮ ਕੇ।

ਸਮੇਂ ਨੇ ਸੂਲੀ ਤੇ ਉਹ ਸਾਂਝਾ ਜਿਨ੍ਹਾਂ ਨੇ ਆਜ਼ਾਦੀ ਨਾਲ ਪਾਈਆਂ ਯਾਰ ਦੇ ਸਿਰਕਵਾਸ ਤੇ ਖੱਲਾ ਆਸ਼ਕਾਂ ਨੇ

ਸਾਡੀ ਗੱਲਾਂ ਸਮਾਂ ਹੋ ਗਿਆ, ਸਾਡੀ ਗੱਲਾਂ ਸਮਾਂ ਹੋ ਗਿਆ, ਆਜਾ ਲੱਗ ਜਾ ਸੀਨੇ ਦੇ ਨਾਲ ਕੋਟੀ ਕੇ ਖੁਸ਼ੀ।

0: ਸਾਈ ਸਿਰਾਂ ਦੀ ਜੇਕਰ ਨਾ ਦਈਏ ਸੌਦੇ ਅਣਖ ਦੇ ਨਹੀਂ ਖਰੀਦ ਹੁੰਦੇ। ਕਤਲਗਾਹਾਂ ਉਹ ਪੂਜੀਆਂ ਜਾਣ ਸਫਰੀ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ। ਸਾਡੀ ਜੂਨ ਹੈ ਜੂਨ ਪਰਵਾਨਿਆਂ ਦੀ ਸੀਸ ਧਰਮ ਤੋਂ ਵਾਰਨਾ ਕੰਮ ਸਾਡਾ, ਲਾਲੀ ਆਪਣੇ ਜਿਗਰ ਦੀ ਲਾ ਕੇ ਤੇ ਕਤਲਗਾਹ ਸ਼ਿੰਗਾਰਨਾ ਕੰਮ ਸਾਡਾ। ਜਲਾਦ ਨੇ ਹੈਂਡਲ ਖਿੱਚਿਆ ਔਰ ਫਾਂਸੀ ਦੇ ਤਖ਼ਤੇ ਤੇ ਲਟਕ ਗਏ। 30 ਮਿੰਟ ਉਸੇ ਤਰ੍ਹਾਂ ਲਟਕੇ ਰਹੇ, ਫਿਰ ਡਾਕਟਰ ਨੇ ਤਸਦੀਕ ਕੀਤਾ ਕਿ ਹੁਣ ਇਨ੍ਹਾਂ ਦੀ ਡੈਥ ਹੋ ਚੁੱਕੀ ਹੈ। ਫਾਂਸੀ ਤੋਂ ਲਾਇਆ ਗਿਆ। ਪੁਲਿਸ ਦੀ ਜਿਪਸੀ ਵਿਚ ਉਨ੍ਹਾਂ ਦੋਨਾਂ ਸੂਰਮਿਆਂ ਦੀਆਂ ਮ੍ਰਿਤਕ ਦੇਹਾਂ ਦਰਿਆ ਦੇ ਕਿਨਾਰੇ ਇਕ ਸਰਕਾਰ ਵੱਲੋਂ ਬਣਾਈ ਹੋਈ ਜਗ੍ਹਾ ਸੰਸਕਾਰ ਕਰਨ ਵਾਸਤੇ ਉਥੇ ਲਿਆਂਦੀਆਂ ਗਈਆਂ। ਪਰਿਵਾਰ ਦੇ ਬਹੁਤ ਸਾਰੇ ਜੀ ਉਥੇ ਹਾਜ਼ਰ ਸਨ, ਪਰ ਸਰਕਾਰ ਨੇ ਕੇਵਲ ਉਨ੍ਹਾਂ ਦੇ ਪਿਤਾ ਸਰਦਾਰ ਮਹਿੰਗਾ ਸਿੰਘ ਔਰ ਸਰਦਾਰ ਗੁਲਜ਼ਾਰ ਸਿੰਘ ਦੋਨਾਂ ਦੇ ਪਿਤਾਵਾਂ ਨੂੰ ਸੰਸਕਾਰ ਕਰਨ ਦੀ ਆਗਿਆ ਦਿੱਤੀ। ਗੁਰਦੁਆਰੇ ਦਾ ਗ੍ਰੰਥੀ ਆਇਆ, ਉਹਨੇ ਯੋਧਿਆਂ ਦੀ ਅਰਦਾਸ ਕੀਤੀ। ਫਿਰ ਸਰਦਾਰ ਗੁਲਜ਼ਾਰ ਸਿੰਘ ਜੀ ਹੁਣਾਂ ਨੇ ਉਸ ਚਿਖਾ ਨੂੰ ਲਾਂਬੂ ਲਾ ਕੇ ਖੁਸ਼ੀ ਦੇ ਜਕਾਰੇ ਛੱਡੇ। ਆਖਿਆ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਮਰ ਤਾਂ ਹਰ ਬੰਦੇ ਨੇ ਜਾਣਾ, ਪਰ ਤੁਹਾਡੀ ਮੌਤ ਉੱਤੇ ਕੌਮ ਨੂੰ ਮਾਣ ਰਹੇਗਾ, ਤੁਹਾਡੀ ਮੌਤ ਉੱਤੇ ਸਦਾ ਸਾਨੂੰ ਮਾਣ ਰਹੇਗਾ। ਜਦੋਂ ਤੱਕ ਸੰਸਾਰ ਰਹੇਗਾ, ਦੁਨੀਆਂ ਤੁਹਾਡੇ ਉੱਤੇ ਮਾਣ ਕਰਦੀ ਰਹੇਗੀ। ਇਸ ਤਰ੍ਹਾਂ ਉਨ੍ਹਾਂ ਸੂਰਮਿਆਂ ਦੀ ਜੀਵਨ ਯਾਤਰਾ ਜਿਹੜੀ ਪਿੰਡ ਗਦਲੀ ਤੋਂ 1961 ਵਿਚ ਆਰੰਭ ਹੋਈ, ਉਹ 1992 ਵਿਚ ਫਾਂਸੀ ਦੇ ਤਖ਼ਤੇ ਤੇ ਜਾ ਕੇ ਪੂਨੇ ਜੇਲ੍ਹ ਦੇ ਅੰਦਰ ਖਤਮ ਹੋਈ। ਪਰ ਉਹ ਯਾਤਰਾ ਉੱਥੇ ਹੀ ਨਹੀਂ ਮੁੱਕ ਗਈ, ਜਦੋਂ ਤੱਕ ਚੰਨ ਸੂਰਜ ਤਾਰੇ ਰਹਿਣਗੇ ਇਹਨਾਂ ਸਟੇਜਾਂ ਤੋਂ ਉਹਨਾਂ ਯੋਧਿਆਂ ਦਾ ਜਸ ਗਾਇਆ ਜਾਂਦਾ ਰਹੇਗਾ।
1: ਜਦੋਂ ਕਦੇ ਵੀ ਦੇਸ਼ ਜਾਂ ਕੌਮ ਅੰਦਰ ਆ ਕੇ ਹਵਾ ਆਜ਼ਾਦੀ ਦੀ ਵਗਦੀ ਹੈ, ਉਦੋਂ ਦੇਸ਼ ਦੇ ਸੱਚੀਆਂ ਆਗੂਆਂ ਨੂੰ ਹੋਸ਼ ਰਹਿੰਦੀ ਨਾ ਸੀਸ ਤੇ ਪੱਗਦੀ ਹੈ।

0: ਇੱਕ ਵਾਰੀ ਕੌਮ ਦੇ ਸਮੁੱਚੇ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਹੀ ਉਹਨਾਂ ਸੂਰਮਿਆਂ ਦੀ ਜੀਵਨ ਗਾਥਾ ਆਪ ਜੀ ਨਾਲ ਸਾਂਝੀ ਕੀਤੀ ਹੈ। ਉਮੀਦ ਹੈ ਉਹਨਾਂ ਦੀਆਂ ਯਾਦਾਂ ਦਿਲ ਅੰਦਰ ਵਸੀਆਂ ਹੋਣਗੀਆਂ। ਉਹਨਾਂ ਨੂੰ ਪ੍ਰਣਾਮ ਤੁਹਾਡੀ ਆਤਮਾ ਨੇ ਕੀਤਾ ਹੋਏਗਾ। ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ। ਸਾਰੀ ਗੁਰੂ ਕੀ ਸਿੱਖ ਸੰਗਤ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਲਾਉਣ ਦਰੋਂ ਕਰੋਂ ਗੁਰਸਿੱਖੀ ਜੀਵਨ ਬਖਸ਼ਣ। ਭਾਈ ਲਖਵੰਤ ਸਿੰਘ ਜੀ ਆਏ ਨੇ, ਦਿਨੇ ਵੀ ਉਹਨਾਂ ਨੇ ਆਪਣੀ ਕੌਮ ਦਾ ਦਰਦ ਤੁਹਾਡੇ ਨਾਲ ਸਾਂਝਾ ਕੀਤਾ ਹੈ। ਹੁਣ ਅਨੰਦ ਸਾਹਿਬ ਜੀ ਦੇ ਜਾਪ ਹੋਣਗੇ, ਉਪਰੰਤ ਅਰਦਾਸ ਬੇਨਤੀ ਸਤਿਗੁਰੂ ਜੀ ਆਪਣੇ ਨਿੱਜ ਆਸਣ ਤੇ ਜਾਣਗੇ। ਆਓ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਪਾਵਨ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡੇ ਭਾਗ ਹਨ ਆਪ ਜੀ ਦੇ, ਜੋ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਜੁੜ ਕਰਕੇ ਕੌਮ ਦੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਦਾ ਪਾਵਨ ਜੀਵਨ, ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਦਾ ਮਹਾਨ ਕਵੀਸ਼ਰੀ ਜਥਾ ਭਾਈ ਜੋਗਾ ਸਿੰਘ ਭਾਗੋਵਾਲੀਆ ਉਹਨਾਂ ਦੇ ਸਮੂਹ ਜਥੇ ਪਾਸੋਂ ਸ਼੍ਰਵਣ ਕਰ ਰਹੇ ਸੀ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ, ਸਮੂਹ ਜਥੇ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਬਾਣੀ ਗੁਰਮਤ ਗੁਰ ਇਤਿਹਾਸ ਦਾ ਪ੍ਰਚਾਰ ਚੜ੍ਹਦੀ ਕਲਾ ਦੇ ਨਾਲ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨ। ਸੋ ਅੱਜ ਦੇ ਸਾਰੇ ਦਿਨ ਦੇ ਦੀਵਾਨ ਜੋ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਸਨ, ਮੈਂ ਦਿਨ ਵੇਲੇ ਵੀ ਬੇਨਤੀ ਕੀਤੀ ਸੀ ਕਿ ਸਕਰੀਨ ਦੇ ਉੱਪਰ ਨੰਬਰ ਪੜ੍ਹ ਕੇ ਵੇਖ ਲਓ, ਨਾਮ ਪੜ੍ਹ ਕੇ ਵੇਖ ਲਓ, 20 ਤੋਂ ਉੱਪਰ ਸ਼ਹੀਦਾਂ ਦਾ ਜਿਹੜਾ ਦਿਹਾੜਾ ਅੱਜ ਇਸ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ, ਅਤੇ ਉਹਨਾਂ ਨੇ ਇਹ ਸ਼ਹਾਦਤਾਂ ਦੇ ਜਾਮ ਸਾਡੀਆਂ ਇਹਨਾਂ ਸਰਦਾਰੀਆਂ ਨੂੰ ਕਾਇਮ ਰੱਖਣ ਵਾਸਤੇ, ਕੌਮ ਦੀ ਅਣਖ ਗੈਰਤ ਨੂੰ ਕਾਇਮ ਰੱਖਣ ਵਾਸਤੇ ਇਹ ਰਾਹ ਚੁਣਿਆ ਅਤੇ ਸ਼ਹਾਦਤਾਂ ਦੇ ਜਾਮ ਪੀਤੇ। ਕੋਈ ਨਿੱਜ ਨਹੀਂ ਸੀ ਉਹਨਾਂ ਦਾ, ਹੋ ਸਕਦਾ ਸੀ ਕਿ ਜੇ ਉਹ ਨਿੱਜ ਦੇ ਵਾਸਤੇ ਲੜਦੇ ਅਤੇ ਅੱਜ ਉਹਨਾਂ ਦੀਆਂ ਯਾਦਾਂ ਦੇਸ਼ ਪੰਜਾਬ ਦੀ ਧਰਤੀ ਤੋਂ ਬਾਹਰ ਕਨੇਡਾ ਅਮਰੀਕਾ ਜਾਂ ਹੋਰ ਦੇਸ਼ਾਂ ਦੇ ਵਿੱਚ ਨਾ ਮਨਾਈਆਂ ਜਾਂਦੀਆਂ। ਸੋ ਉਹਨਾਂ ਦੀਆਂ ਯਾਦਾਂ ਨੂੰ ਮਨਾਉਣਾ, ਉਹਨਾਂ ਨੂੰ ਯਾਦ ਕਰਨਾ ਸਾਡਾ ਇੱਕੋ ਮਕਸਦ ਹੈ ਕਿ ਉਹਨਾਂ ਦੀ ਸੋਚ ਦੇ ਅਸੀਂ ਧਾਰਨੀ ਹੋ ਸਕੀਏ, ਉਹਨਾਂ ਦਾ ਮਕਸਦ ਕੀ ਸੀ ਇਸ ਰਾਹ ਦੇ ਚੁਣਨ ਦੇ ਪਿੱਛੇ, ਇਸ ਰਾਹ ਦੇ ਉੱਤੇ ਚੱਲਣਾ ਕਿਉਂ ਪਿਆ ਉਹਨਾਂ ਨੂੰ, ਉਦੋਂ ਕੌਮ ਦੀ ਦਸ਼ਾ ਅਤੇ ਦਿਸ਼ਾ ਕੀ ਸੀ ਅਤੇ ਅੱਜ ਦੇ ਹਾਲਾਤ ਕੌਮ ਦੇ ਕੀ ਨੇ, ਅਤੇ ਅੱਜ ਸਾਨੂੰ ਕੀ ਕਰਨ ਦੀ ਲੋੜ ਹੈ। ਕੇਵਲ ਉਹਨਾਂ ਸੂਰਮਿਆਂ ਨੂੰ ਯਾਦ ਕਰ ਲੈਣਾ, ਭੋਗ ਪਾ ਲੈਣੇ, ਲੰਗਰ ਲਾ ਲੈਣੇ, ਇੱਥੋਂ ਤੱਕ ਹੀ ਨਾ ਅਸੀਂ ਸੀਮਿਤ ਰਹਿ ਜਾਈਏ, ਉਹਨਾਂ ਦੀ ਸੋਚ ਦੇ ਵੀ ਹਾਣੀ ਬਣਨ ਦਾ ਯਤਨ ਕਰੀਏ, ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਕਿਉਂਕਿ ਜਿਸ ਦੌਰ ਦੇ ਵਿੱਚੋਂ ਅੱਜ ਕੌਮ ਗੁਜ਼ਰ ਰਹੀ ਹੈ, ਗੁਲਾਮੀ ਦਾ ਜਿਹੜਾ ਜਾਲ ਹੈ, ਬਹੁਤ ਤਰ੍ਹਾਂ ਉਸਨੇ ਕੌਮ ਨੂੰ ਜਿਹੜਾ ਬੜੇ ਤਰੀਕਿਆਂ ਦੇ ਨਾਲ ਜਕੜਿਆ ਹੋਇਆ, ਬੜੀ ਸੋਚ ਅਤੇ ਸਮਝ ਤੋਂ ਕੰਮ ਲੈ ਕੇ, ਪੁਰਾਣੇ ਇਤਿਹਾਸ ਤੋਂ ਸੇਧ ਲੈ ਕੇ, ਉਹਨਾਂ ਸ਼ਹੀਦਾਂ ਦੇ ਜੀਵਨ ਤੋਂ ਸੇਧ ਲੈ ਕੇ, ਸਾਨੂੰ ਇਸ ਜਾਲ ਨੂੰ ਤੋੜਨ ਦੀ ਅੱਜ ਲੋੜ ਹੈ। ਕੌਮ ਦੀ ਭਲਾਈ ਗੁਰੂ ਗ੍ਰੰਥ ਦੀ, ਗੁਰੂ ਪੰਥ ਦੀ ਚੜ੍ਹਦੀ ਕਲਾ ਫਿਰ ਹੀ ਹੈ ਜਦੋਂ ਅਸੀਂ ਇਸ ਗੁਲਾਮੀ ਦੇ ਜੂਲੇ ਹੇਠੋਂ ਨਿਕਲ ਕੇ ਦੇਸ਼ ਪੰਜਾਬ ਦੀ ਧਰਤੀ ਦੇ ਉੱਤੇ ਆਪਣਾ ਰਾਜ ਭਾਗ ਕਾਇਮ ਕਰ ਸਕਾਂਗੇ। ਅੱਜ ਤੁਸੀਂ ਦੇਸ਼ ਪੰਜਾਬ ਦੀ ਧਰਤੀ ਉੱਤੇ ਧਿਆਨ ਮਾਰ ਕੇ ਵੇਖ ਲਓ ਕਿ ਦਿੱਲੀ ਦੇ ਤਖ਼ਤ 'ਤੇ ਬੈਠੇ ਬਿੱਪਰ ਵੱਲੋਂ ਕਿਹੜੇ ਕਿਹੜੇ ਕੁਝੇ ਤਰੀਕਿਆਂ ਦੇ ਨਾਲ ਕੌਮ ਦੀ ਨੌਜਵਾਨੀ, ਕੌਮ ਦੀ ਕਿਸਾਨੀ ਨੂੰ ਬਰਬਾਦ ਕੀਤਾ ਜਾ ਰਿਹਾ। ਕੌਮ ਦਾ ਐਸਾ ਕੋਈ ਵੀ ਖੇਤਰ ਜਿਹੜਾ ਉਸ ਵੱਲੋਂ ਛੱਡਿਆ ਨਹੀਂ ਗਿਆ, ਭਾਵੇਂ ਉਹ ਸਮਾਜਿਕ ਸਾਡਾ ਤਾਣਾ ਬਾਣਾ ਹੋਵੇ, ਉਹ ਸਾਰਾ ਉਸਨੇ ਉਲਝਾ ਕੇ ਰੱਖ ਦਿੱਤਾ। ਪੰਜਾਬ ਦੀ ਰਾਜਨੀਤੀ ਜਿਹੜੀ ਆ, ਉਸ ਦਾ ਇੱਕ ਹਿਸਾਬ ਦੇ ਨਾਲ ਉਹਨੇ ਭੱਠਾ ਬਿਠਾ ਕੇ ਰੱਖ ਦਿੱਤਾ। ਜਿੰਨੀ ਪੰਜਾਬ ਦੀ ਲੀਡਰਸ਼ਿਪ ਆ, ਭਾਵੇਂ ਉਹ ਖੇਤਰੀ ਪਾਰਟੀਆਂ ਹੋਣ, ਭਾਵੇਂ ਕੋਈ ਹੋਰ ਹੋਵੇ, ਉਹਨਾਂ ਦੇ ਕੋਲ ਦਿੱਲੀ ਵਾਲਿਆਂ ਦੇ ਤਲਵੇ ਚੱਟਣ ਤੋਂ ਇਲਾਵਾ ਕੋਈ ਵੀ ਜਿਹੜਾ ਦੇਸ਼ ਪੰਜਾਬ ਦੀ ਵਾਸਤੇ ਜਾਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਵਾਸਤੇ ਨਹੀਂ। ਧਾਰਮਿਕ ਖੇਤਰ ਦੇ ਵਿੱਚ ਵੀ ਉਹਨਾਂ ਨੇ ਇਸ ਕਦਰ ਜਿਹੜੀ ਦਖਲ ਅੰਦਾਜ਼ੀ ਵਧਾ ਦਿੱਤੀ ਆ ਕਿ ਦੇਸ਼ ਪੰਜਾਬ ਦੇ ਵਿੱਚ ਤਾਂ ਸਾਡੇ ਜਿਹੜੇ ਧਾਰਮਿਕ ਅਸਥਾਨ ਨੇ, ਜਿਹੜੇ ਕੌਮ ਦੇ ਉੱਚੇ ਅਹੁਦੇ ਨੇ, ਉਹਨਾਂ ਦੇ ਉੱਤੇ ਕੌਣ ਬੈਠੇ ਨੇ, ਕਿਹਨਾਂ ਦੇ ਹੁਕਮ ਦੇ ਥੱਲੇ ਕੰਮ ਕਰ ਰਹੇ ਨੇ, ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਸਾਡੇ ਜਿਨ੍ਹਾਂ ਨੂੰ ਸੰਗਤਾਂ ਨੇ ਹੱਡ ਤੋੜਵੀਂ ਮਿਹਨਤ ਕਰਕੇ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਏਡੀਆਂ ਏਡੀਆਂ ਬਿਲਡਿੰਗਾਂ ਖੜੀਆਂ ਕੀਤੀਆਂ, ਗੁਰਦੁਆਰਾ ਸਾਹਿਬ ਬਣਾਏ, ਅਤੇ ਅੱਜ ਬਹੁਤਾਤ ਗਿਣਤੀ ਦੇ ਵਿੱਚ ਉਹ ਕਿਸ ਪ੍ਰਭਾਵ ਦੇ ਥੱਲੇ ਚੱਲ ਰਹੇ ਨੇ। ਅੱਜ ਤੁਸੀਂ ਝਾਤ ਮਾਰ ਕੇ ਵੇਖ ਲਓ ਸਰੀ ਦੇ ਵਿੱਚ ਕਿੰਨੇ ਗੁਰਦੁਆਰੇ ਹੋਣਗੇ, ਅਤੇ ਜਿਨ੍ਹਾਂ ਨੇ ਕੌਮ ਵਾਸਤੇ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਦੀਆਂ ਯਾਦਾਂ ਕਿੰਨੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਮਨਾਈਆਂ ਜਾ ਰਹੀਆਂ ਨੇ ਜਾਂ ਕਿੰਨਿਆਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ, ਇਹ ਸਾਨੂੰ ਸੋਚਣ ਦੀ ਲੋੜ ਹੈ, ਧਿਆਨ ਮਾਰਨ ਦੀ ਲੋੜ ਹੈ। ਅਤੇ ਇਹ ਚੀਜ਼ਾਂ ਨਿਕਲ ਕੇ ਇਹਦੇ ਵਿੱਚੋਂ ਰਹੀਆਂ ਨੇ, ਉਹ ਦਿੱਲੀ ਦੇ ਤਖ਼ਤ ਦੇ ਗੁਲਾਮਾਂ ਦੇ ਜਿਹੜੇ ਪ੍ਰਭਾਵ ਨੇ, ਉਹ ਇੱਥੇ ਬੈਠੇ ਵੀ ਸਾਡੇ ਗੁਰ ਅਸਥਾਨਾਂ ਦੇ ਉੱਤੇ ਜਿਹੜੇ ਕਾਬਜ਼ ਨੇ, ਉਹ ਉਹਨਾਂ ਦਾ ਪ੍ਰਭਾਵ ਜਿਹੜਾ ਉਹ ਕਬੂਲ ਕੇ ਬੈਠੇ ਨੇ, ਸੋ ਬਹੁਤ ਘੱਟ ਨੇ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿਹੜੇ ਪ੍ਰਬੰਧਕ ਉਹਨਾਂ ਸ਼ਹੀਦਾਂ ਦੀਆਂ ਯਾਦਾਂ ਮਨਾਉਂਦੇ ਨੇ, ਉਹਨਾਂ ਦੀ ਸੋਚ ਦੇ ਉੱਤੇ ਚੱਲਣ ਦਾ ਹੋਕਾ ਦਿੰਦੇ ਨੇ, ਉਹਨਾਂ ਦਾ ਚੜ੍ਹਦੀ ਕਲਾ ਦੇ ਨਾਲ ਸਾਥ ਦੇਣ ਦਾ ਯਤਨ ਕਰੀਏ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਆ ਕਰੀਏ। ਅਸੀਂ ਆਪਣੇ ਵਾਸਤੇ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬਹੁਤ ਅਰਦਾਸਾਂ ਬੇਨਤੀਆਂ ਕਰਦੇ ਹਾਂ, ਬਹੁਤ ਕੁਝ ਮੰਗਦੇ ਹਾਂ, ਸਤਿਗੁਰੂ ਕਿਰਪਾ ਵੀ ਬਖਸ਼ਿਸ਼ ਕਰਦੇ ਨੇ, ਪਰ ਮੇਰੀ ਬੇਨਤੀ ਮੰਨ ਕੇ ਇੱਕ ਅਰਦਾਸ ਜ਼ਰੂਰ ਕਰਿਆ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ ਪੰਥ ਦੀ ਚੜ੍ਹਦੀ ਕਲਾ ਕਰਿਓ, ਪੰਥ ਨੂੰ ਆਪਣਾ ਰਾਜ ਭਾਗ ਦੀ ਦਾਤ ਬਖਸ਼ਿਸ਼ ਕਰਿਓ, ਅਤੇ ਜਿੱਥੇ ਅਸੀਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਨੀ, ਉੱਥੇ ਅਸੀਂ ਆਪਣੇ ਆਪ ਵਾਸਤੇ ਗੁਰਸਿੱਖੀ ਦੀ ਦਾਤ ਦੀ ਜਾਚਨਾ ਵੀ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਕਰਨੀ ਆ। ਗੁਰਸਿੱਖੀ ਦੀ ਦਾਤ, ਬਾਣੀ ਬਾਣੇ ਦੀ ਦਾਤ ਵੀ ਸਤਿਗੁਰੂ ਦੇ ਚਰਨਾਂ ਵਿੱਚੋਂ ਅਸੀਂ ਜਿਹੜੀ ਮੰਗ ਕਰਨੀ ਆ। ਸੋ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਆਓ ਆਨੰਦ ਸਾਹਿਬ ਜੀ ਦੇ ਛੇ ਪੌੜੀਆਂ ਦੇ ਜਾਪ, ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ, ਸਤਿਗੁਰੂ ਜੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਨਗੇ। ਇਸੇ ਤਰ੍ਹਾਂ ਸਤਿਗੁਰਾਂ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਜੁੜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਗੁਰੂ ਨਿਸ਼ਾਨਾਂ ਜੀ ਦੇ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।

ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ।

ਗੁਰ ਇਤਿਹਾਸ ਸਿੱਖ ਇਤਿਹਾਸ ਗਾਇਣ ਕੀਤਾ ਗਿਆ ਹੈ ਜੀ। ਆਨੰਦ ਸਾਹਿਬ ਜੀ ਦੇ 6 ਪੌੜੀਆਂ ਦੇ ਜਾਪ ਹੋਏ ਹਨ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰੋ ਜੀ। ਅੱਗੇ ਵਾਸਤੇ ਸਮਤ ਬਲ ਬੁੱਧੀ ਦੀ ਦਾਤ ਬਖਸ਼ਿਸ਼ ਕਰੋ ਜੀ। ਪੜ੍ਹੀ ਸੁਣੀ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਬਖਸ਼ਿਸ਼ ਕਰਨਾ ਜੀ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ। ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਤੰਦਰੁਸਤੀ ਨਾਮ ਬਾਣੀ ਦੀਆਂ ਦਾਤਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਏਕਤਾ ਇਤਫਾਕ। ਨਾਮ ਬਾਣੀ ਦੀਆਂ ਦਾਤਾਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਪਾਵਨ ਚਰਨਾਂ ਨਾਲ ਜੋੜਨਾ ਜੀਓ। ਪਾਵਨ ਅਸਥਾਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਸੰਗਤਾਂ ਨੂੰ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਨ ਦੇ ਬਲ ਉੱਦਮ

ਖਾਲਸਾਨ ਦੀ ਦਾਤ ਬਖਸ਼ਿਸ਼ ਕਰੋ ਜੀ। ਜੇਲਾਂ ਵਿੱਚ ਬੰਦ ਸਿੰਘਾਂ ਸਿੰਘਣੀਆਂ ਨੂੰ ਰਿਹਾਈਆਂ ਚੜ੍ਹਦੀ ਕਲਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰੋ। ਸਮੁੱਚੇ ਖਾਲਸਾ ਪੰਥ ਨੂੰ ਸ਼ਹੀਦਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੇ ਬਲ ਉਦਮ ਬਖਸ਼ਿਸ਼ ਕਰਨੇ ਜੀ। ਕੌਮੀ ਸੰਘਰਸ਼ ਵਿੱਚ ਜੂਝ ਰਹੇ ਸਿੰਘਾਂ ਸਿੰਘਣੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਹਰ ਪ੍ਰਕਾਰ ਅੰਗ ਸੰਗ ਸਹਾਈ ਹੋ ਕਰਕੇ ਸੰਘਰਸ਼ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਜੀ। ਆਪ ਜੀ ਦੇ ਹਜ਼ੂਰ ਦਰ ਕਰਦੇ ਸੇਵਕ ਪਰਿਵਾਰ ਵੱਲੋਂ ਸਵਰਗਵਾਸੀ ਸਰਦਾਰ ਨਿਰੰਜਨ ਸਿੰਘ ਦੀ ਨਿੱਕੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਜੀ। ਹਰਭਜਨ ਸਿੰਘ ਵੱਲੋਂ ਨਵੀਂ ਗੱਡੀ ਲੈਣ ਤੇ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪ ਜੀ ਦੇ ਹਜ਼ੂਰ ਬਸਤਰਾਂ ਦੀ ਸੇਵਾ ਕੀਤੀ ਗਈ। ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਜੀ। ਰਣਜੀਤ ਸਿੰਘ ਅਮਨਪ੍ਰੀਤ ਕੌਰ ਦੇ ਵਿਆਹ ਦੀ ਵਰੇਗੰਡ ਉੱਤੇ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਹੈ ਜੀ। ਆਪ ਜੀ ਨੇ ਕਿਰਪਾ ਬਖਸ਼ਿਸ਼ ਕਰਨੀ ਸੇਵਕਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਨਾਮ ਬਾਣੀ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਪਾਵਨ ਚਰਨਾਂ ਨਾਲ ਜੋੜਨਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਿਛੜੀ ਹੋਈ ਆਤਮਾ ਨੂੰ ਸਦੀਵ ਕਾਲ ਵਾਸਤੇ ਪਾਵਨ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰੋ ਜੀ। ਅੱਗੇ ਵਾਸਤੇ ਸਮੱਤ ਬਖਸ਼ੋ ਆਪ ਜੀ ਕਿਰਪਾ ਕਰੋ ਭੋਗ ਲਾਵੋ। ਭੋਗ ਲੱਗੇ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਪਾਵਨ ਪਵਿੱਤਰ ਮਿੱਠੀ ਅਸੀਸ ਦਰਗਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ

Evet.

ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਪਰਮੇਸ਼ਰ ਦਿੱਤਾ ਬੰਨਾ

0: ਯੋਗ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਕਿ ਥੋੜ੍ਹਾ ਸਮਾਂ ਇਸੇ ਤਰ੍ਹਾਂ ਜੁੜੇ ਰਹਿਣ ਦੀ ਕਿਰਪਾਲਤਾ ਕਰਨੀ। ਸਤਿਗੁਰੂ ਜੀ ਦਾ ਅਦਬ ਸਤਿਕਾਰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਸੁੱਖ ਆਸਣ ਅਸਥਾਨਾਂ 'ਤੇ ਵਿਦਾਇਗੀ ਤੋਂ ਬਾਅਦ ਇੱਥੋਂ ਚਾਲੇ ਪਾਉਣ ਦੀ ਖੇਚਲਾ ਕਰਨੀ ਜੀ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਕਰਕੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਕੌਮ ਦੇ ਉਹਨਾਂ ਮਹਾਨ ਸੂਰਮਿਆਂ ਦਾ ਪਾਵਨ ਜੀਵਨ ਗਾਥਾ ਸ਼੍ਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਦੀਨ ਦੁਨੀਆਂ ਦੇ ਰਹਿਬਰ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਰਗਾਹੀ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਸਾਨੂੰ ਆਪਣੇ ਪਾਵਨ ਚਰਨਾਂ ਵਿੱਚ ਜੁੜਨ ਦਾ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ, ਆਉਣ ਵਾਲਾ ਸਮਾਂ ਪਾਵਨ ਚਰਨਾਂ ਨਾਲ ਪ੍ਰੇਮ ਪਿਆਰ ਬਣਾਈ ਰੱਖਣ, ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਸੋ ਬੇਨਤੀ ਹੈ ਆਪ ਸੰਗਤ ਦੇ ਚਰਨਾਂ ਵਿੱਚ, ਖਾਸ ਕਰਕੇ ਨੌਜਵਾਨਾਂ ਦੇ ਚਰਨਾਂ ਵਿੱਚ ਕਿ ਜਿਨ੍ਹਾਂ ਸ਼ਹੀਦਾਂ ਦੇ ਦਿਹਾੜੇ ਅਸੀਂ ਮਨਾ ਰਹੇ ਹਾਂ, ਉਹ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸਾਡੇ ਉੱਤੇ ਜਿਹੜੀਆਂ ਛੱਡ ਕੇ ਗਏ ਨੇ, ਸੋ ਅਸੀਂ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਜਿਹੜਾ ਉਹ ਯਤਨ ਕਰੀਏ। ਮੈਂ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਕਿ ਕੌਮ ਅੱਜ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੀ ਹੈ, ਹਾਲਾਤ ਬਹੁਤੇ ਕੋਈ ਸੁਖਾਵੇਂ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।

بہادر شاہ ظفر دا ایک بڑا قیمتی شعر ہے. وہ کہندے جب نہ تھی اپنے گناہوں کی خبر, دیکھتے تھے دنیا کے عیب و ہنر, جب اپنے گناہوں پہ پڑی نگاہ تو جہاں میں کوئی برا نہ رہا. ظفر آدمی اس کو نہ جانیے گا, ہو وہ کتنا ہی عالم فیض و زکا, جسے عیش میں یاد خدا نہ رہی, جسے تیش میں خوف خدا نہ رہا. کہندہ اس نو منک کہن دی لوڑ کی ہے, سکھ دے خدا نو بھول گیا, دکھ دے خدا نو بھول گیا. یہ منک کہن دی کی لوڑ ہے, یہ بندہ کہن دی کی لوڑ ہے. یہ ہندوستان دا آخری مغل بادشاہ سی, آخری جس بچارے دی موت رنگون دی جیل دے چوئی, انگریزاں نے پکڑ کے اس نو رنگون دی جیل دے بند کیتا. بہت سارے اتہاسکار تے دارشنک انج کہندے نے یہ دی جلدی ہار دا کارن بھی یہی سی کہ فقیر طبیعت سی, یہ انتر مکھی ہوندا جا رہے, اسی باروں سمبند ٹوٹ دے جا رہے سن, یہ دی ہار دا کارن بھی یہی ہے. نہیں تے بہت وڈی بادشاہت سی, بڑی سلطنت سی, بڑی سینا سی, بڑی فوج سی, بڑا کچھ کر سکدا سی, پر طبیعت فقیرانہ ہو گئی سی. کہندا ہے صاف کہہ رہے, جب نہ تھی اپنے گناہوں کی خبر, دیکھتے تھے دنیا کے عیب و ہنر, جب اپنے گناہوں پہ پڑی نگاہ تو جہاں میں کوئی برا نہ رہا. ظفر آدمی اس کو نہ جانیے گا, بندہ کہن دی لوڑ ہی نہیں, یہ منک ہے کہن دی لوڑ ہی نہیں. ظفر آدمی اس کو نہ جانیے گا, ہو کتنا ہی عالم فیض و زکا, جسے عیش میں یاد خدا نہ رہی, جسے تیش میں خوف خدا نہ رہا. فقیر طبیعت اے انسان سے مہاپرشاں چ خوبی ہے, ایک کمزوریاں قبول کر دینا, اپنیاں کمزوریاں قبول کر دینا, من دینا. دوسرا اپنے آپ نو چھپان دینے. بھائی گرداس اور بھائی صاحب بھائی ویر سنگھ یہ بڑے قیمتی بول نے بھائی ویر سنگھ دے, میرے چھپے رہن دی چاہ, میں تے چھپ جانا چاہنا. جد بیج مٹدا ہے تے درخت بنتا ہے, پھل بنتا ہے, میں تے چھپ جانا چاہنا, میں تے مٹ جانا چاہنا. مٹن دے خوشی کسے نو دسے تو سمجھ لینا کوئی سنت ہے, کوئی رب دا پیارا ہے, کوئی رب دے مارگ تے چل رہا ہے. اکاگرتا بخشنی میرے چھپے رہن دی چاہ. من بھٹک رہا ہے, سنت کوی کہندا ہے سمے چ بھٹک رہا ہے, وقت دے چ بھٹک رہا ہے. بیت گئی دی یاد پئی ہڈاں نو کھاوے, آن والے دا سہم پیا من نو تڑفاوے. تھوڑی جیاں کاگرتا بخشنی. بچپن تو گرو نے مینو بھی ایک کوی ہردا دتا سی, میں پنجابی برج بھاشا اردو دے چ کافی ربائیاں لکھیاں نے. بھائی ویر سنگھ جی دی اس ربائی نو جد میں پڑھیا, بیت گئی دی یاد پئی ہڈاں نو کھاوے, آن والے دا سہم پیا من نو تڑفاوے, دو ربائیاں ادو میں لکھیاں, ایک پنجابی دی ایک اردو دی, تھوڑے سامنے رکھ دیاں. کچھ ماضی کی خاک ہوں, کچھ مستقبل کا نور ہوں, کچھ ماضی کی خاک ہوں, کچھ مستقبل کا نور ہوں, جینا ابھی نہیں آیا کیونکہ حال سے ابھی دور ہوں. حال ورتمان ہوں اس وقت. اس نو میں پنجابی روپ انج دتا, ماضی دیاں یاداں بس ساگر دیاں چھلنا, ماضی دیاں یاداں بس ساگر دیاں چھلاں, بھوش دی چنتا بس گلاں ہی گلاں. جیون میں سکھیا اج دے کولوں, اج نو ملاں تے اجے ہی ملاں. اج ورتمان ہون ورتمان. بھائی گرداس کہندے نے ورتمان وچ ورتدا ہوون ہار سوئی پروانا, کتھے من بھٹکدا کدی کسے کول نہ پوچھنا.
ਜੇ ਇਤਨੀ ਗੱਲ ਹੁਣ ਅੱਜ ਸੁਣ ਲਈ ਹੈ। ਜਣਾ ਖਣਾ ਪਾਠ ਕਰਦਾ ਹੈ, ਗੁਰਦੁਆਰੇ ਆਉਂਦਾ ਹੈ, ਨਾਮ ਜਪਦਾ ਹੈ, ਥਾਂ ਥਾਂ 'ਤੇ ਇਹੀ ਪੁੱਛਣ ਕੀ ਕਰੀਏ, ਮਨ ਨਹੀਂ ਭਟਕ, ਮਨ ਭਟਕਦਾ, ਮਨ ਨਹੀਂ ਲੱਗਦਾ। ਪਰ ਸਵਾਲ ਹੈ, ਮਨ ਕਿੱਥੇ ਭਟਕਦਾ ਹੈ? ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ। ਇਹਨੂੰ ਪਹਿਲੇ ਲਿਆਉਣਾ ਹੈ ਵਰਤਮਾਨ ਵਿੱਚ। ਕਹਿੰਦੇ ਨੇ ਭਗਵਾਨ ਦਾ ਦਰ ਹੈ ਕਿ ਵਰਤਮਾਨ, ਭਾਰਤ ਦੇ ਰਿਸ਼ੀ ਇੰਝ ਕਹਿੰਦੇ ਨੇ, ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ, ਦਰਵਾਜ਼ੇ ਤੱਕ ਪਹੁੰਚ ਜਾਓ, ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ। ਦਰ ਤੱਕ ਤੇ ਪਹੁੰਚੋ, ਵਰਤਮਾਨ ਤੱਕ ਤੇ ਪਹੁੰਚੋ, ਹਾਲ ਤੱਕ ਤੇ ਪਹੁੰਚੋ। ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ। ਵਾਹਿਗੁਰੂ ਦਾਸ ਕਹਿੰਦੇ ਨੇ ਵਰਤਮਾਨ ਵਿੱਚ ਉਹ ਪਹੁੰਚ ਜਾਂਦਾ ਕੌਣ? ਇੱਕ ਤੇ ਹੋਣ ਹਾਰ ਉਸਨੂੰ ਕਬੂਲ ਹੈ, ਪਰਵਾਨ ਹੈ, ਦੂਸਰਾ ਜਪ ਕਰ ਰਿਹਾ। ਵਰਤਮਾਨ ਵਿੱਚ ਲਿਆਉਣ ਦਾ ਸਾਧਨ ਜਪ ਹੈ। ਹੁਣ ਮੈਂ ਅਰਜ਼ ਕਰਾਂ, ਭੂਤਕਾਲ ਤੇ ਬੜਾ ਲੰਬਾ ਹੈ, ਗੁਜ਼ਰਿਆ ਹੋਇਆ ਸਮਾਂ, ਮਾਜ਼ੀ ਤੇ ਬਹੁਤ ਲੰਬਾ ਹੈ, ਭਵਿਸ਼ ਵੀ ਬੜਾ ਲੰਬਾ ਹੈ। ਨਾ ਭਵਿਸ਼ ਦਾ ਅੰਤ, ਨਾ ਭੂਤਕਾਲ ਦਾ ਅੰਤ, ਨਾ ਮਾਜ਼ੀ ਨਾਪਿਆ ਤੋਲਿਆ ਜਾ ਸਕਦਾ, ਨਾ ਮੁਸਤਕਬਿਲ। ਵਰਤਮਾਨ ਕਿਤਨਾ ਕਹਿ, ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ, ਅੱਜ ਦਾ ਦਿਨ ਕਤਈ ਨਹੀਂ, ਗੁਰਬਾਣੀ ਨਹੀਂ ਮੰਨਦੀ ਇਸਨੂੰ। ਕੋਈ ਭਾਰਤ ਦਾ ਸੰਤ ਅੱਜ ਨੂੰ ਵਰਤਮਾਨ ਨਹੀਂ ਮੰਨਦਾ, ਇਹਨੂੰ ਹਾਲ ਨਹੀਂ ਮੰਨਦਾ, ਇਸ ਚੱਕਰ 'ਚ ਨਾ ਪੈਣਾ ਅੱਜ ਦਾ ਦਿਨ ਵਰਤਮਾਨ ਹੈ। ਤਾਂ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ, ਸਮਾਂ ਕਿਤਨਾ ਕਹਿ? ਵਰਤਮਾਨ ਸਿਰਫ ਇੱਕਦਮ ਹੈ, ਬਸ ਇੱਕਦਮ। ਇਹ ਜਿਹੜਾ ਇੱਕਦਮ ਹੈ ਨਾ, ਬਸ ਇਹੀ ਵਰਤਮਾਨ। ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ, ਮੇਰੇ ਹੱਥ ਦੇ 'ਚ ਨਹੀਂ ਹੈ, ਉਹ ਤੇ ਚਲਾ ਗਿਆ। ਤੇ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ 'ਚ, ਉਹ ਵੀ ਮੇਰੇ ਹੱਥ 'ਚ ਨਹੀਂ ਹੈ। ਮੇਰੇ ਹੱਥ 'ਚ ਕੀ ਹੈ? ਜਿਹੜਾ ਦਮ ਮੇਰੇ ਮੂੰਹ 'ਚ ਹੈ। ਬੜੇ ਧਿਆਨ ਨਾਲ ਸੁਣ ਲੈਣਾ, ਬਸ ਇਸੇ ਇੱਕ ਦਮ ਨੂੰ ਜਿੱਧਰ ਚਾਹੀਏ ਵਰਤ ਲਈਏ। ਤਰਕ ਖੜੀ ਹੋਵੇਗੀ, ਫਿਰ ਇੱਕ ਦਮ ਨਾਲ ਕੀ ਆਉਂਦਾ? ਕੁਛ ਵੀ ਨਹੀਂ। ਇੱਕ ਦਮ ਨਾਲ ਕੋਈ ਲੰਬੀ ਵਾਟ ਨਹੀਂ ਤੈਅ ਆਉਂਦੀ, ਇੱਕ ਦਮ ਨਾਲ ਕੋਈ ਵੱਡਾ ਲੰਬਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ, ਇੱਕ ਦਮ ਦੇ 'ਚ ਕੋਈ ਲੰਬਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ, ਇੱਕ ਦਮ ਦੇ 'ਚ ਕੋਈ ਲੰਬੀ ਚੌੜੀ ਵਿੱਦਿਆ ਨਹੀਂ ਹਾਸਲ ਕੀਤੀ ਜਾ ਸਕਦੀ। ਅਤੇ ਇੱਕਦਮ ਜਨਮ ਸਾਖੀ ਦੀ ਇਹ ਕਥਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ, ਪੁਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ। ਸਤਿਗੁਰ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਕ ਤਲ 'ਤੇ ਕਿੱਥੇ ਤੱਕ ਪਹੁੰਚੇ ਨੇ। ਔਰ ਗਜ਼ਬ ਦੀ ਗੱਲ ਹੈ, ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ, ਚੇਲੇ ਨੇ? ਮਹਾਰਾਜ ਕਹਿੰਦੇ ਨਹੀਂ, ਮੇਰੇ ਚੇਲੇ ਨਹੀਂ ਨੇ, ਖਾਦਮ ਨੇ, ਨੌਕਰ ਨੇ? ਨਹੀਂ, ਖਾਦਮ ਵੀ ਨਹੀਂ ਨੇ। ਫਿਰ ਕੌਣ ਨੇ? ਮੇਰੇ ਭਾਈ ਨੇ, ਭਾਈ ਮਰਦਾਨਾ, ਭਾਈ ਬਾਲਾ। ਹਰਿਦੁਆਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ ਹਿੰਦੂ ਇੱਕ ਮੁਸਲਮਾਨ ਹੈ, ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ? ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ ਤੇ ਦੋਵੇਂ ਭਾਈ ਨੇ। ਮਹਾਨ ਹੈ ਉਹ ਮਨੁੱਖ ਜਿਹਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੋਵੇ, ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ। ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ, ਫਿਰ ਹਿੰਦੂ ਮੁਸਲਿਮ ਭਾਈ ਨੇ, ਇਹ ਦੋਵੇਂ ਮੇਰੇ ਭਾਈ ਨੇ। ਸਤਿਗੁਰ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ। ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ। ਪੰਜ ਪਿਆਰਿਆਂ ਨਾਲ ਭਾਈ ਸਾਹਿਬ ਨੇ, ਭਾਈ ਗੁਰਦਾਸ, ਭਾਈ ਮਨੀ ਸਿੰਘ ਆਦਿ ਹੋ ਗਏ। ਇੰਨੀਆਂ ਅਜ਼ੀਮ ਹਸਤੀਆਂ ਨੂੰ ਅਸੀਂ ਭਾਈ ਸਾਹਿਬ ਕਰਕੇ ਬੁਲਾਉਂਦੇ। ਗੁਰੂ ਦਾ ਭਰਾ ਹੋ ਜਾਣਾ ਕੋਈ ਥੋੜ੍ਹੀ ਗੱਲ ਹੈ, ਗੁਰੂ ਦਾ ਭਰਾ। ਮਰਦਾਨਿਆਂ ਦੱਸ, ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਮਹਾਰਾਜ ਤੁਹਾਡੀ ਸੰਗਤ ਕਰਦਿਆਂ ਕਰਦਿਆਂ ਹੁਣ ਬਹੁਤ ਭਰੋਸਾ ਨਹੀਂ ਰਿਹਾ, ਇਹ ਜਨਮ ਸਾਖੀ ਦੀ ਕਥਾ ਹੈ। ਮਰਦਿਆਂ ਮਰਦਿਆਂ ਦਮ ਨਿਕਲਦਿਆਂ ਨਿਕਲਦਿਆਂ ਮਹਾਰਾਜ ਸੌ ਦਮ ਤੇ ਲੈ ਹੀ ਲਵਾਂਗੇ, ਬਸ ਇਹ ਨਹੀਂ ਹੈ, ਸੌ ਦਮਾਂ ਦਾ ਭਰੋਸਾ, ਜ਼ਿਆਦਾ ਨਹੀਂ। ਸਤਿਗੁਰ ਕਹਿੰਦੇ ਬਾਲਿਆ ਤੂੰ ਦੱਸ,
ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਬਾਲਾ ਕਹਿਣ ਲੱਗਾ, ਮਹਾਰਾਜ ਮਰਦਾਨੇ ਨੂੰ 100 ਦਮਾਂ ਦਾ ਭਰੋਸਾ ਹੋਵੇਗਾ, ਮੈਨੂੰ ਨਹੀਂ ਹੈ। ਮਰਦਿਆਂ ਮਰਦਿਆਂ ਮੈਂ ਤੇ ਇਹੀ ਸੋਚਦਾ ਬੜੀ ਮੁਸ਼ਕਿਲ ਨਾਲ 10 ਦਮਾਂ ਤੇ ਵਿਸ਼ਵਾਸ ਕਰ ਸਕਦਾ। 10 ਦਮ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ? ਇਹਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਤ ਦੀ ਦੁਨੀਆਂ ਚ ਕਹਿੰਦੇ ਨੇ ਉਸ਼ਟ ਲਸ਼ਟਕਾ ਅਲੰਕਾਰ, ਉਠ ਦੀ ਪਿੱਠ ਦੇ ਚੋਂ ਲੱਕੜ ਕੱਢ ਕੇ ਉੱਠ ਨੂੰ ਚਲਾਉਣਾ, ਉਸ਼ਟ ਲਸ਼ਟਕਾ ਅਲੰਕਾਰ। ਜਿਹਦਾ ਸਵਾਲ ਸੀ ਇਹ ਸਵਾਲ ਉਸੇ ਤੇ ਹੀ ਕਰ ਦੇਣਾ। ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਹੀ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰ ਦਿੱਤਾ, ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਸਤਿਗੁਰ ਕਹਿੰਦੇ ਨੇ, ਮਰਦਾਨਿਆ ਤੈਨੂੰ 100 ਦਮਾਂ ਦਾ ਭਰੋਸਾ ਹੈ, ਬਾਲਿਆ ਤੈਨੂੰ 10 ਦਮਾਂ ਦਾ ਭਰੋਸਾ ਹੈ। ਹਮ ਆਦਮੀ ਆ ਇੱਕ ਦਮੇ, ਮੌਲਤ ਮੌਤ ਨਾ ਜਾਣਾ। ਇਹ ਪੰਕਤੀ ਹੈ, ਮੈਨੂੰ ਇੱਕੋ ਹੀ ਦਮ ਦਾ ਭਰੋਸਾ ਜਿਹੜੇ ਮੇਰੇ ਮੂੰਹ 'ਚ ਹੈ, ਜਿਹੜਾ ਚਲਾ ਗਿਆ ਮੇਰੇ ਹੱਥ 'ਚ ਨਹੀਂ, ਅਤੇ ਜਿਹੜਾ ਆਉਣ ਵਾਲਾ ਆਉਂਦਾ ਕਿ ਨਹੀਂ ਆਉਂਦਾ ਉਹਦਾ ਕੀ ਪਤਾ। ਜਿਹੜਾ ਦਮ ਮੇਰੇ ਮੂੰਹ 'ਚ ਹੈ ਬਸ ਇਹ ਨਕਦੀ ਹੈ, ਇਸ ਨੂੰ ਵਰਤਮਾਨ ਕਹਿੰਦੇ ਨੇ। ਇਸ ਚੱਕਰ 'ਚ ਨਾ ਪੈਣਾ ਅੱਜ ਦਾ ਸਾਰਾ ਦਿਨ ਵਰਤਮਾਨ ਹੈ, ਕਥਾ ਹੀ ਨਹੀਂ, ਇੱਕਦਮ ਵਰਤਮਾਨ ਹੈ। ਤਾਂ ਹੁਣ ਤਰਕ ਖੜੀ ਹੋਵੇਗੀ, ਇੱਕਦਮ ਨਾਲ ਕੀ ਹੁੰਦਾ? ਦੁਨੀਆਂ ਦੇ ਸਾਰੇ ਮਹਾਂਮੰਤਰ ਇੱਕਦਮ ਦੇ 'ਚ ਉਚਾਰਨ ਹੋ ਜਾਂਦੇ ਨੇ। ਵਾਹਿਗੁਰੂ ਇੱਕੋ ਹੀ ਦਮ ਚਾਹੀਦਾ, ਓਮ ਇੱਕਦਮ ਚਾਹੀਦਾ, ਰਾਮ ਇੱਕਦਮ ਚਾਹੀਦਾ, ਅੱਲਾਹੋ ਇੱਕੋ ਹੀ ਦਮ। ਜਿਤਨੇ ਮਹਾਂਮੰਤਰ ਨੇ ਜਪਦੇ ਉਹ ਇੱਕਦਮ ਦੇ 'ਚ ਉਚਾਰਨ ਹੋ ਜਾਂਦੇ ਨੇ, ਅਤੇ ਜ਼ਿੰਦਗੀ ਇੱਕਦਮ ਦੀ ਹੈ। ਅਤੇ ਤਰਕ ਖੜਾ ਹੋਵੇ ਇੱਕ ਦਫ਼ਾ, ਫਿਰ ਵਾਹਿਗੁਰੂ ਆਖਣ ਨਾਲ ਕੀ ਆਉਂਦਾ? ਇੱਕਦਮ ਨੂੰ ਸੰਸਕ੍ਰਿਤ ਦੇ 'ਚ ਇੱਕ ਛਣ ਕਹਿੰਦੇ ਨੇ, ਛਣ ਇੱਕ ਛਿੰਨ। ਇੱਕ ਚਿੱਤ ਜੈ ਇੱਕ ਛਿੰਨ ਦਿਹਾਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ ਇੱਕਦਮ ਦੇ 'ਚ ਜਿਹੜਾ ਵੀ ਆ ਗਿਆ, ਜਿਸਨੇ ਧਿਆਨ ਜੋੜ ਲਿਆ, ਉਹ ਜਨਮਾਂ ਜਨਮਾਂਤਰਾਂ ਦੇ ਦੁੱਖ ਸੰਤਾਪ ਪਾਪ ਤੋਂ ਬਚ ਗਿਆ ਇੱਕ ਛਿੰਨ। ਹਜ਼ਾਰਾਂ ਜਨਮਾਂ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਧੋਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ, ਇੱਕ ਛਿੰਨ ਚਾਹੀਦਾ, ਇੱਕ ਸੈਕਿੰਡ। ਕਿਸੇ ਕਮਰੇ ਦੇ 'ਚ 50 ਸਾਲ ਦਾ ਅੰਧੇਰਾ ਹੋਵੇ, ਖੁੱਲਿਆ ਹੀ ਨਾ ਹੋਵੇ, ਅਤੇ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦੇ ਨੇ, ਇੱਕ ਛਿਣ ਚਾਹੀਦਾ, ਬੱਤੀ ਜਲਾ ਹੋ ਗਿਆ। ਅਨੰਤ ਜਨਮਾਂ ਦੇ ਦੁੱਖ ਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ, ਇਸ ਚੱਕਰ 'ਚ ਨਾ ਪੈਣਾ, ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਇੱਕ ਛਿਣ ਚਾਹੀਦਾ। ਇੱਕ ਚਿੱਤ ਜੈ ਇੱਕ ਛਿਣ ਦਿਹਾਇਓ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ। ਇੱਕ ਸੈਕਿੰਡ, ਗੁਰੂ ਅਰਜਨ ਦੇਵ ਜੀ, ਇੱਕ ਛਿੰਨ ਇੱਕ ਸੈਕਿੰਡ। ਹੁਣ ਦੂਸਰਾ ਨੁਕਤਾ ਸੁਣ ਲੈਣਾ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਪਾਪ ਵੀ ਨਹੀਂ ਦੋਲੇਗਾ, ਬਰਦਾਸ਼ਤ ਕਰਨਾ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿੱਟੇਗਾ, ਔਰ ਨਹੀਂ ਮਿੱਟਦੇ। ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਨੇ, ਰੋਂਦੇ ਪਿੱਟਦੇ ਵੀ ਪੈਣ, ਕੁਛ ਵੀ ਨਹੀਂ ਹੈ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿੱਟੇਗਾ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਪਾਪ ਵੀ ਨਹੀਂ ਮਿੱਟੇਗਾ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਕਰੋੜਾਂ ਪਾਪ ਮਿੱਟ ਜਾਣਗੇ। ਇਹ ਦੂਸਰਾ ਨੁਕਤਾ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਕਰੋੜਾਂ ਦੁੱਖ ਮਿੱਟ ਜਾਣਗੇ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ, ਬਹੁਤ ਸੌਖਾ ਹੈ, ਇੱਕ ਦਫ਼ਾ ਵਾਹਿਗੁਰੂ ਆਖਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਉਹ ਇੱਕ ਦਫ਼ਾ ਵਾਹਿਗੁਰੂ ਆਖਣਾ ਕੀ ਹੈ? ਗਾਵੀਏ ਸੁਣੀਏ, ਜ਼ਬਾਨ ਗਾਇਨ ਕਰੇ ਮਨ ਸੁਣੇ, ਇਹ ਦੋਵੇਂ ਇੱਕ ਹੋ ਜਾਣ, ਸ਼ਬਦ ਤੇ ਸੁਰਤ ਇੱਕ ਹੋ ਜਾਏ, ਕਠਿਨ ਹੈ। ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ, ਆਖਣ ਔਖਾ
साचा नाव ते गुरु नानक देव जी महाराज नूं कह दे तुसी औखा कहिंदे मैं हुणे 10 दफा कह दिंदा वाहिगुरु वाहिगुरु वाहिगुरु आप कहिंदे औखा एक ही औखा नहीं औखा ज़बान उचारण करे ते मन सुने इसे नूं कह रहे ने मेरे पास कठिन है। भगत कबीर कहिंदे ने वेद कथेब इफ्तरा भाई दिल का फिक्र ना जाए टुक दम करारी जाओ करो हाजर हजूर खुदा एक दम देच किधरे टिक जाओ खुदा होने ही हाजर तुसी खुदा दे रूप हो जाओगे। भगत कबीर लबा लब्बे कुन दम ब दम नो शुकुन गमे हर दो आलम फरामो शुकुन। भाई साहब भाई नंदलाल दम एक प्याला है इनू भर खुदा दे नाम नाल ਇਹ ਗੱਲ ਵੱਖਰੀ ਤੈਨੂੰ ਕਿਤਨੇ ਕੁ ਦਮ ਆਉਂਦੇ ਨੇ ਇਹ ਪਿਆਲੇ ਖਾਲੀ ਨਹੀਂ ਆਉਣੇ ਭਰਦੇ ਇਹਨਾਂ ਨੂੰ ਲਵਾ ਲੱਭੇ ਕੁਨ ਦਮ ਬ ਦਮ ਨੋ ਸ਼ਕੁਨ ਗਮੇ ਹਰ ਦੋ ਆਲਮ ਫਰਾਮ ਓ ਸ਼ਕੁਨ ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਉਣਾ ਚਾਹੁੰਦਾ ਹੈ ਦਮਾਂ ਦੇ ਪਿਆਲਿਆਂ ਨੂੰ ਭਰ ਭਰਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਹੀ ਆਖਿਆ ਸੀ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਛ ਵੀ ਨਹੀਂ ਇਹਨਾਂ ਇਹਨੂੰ ਆਬੇ ਹਯਾਤ ਨਾਲ ਭਰ ਇਹਨੂੰ ਭਰ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਮਹਾਰਾਜ ਦੀ ਬਾਣੀ। ਭਗਤਾਂ ਦੀ ਦੁਨੀਆਂ ਚ ਅੱਜ ਕੀ ਹੈ ਅੱਜ ਤੋਂ ਮੁਰਾਦ ਸਾਰਾ ਦਿਨ ਨਹੀਂ ਅੱਜ ਤੋਂ ਮੁਰਾਦ ਇੱਕ ਦਮ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ ਕੱਲ ਤੇ ਕਿਉਂ ਛੋੜਦਾ ਭਵਿਸ਼ ਤੇ ਕਿਉਂ ਛੋੜਦਾ ਹੁਣੇ ਹੀ ਮਿਲਾਪ ਲੈ ਖੁਦਾ ਦਾ ਅੱਜ ਲੈ ਹੁਣੇ ਹੀ ਲੈ ਬਾਬਾ ਫਰੀਦ। ਇਹ ਗੱਲ ਵੱਖਰੀ ਹੈ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਵੀ ਐਸੀ ਕਿਹੜੀ ਸਾਧਨਾ ਜਿਹੜੀ ਉਹਨਾਂ ਨੇ ਨਹੀਂ ਕੀਤੀ। ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁੱਖ ਇਸ ਚੱਕਰ 'ਚ ਨਾ ਪੈਣਾ ਜਿਹੜਾ ਭਗਤ ਮਾਲ ਦੇ 'ਚ ਲਿਖਿਆ ਜਾਂ ਤੁਹਾਨੂੰ ਸੁਣਾਇਆ ਜਾਂਦਾ ਕਾਠ ਦੀ ਰੋਟੀ ਪੇਟ ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ। ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਕਾਠ ਦੀ ਰੋਟੀ ਨਾਲ ਭੁੱਖ ਨਹੀਂ ਮਿਟਦੀ ਤੇ ਪੇਟ ਤੇ ਬੰਨਣ ਨਾਲ ਭੁੱਖ ਨਹੀਂ ਮਿਟਦੀ ਪੇਟ ਦੇ ਛਪਾਉਣ ਨਾਲ ਭੁੱਖ ਮਿਟਦੀ। ਕਿਆ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ? ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਭਗਤਾਂ ਸੰਤਾਂ ਮਹਾਂਪੁਰਸ਼ਾਂ ਨਾਲ ਜੋੜ ਦਿੰਦੇ ਹਾਂ ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖ ਦਿੰਦੇ। ਫਿਰ ਕੀ ਅਰਥ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁੱਖ ਬਿਰਧ ਹੋ ਗਿਆ ਸੀ ਸਰੀਰ ਬਾਬਾ ਜੀ ਦਾ ਤੇ ਦੰਦ ਨਹੀਂ ਸਨ ਸਾਰੇ ਰਹਿ ਗਏ। ਖੁਦ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਣੀਆਂ ਰਹਿ ਗਏ ਚੱਬਣ ਮੇਰੇ ਦੰਦ ਜਾਂਦੇ ਰਹਿਣ ਨਹੀਂ ਨੇ। ਪੁਰਾਣਾ ਜ਼ਮਾਨਾ ਇਸ ਤਰ੍ਹਾਂ ਦੇ ਡੈਂਟਿਸਟ ਨਹੀਂ ਆਉਂਦੇ ਸਨ ਕੁਛ ਦੰਦ ਲਾ ਦੇਣ ਦੰਦ ਨਹੀਂ ਸਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸੱਤੂ ਗੋਲ ਕੇ ਪੀਂਦੇ ਸਨ ਜਾਂ ਦਲੀਆ ਖਾਂਦੇ ਸਨ ਦੰਦ ਨਹੀਂ ਸਨ। ਬਾਬਾ ਫਰੀਦ ਕਹਿੰਦੇ ਰੋਟੀ ਮੇਰੀ ਕਾਠ ਕੇ ਘਰਾਂ ਚੋਂ ਮੰਗੀਆਂ ਹੋਈਆਂ ਰੋਟੀਆਂ ਆਉਂਦੀਆਂ ਸਨ ਡੇਰੇ 'ਚ ਤੇ ਬਚੀਆਂ ਕੁਚੀਆਂ ਰੋਟੀਆਂ ਲੋਕੀ ਦੇ ਦਿੰਦੇ ਸਨ ਬਚੇ ਕੁਚੇ ਨਾਨ ਉਹ ਡੇਰੇ 'ਚ ਆ ਜਾਂਦੇ ਸਨ ਤੇ ਫਰੀਦ ਉਦੋਂ ਹੀ ਖਾਂਦੇ ਸਨ ਜਦ ਭੁੱਖ ਹੈ ਉਂਝ ਨਹੀਂ ਖਾਂਦੇ ਸਨ। ਲਾਵਣ ਮੇਰੀ ਬੁੱਖ ਮੁਲਤਾਨੀ ਜੰਗ ਮੰਗਿਆਣਾ ਮੀਆਂ ਵਾਲੀ ਦਾ ਇਲਾਕਾ ਪਤਾ ਸਾਗ ਸਬਜ਼ੀ ਨੂੰ ਕੀ ਕਹਿੰਦਾ ਲਾਵਣ ਅੱਜ ਵੀ ਲਾਵਣ ਕਹਿੰਦੇ। ਲਾਵਣ ਮੇਰੀ ਬੁੱਖ ਸਾਗ ਸਬਜ਼ੀ ਕੀ ਹੈ ਬਸ ਬੁੱਖ ਮੈਂ ਬੁੱਖ ਦੇ ਚ ਖਾਂਦਾ ਮੈਨੂੰ ਸਵਾਦ ਆਉਂਦਾ। ਆਖਿਰ ਸਾਗ ਸਬਜ਼ੀ ਇਸ ਵਾਸਤੇ ਨਾ ਕਿ ਰੋਟੀ ਥੋੜੀ ਸਵਾਦੀ ਲੱਗੇ ਉਂਝ ਰੁੱਖੀ ਖਾਣੀ ਔਖੀ। ਬਾਬਾ ਫਰੀਦ ਕਹਿੰਦੇ ਲਾਵਣ ਕੀ ਹੈ ਮੈਂ ਅਰਜ਼ ਕਰਾਂ ਅੱਜ ਵੀ ਮੁਲਤਾਨੀ ਵੀਰ ਦਿੱਲੀ 'ਚ ਬਥੇਰੇ ਨੇ ਪੁਰਾਣੇ ਬਜ਼ੁਰਗ ਲਾਵਣ ਹੀ ਕਹਿੰਦੇ ਨੇ। ਜੰਗ ਮੰਗਿਆਣਿਆਂ ਦਾ ਇਲਾਕਾ ਖੁਸ਼ਾਬ ਕੁੰਦੀਆਂ ਦਾ ਇਲਾਕਾ ਮੀਆਂ ਵਾਲੀ ਦਾ ਇਲਾਕਾ ਡੇਰਾ ਗਾਜ਼ੀ ਖਾਨ ਦਾ ਇਲਾਕਾ ਲਾਵਣ ਕਹਿੰਦੇ। ਰੋਟੀ ਮੇਰੀ ਕਾਠ ਕੀ ਸੁੱਕੀਆਂ ਰੋਟੀਆਂ ਕੱਠ ਵਰਗੀਆਂ ਨੇ ਲੱਕੜ ਵਰਗੀਆਂ ਨੇ ਤੇ ਮੂੰਹ ਦੇ 'ਚ ਦੰਦ ਨਾ ਹੋਣ ਤੇ ਆਪੇ ਲੱਕੜ ਵਰਗੀਆਂ ਨੇ। ਸੁੱਕੀਆਂ ਰੋਟੀਆਂ ਹੋਣ ਤੇ ਮੂੰਹ ਦੇ 'ਚ ਦੰਦ ਨਾ ਹੋਣ
रोटी मेरी काठ की लावण मेरी भुख, पर मैं खांदा उदों हां जद मैं बहुत भुखा हुंदा, उंज नहीं खांदा। बड़ियां स्वादी लगदियां, बड़ा स्वाद आउंदा, बड़ा रस आउंदा। साधना ते बड़ी गहरी कीती फरीद ने, पर कहिंदे हुणे मिला लो किवें लंबे इन्ने साल लाने, इन्ने दिन खपना, इन्ने सालां बदी बंदगी करनी, हुणे ही लै आज मिला वा शेख फरीद ताकम कोंजणिया मनो मच।

ਆਉਣ ਵਾਲੇ ਕੱਲ ਦੀ ਚਿੰਤਾ ਚ ਕਿਉਂ ਚਲਾ ਜਾਂਦਾ ਹੈ ਭੂਤਕਾਲ ਦੇ ਚ? ਮੈਂ ਫਿਰ ਦੁਹਰਾਵਾਂ, ਗੁਜ਼ਰੇ ਹੋਏ ਸਮੇਂ ਚ ਮਿਲੇ ਸਨ ਕੁਝ ਸੁੱਖ, ਆਪਣੇ ਨਿਸ਼ਾਨ ਛੱਡ ਗਏ ਨੇ, ਯਾਦ ਆਉਂਦੇ ਨੇ। ਗੁਜ਼ਰੇ ਹੋਏ ਸਮੇਂ ਚ ਮਿਲੇ ਸਨ ਕੁਝ ਦੁੱਖ, ਆਪਣੀਆਂ ਚੋਟਾਂ ਦੇ ਨਕਸ਼ ਛੱਡ ਗਏ ਨੇ, ਯਾਦ ਆਉਂਦੇ ਨੇ। ਦੁੱਖ ਸੁੱਖ ਯਾਦ ਆਉਂਦੇ ਨੇ, ਬਹੁਤ ਗਹਿਰੇ ਦੁੱਖ ਜੋ ਭੋਗੇ ਹੋਣ ਯਾਦ ਆਉਂਦੇ ਨੇ, ਬਹੁਤ ਵੱਡੇ ਸੁੱਖ ਜੋ ਮਿਲੇ ਹੋਣ ਤੇ ਚਲੇ ਗਏ ਹੋਣ ਯਾਦ ਆਉਂਦੇ ਨੇ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਆਉਣ ਵਾਲੇ ਕੱਲ ਦੀ ਚਿੰਤਾ ਚ। ਕਿਉਂ? ਹੁਣ ਜੋ ਮਿਲਿਆ ਕਿਧਰੇ ਇਹ ਨਾ ਚਲਾ ਜਾਏ ਚਿੰਤਾ। ਪਿੱਛੇ ਤੇ ਮਿਲੇ ਸਨ ਸੁੱਖ ਚਲੇ ਗਏ, ਹੁਣ ਜੋ ਕੁਛ ਹੈ ਕਿਧਰੇ ਚਲਾ ਨਾ ਜਾਏ। ਇਹ ਜੀਵਨ ਹੈ ਕਿਧਰੇ ਚਲਾ ਨਾ ਜਾਏ, ਜਵਾਨੀ ਹੈ ਕਿਧਰੇ ਚਲੀ ਨਾ ਜਾਏ, ਮਿਲੇ ਨੇ ਸੁੱਖ ਕਿਧਰੇ ਚਲੇ ਨਾ ਜਾਣ ਚਿੰਤਾ। ਪਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ, ਕਿਉਂਕਿ ਸਲੋਕਾਂ ਦੀ ਬਾਣੀ ਚ ਇਹ ਸਲੋਕ ਜਦੋਂ ਆਉਂਦਾ ਮੈਂ ਦੇਖਿਆ ਸਾਰੇ ਹੀ ਪੜ੍ਹਦੇ ਨੇ, ਪਰ ਇਹਦੇ ਅਰਥ ਬੜੇ ਗੈਬੀ ਨੇ, ਅਗੰਮੀ ਨੇ। ਚਿੰਤਾ ਤਾਂ ਕੀ ਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੁਸੀਂ ਆਖੋਗੇ ਸਿੱਧਾ ਸਲੋਕ, ਇਹਦੇ ਤੇ ਅਰਥ ਸਾਨੂੰ ਆਉਂਦੇ। ਮੈਨੂੰ ਵੀ 20-25 ਸਾਲ ਭੁਲੇਖਾ ਰਿਹਾ, ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲੇ ਨੇ, ਪਹਿਲੇ ਨਹੀਂ। ਪਹਿਲੇ ਮੈਂ ਵੀ ਟੀਕੇ ਦੇ ਵਿੱਚ ਮੱਖੀ ਤੇ ਮੱਖੀ ਮਾਰਦਾ ਰਿਹਾ, ਅਰਥ ਇਹ ਨਹੀਂ ਨੇ। ਚਿੰਤਾ ਤਾਂ ਕੀ ਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਦਰਅਸਲ ਮਹਾਰਾਜ ਇੱਥੇ ਇਹ ਕਹਿ ਰਹੇ ਨੇ ਚਿੰਤਾ ਨਾ ਕਰ, ਚਿੰਤਾ ਤੇ ਤਾਂ ਕਰ ਜੇ ਕੁਛ ਅਨਹੋਣੀ ਹੁੰਦੀ ਹੋਵੇ। ਪਤਾ ਚਿੰਤਾ ਕਿਸ ਗੱਲ ਦੀ? ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾਂ, ਜੋ ਇਸ ਸਲੋਕ ਦੇ ਸਾਹਿਬ ਬਿਆਨ ਪੈ ਕਰਦੇ ਹਨ। ਪਹਿਲਾ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੁੰਦਾ ਜਗਤ ਨਾਲ ਹੋਵੇ ਪਿਆ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ, ਇਹ ਚਿੰਤਾ ਬਣੀ ਹੋਈ। ਦੂਸਰਾ, ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ ਐਸਾ ਹੋਵੇ, ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ, ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ, ਨਾ ਹੋਵੇ, ਇਹ ਚਿੰਤਾ ਦੇ ਦੋ ਕਾਰਨ ਨੇ। ਮੈਂ ਫਿਰ ਦੁਹਰਾਉਂਦਾ ਤਾਂ ਕਿ ਪੂਰੀ ਪਕੜ ਆ ਜਾਏ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੁੰਦਾ ਜਗਤ ਨਾਲ ਹੋਵੇ। ਕਬੀਰ ਕਹਿੰਦੇ ਨੇ ਪਾਰੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ, ਕਿਹੜੇ ਚੱਕਰਾਂ 'ਚ ਤੂੰ ਪਿਆ? ਪੜੋਸੀ ਦੀ ਅਰਥੀ ਨਿਕਲੀ ਤੇਰੀ ਵੀ ਨਿਕਲੇਗੀ, ਕਿਹੜੇ ਚੱਕਰਾਂ 'ਚ ਤੂੰ ਪਿਆ? ਪਾੜੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਹੋਇਆ ਕਿਸੇ ਦਾ ਨੁਕਸਾਨ ਹੋਵੇ ਪਿਆ, ਮੇਰਾ ਤਾਂ ਨਾ ਹੋਵੇ, ਹੋਈਏ ਕਿਸੇ ਦੀ ਬੇਇੱਜ਼ਤੀ ਹੋਵੇ ਪਈ, ਕਮ ਸੇ ਕਮ ਮੇਰੀ ਤੇ ਨਾ ਹੋਵੇ। ਕੋਈ ਅਸਾਧ ਰੋਗ ਅਸਾਧ ਬਿਮਾਰੀ ਚੰਬੜੀਏ ਕਿਸੇ ਨੂੰ, ਕਮ ਸੇ ਕਮ ਮੈਨੂੰ ਤੇ ਨਾ ਚੰਬੜੇ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਦੂਸਰਾ, ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ, ਮੇਰੀ ਕਾਮਨਾ, ਐਸਾ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ। ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਸਲੋਕ ਵਿੱਚ ਕੀ ਕਹਿ ਰਹੇ ਨੇ? ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਹੁੰਦਾ ਨਹੀਂ ਹੁੰਦਾ, ਚਿੰਤਾ ਕਿਹੜੀ ਗੱਲ, ਪਰੇ ਸੁੱਟ। ਜੋ ਹੁੰਦਾ ਉਹ ਹੁੰਦਾ, ਤੇਰੇ ਲੱਖ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇਗਾ, ਜੋ ਨਹੀਂ ਆਉਂਦਾ ਨਹੀਂ ਆਉਂਦਾ, ਤੇਰੇ ਲੱਖ ਕਰਨ ਦੇ ਬਾਵਜੂਦ ਵੀ ਨਹੀਂ ਹੋਵੇਗਾ। ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਆਉਂਦਾ ਨਹੀਂ ਆਉਂਦਾ, ਤੂੰ ਲੱਖ ਕੋਸ਼ਿਸ਼ ਕਰ, ਮੈਂ ਬੁੱਢਾ ਨਾ ਹੋਵਾਂ, ਜਵਾਨੀ ਬੁਢੇਪੇ 'ਚ ਬਦਲੇਗੀ, ਬਸ ਇੱਕੋ ਹੀ ਉਦਾਹਰਣ ਕਾਫੀ ਹੈ। ਤੂੰ ਲੱਖ ਕੋਸ਼ਿਸ਼ ਕਰ, ਮੇਰੇ ਚਿੱਟੇ ਵਾਲ ਨਾ ਹੁਣ ਹੋਣਗੇ, ਕਰ ਜਿੰਨੇ ਉਪਾਅ ਕਰਨੇ ਨੇ ਕਰ ਲੈ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਪਰ ਚਿੰਤਾ ਹੈ ਹੋ ਨਾ ਜਾਵੇ, ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ, ਮੇਰੀ ਕਾਮਨਾ ਹੈ,

ऐसा होना चाहिए पर अंदर चिंता मता ना होवे। गुरु तेग बहादुर साहब जी कहिंदे जो होंदा है ओह होंदा है, जो नहीं होंदा नहीं होंदा। इसे नूं गुरु अर्जन देव जी महाराज खुलासा करके बयान करदे ने, जो होवा होवत सो जाने। आख्या गया ना सानू हुक्म मन्नो, ते हुक्म की है? जो होवा होवत सो जाने, प्रभ अपने का हुक्म पछाने। जो हो गया होना सी, होना हार है। तेरे कीते कर्म उस दे बने भोए विधान, जो कुछ होया है ये होन हार सी, होके रहना सी। हुण इस नूं खिड़े मथे कबूल कर ले ते प्रभु दा चिंतन कर। पर हुण गिलिया नाल भरिया ऐसा ते नहीं होना चाहिदा सी, ये क्यों होया है? एक सूफी संत इस नूं इंज बयान करदा है, जो हंस रहा है सो हंस रहेगा, जो रो रहा है सो रो रहेगा, सकूने कलब से खुदा खुदा कर, जो कुछ के होना है सो हो रहेगा। मन चला जांदा है गुजरे हुए समय दियां यादां दे च, मन चला जांदा है आन वाले समय दी चिंता च, इनू लिया वर्तमान दे च। ते वर्तमान किए एकदम एकदम, टुक दम करारी जो करो हाजर हजूर खुदा है। बस एक दम दे च लियाओ, इस मन नो भगवान हाजर नाजर है। ना किसे मंदिर चो मिलेगा, ना किसे गुरुद्वारे च, ना किसी मस्जिद च, ना किसे चर्च दे च, ना किसे तीरथ दे च, ना किसे होर पहाड़ दे चों गुफा दे चों। जद भी लभेगा ए नौ निद नाम, नौ निद अमृत प्रभ का नाम, देही में इसका विश्राम। गुरुद्वारे गया होया उसका सफल, जिसनों समझ आ गई गुरु नूं अंदरों प्रगट करना है। मंदिर गया होया उसका सफल, जिन्हों पता चल जाए हरी नूं अंदरों प्रगट करना है, और जीवन नूं हरि मंदिर बनाना है। बारों हिंदू वीरां ने एक प्रतीक बनाया है, जिथे जिथे हिंदू टेंपल होंदे ने दरवाजे ते एक घड़ियाल लटका देंदे ने, अंदर मूर्ति आउंदी है, मूर्ति अंदर आउंदी है, ते घड़ियाल वजा के अंदर जाना एक प्रतीक है कि गुंजार करके आवाज करके धुन अलाप के ही अंदर प्रवेश कर सकोगे। ध्यान नू ले जाण वास्ते धुन चाहीदी है, धुन दे आसरे ते ध्यान अंदर जावे। घड़ियाल लटका रखे उन्हों वजांदे ने, फिर अंदर जांदे ने, मूर्ति दे दर्शन करदे ने। मूर्ति ते अंदर है, घड़ियाल बाहर है। गुरु नानक ने नुक्ता निगाह ए रखिया, अगर जीवन मंदिर है ते मुंह दे जबान परमात्मा ने आपे ही घड़ियाल लटका के रखे, और केड़ा घड़ियाल लटकाना है? आई घड़ियाल है, इसनू बजाओ ते इस ते असवार करके ध्यान नू अंदर ले जाओ, घड़ियाल नू बजा के अंदर जाओ। यही मंदिर है हरि मंदिर, एहो शरीर है तिस विच सच्चे का वासा। भगत पीपा जी कहिंदे कायो देव कायो देवल कायो जंगम जाति, कायो धूप दीप नहीं बेदा, कायो पूजो पाती। मेरी काया देवल बन गई, मंदिर बन गई, क्यों? हरि प्रगट हो गया। मंदिर विच गया होया सफल उस मनुख दा जिहदा जीवन हरि मंदिर बन गया। ये जबान घड़ियाल है, इसनू बजाना है। हुण मैं फिर दोहरावां ते समाप्ति करा, करोड़ दफा वाहेगुरू वाहेगुरू आखदिआं एक दुख भी नहीं मिटना, एक पाप भी नहीं मिटना। जिहड़ा असीं सुणदे आ ना, एक दफा वाहेगुरू आखो ते जन्मां जन्मांतरां दे पाप धुल जाणगे। सही है, सही है, पर एक दफा आखना ए नहीं जिहड़ा असीं कहिंदे आ, ये नहीं। करोड़ दफा वाहेगुरु वाहेगुरु आखदे हां एक पाप भी नहीं धुलेगा, एक दुख भी नहीं मिटेगा, और नहीं मिटदे। एक दफा वाहेगुरु आखदे हां सारे ही दुख मिट जांदे, सारे ही पाप मिट जांदे। दूसरा, करोड़ दफा वाहेगुरु वाहेगुरु आखना बहुत सौखा है, बहुत सौखा है। कई सैकड़े पाठ जपजी साहब दे कर देन, सुखमनी साहब दे कर देन, असी जीतने कर लें, ठीक है।
एक पंक्ति पढ़नी बड़ी कठिन है, औखी है, पर ठीक है, करी जाओ। किसी दिन एक पंक्ति पढ़न दी जाच आ जाए। करोड़ दफा वाहेगुरु वाहेगुरु करना बड़ा आसान है, एक दफा वाहेगुरु जपना बड़ा औखा। जबान उचारण करे और उचारण होवे जिहड़ी घड़ियाल दी आवाज है। घड़ियाल दी आवाज धुनाकार है, सहज बिलोवो जैसे तत् न जाए। इस तरह दी धुनाकार आवाज लंबी ते मन उस नूं सुणे। इनू ध्यान साधना कहिंदे ने, जप साधना कहिंदे ने, इनू नाम अभ्यास कहिंदे ने। ये नुक्ता मैं थोड़े सामने रखे। प्रेरित होके जिहड़े अमृत वेले अद्धा घंटा 15 मिनट 10 मिनट करनगे, देखो रोटी खांदे हां 15 मिनट ही लगते हैं, सारा दिन भुख नहीं लगती। मेरा अनुभव अगर 15 मिनट भी तुसी जप कर लो, चलो मन नहीं जुड़िया, शब्द सुरत एक नहीं हुई, मन थोड़ा जहा नेड़े चला गया, तभी इतना रस बन जाएगा, दिहाड़ी चंगी लंघ जाएगी, 24 घंटे ठीक लंघ जाएंगे, किसी सरूर दे च लंघणगे, किसी मस्ती च लंघणगे, व्यर्थ नहीं जाएगा। एक तिल नहीं बनने काले, महाराज कहते हैं एक तिल जितने भी घालना व्यर्थ नहीं जाएगी, बर्बाद नहीं जाएगी, इस चक्कर च ना पाओ। लेकिन पूरे इरादे नाल, पूरी दृढ़ता नाल, पूरी मेहनत नाल, कम से कम मनुख 20 मिनट ते कढ़े, ते जे 20 मिनट भी नहीं कढ़ सकदा तो एक गल स्पष्ट हो गई, इहदे कोल संसार लई वक्त है, निरंकार लई नहीं। अज निरंकार की कोई अहमियत नहीं इस दी दुनिया च, कम से कम 20 मिनट ते कढ़। ते जिस जगह बैठ के रोज रोज जप करोगे वह जगह चार्ज हो जाएगी, यह भी मैं अर्ज कर दें, उस जगह का अपना असर है। इस वास्ते कहिंदे ने जिथे कथा कीर्तन होवे गुरुद्वारा मंदिर, उथे दुनियावी गल नहीं चाहिए। सतसंगत कैसी जानिए जिथे एको नाम वकाणी, जिवें जुतियां असी बाहर रख के आंदे आ ना, फिजूल दियां गल्लां भी उस जगह तो बाहर रखीए जिथे जप तप हुंदा होवे, कथा कीर्तन हुंदी, ताकि उत्थों दी जिहड़ी वाइब्रेशन है पावन बनी रहे, उत्थों दा माहौल पवित्र बनिया रहे। मैनू हजारां सतसंगियां ने गुरसिखां ने आख्या भी गैनी जी तुसी दिल्ली दियां बाकी कलोनियां च भी कथा कर दो, पर जो रस सानू सीसगंज साहब आउंदा है होर कलोनियां च नहीं, उत्थे भी असी आउंदे आ। एक ने नहीं, एक कह देंदा तो शायद मैं नज़रअंदाज करदा, कईयां ने कहा उत्थे कीर्तन सुनदे आ बड़ा रस आउंदा है, उही रागी आउंदे ने उस कलोनी च करदे पैंदे ने, असी सुनन वास्ते जांदे आ, खेड़ नहीं बनदे। जद इस तरह लगातार कईयां ने मैनू कहा उत्थे आउंदे आ ते कुछ रस बनदा है, तो मैं उन्होंने कहा मैं गुरु तेग बहादुर साहब का स्थान एक तो ये इत्थे वकत का अवतारी पुरश कुछ दिन रहा है, इस मिट्टी अजे भी कुछ जिंदगी है, दूसरा 24 घंटे इत्थे बाणी का पाठ चलता ही है, कीर्तन के रूप च, पाठां के रूप च, कथा के रूप च, और जिस वक्त सुखासन हो जाता है फिर सेवा के रूप च, और जप करदे होया सेवा कर दें। नौजवान वाहिगुरु की धुन अला परे आउंदे, धुलाई करते पे आउंदे, रात दे कोई 1-1.5 बजे तक वह धुलाई करके फिर नवे सिरों विछाई आउंदी है, ये सारा कम ये सारी सेवा जप करदे होया करदे ने, तुसी देख सकदे हो कदी, क्योंकि कलोनिया दे हाजरी भर के दास अक्सर 12-1 बजे सीसगंज साहब पहुँचदा, मेरी रिहायश उत्थे आउंदी है, तो मैं इन्हां नौजवानों नूं सेवा करदे होया देखदा हुंदा। 24 घंटे जिथे वाहेगुरु का जप चल रहा है उत्थों की फिजा, तो जिस गुरुद्वारे च किधरे घंटा अद्धा घंटा पाठ होंदा होवेगा, किधर शाम नूं रहिराज साहब 15 मिनट, किधर सवेरे हुक्मनामा, कलोनिया के गुरुद्वारे तो यही कुछ, या सा दीवार का कीर्तन अद्धा घंटा पौना घंटा सारा दिन तो कुछ भी नहीं। मैं कहा उत्थे जिहड़ा तुहानूं रस आ जांदा है, आनंद आ जांदा है, उत्थों दीआं लहरां ने, उत्थों दा माहौल है, इन्हों कहिंदे ने अस्थान भेद जगह दा असर। सो अस्थान बताओ मीता,
ਜਾਂ ਕਿ ਹਰ ਹਰ ਕੀਰਤਨ ਨੀਤਾ ਜਿੱਥੇ ਦਿਨ ਰਾਤ ਕੀਰਤਨ ਚੱਲਦਾ ਮੈਨੂੰ ਉਹ ਜਗ੍ਹਾ ਦੱਸੋ ਕਿਉਂਕਿ ਉਹ ਜਗ੍ਹਾ ਚਾਰਜ ਹੋ ਗਈ ਹੋਵੇਗੀ ਉਸ ਜਗ੍ਹਾ 'ਚ ਸ਼ਕਤੀ ਹੋਵੇਗੀ ਉਹ ਜਗ੍ਹਾ ਇਤਨੀ ਪਾਵਨ ਹੋ ਗਈ ਹੋਵੇਗੀ ਮੈਂ ਅਰਜ਼ ਕਰਾਂ ਜਿੱਥੇ ਬੈਠ ਕੇ ਘਰ ਦੇ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ ਕਿਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠਾ ਉਹਦੇ ਮੂੰਹੋਂ ਵੀ ਵਾਹਿਗੁਰੂ ਨਿਕਲ ਜਾਏਗਾ ਉਸ ਜਗ੍ਹਾ ਦਾ ਅਸਰ ਹੈ ਇਹਨੂੰ ਅਸਥਾਨ ਭੇਦ ਕਹਿੰਦੇ ਨੇ ਸੋ ਅਸਥਾਨ ਬਤਾਓ ਨੀਤਾ ਜਾਂ ਕਿ ਹਰ ਹਰ ਕੀਰਤਨ ਨੀਤਾ ਕਦੀ ਕਦਾਈ ਕੀਰਤਨ ਆਉਂਦਾ ਉਹ ਜਗ੍ਹਾ ਨਾ ਦੱਸੋ ਮੈਨੂੰ ਗੁਰੂ ਅਰਜਨ ਦੇਵ ਜੀ ਉਹ ਜਗ੍ਹਾ ਦੱਸੋ ਜਿੱਥੇ ਅੱਠੇ ਪੈਰ ਕੀਰਤਨ ਆਉਂਦਾ ਸੋ ਅਸਥਾਨ ਬਤਾਓ ਨੀਤਾ ਜਾਂ ਕਿ ਹਰ ਹਰ ਕੀਰਤਨ ਨੀਤਾ ਨੀਤਾ ਪ੍ਰਤੀ ਹੁੰਦਾ ਹੋਵੇ ਮੈਂ ਉੱਥੇ ਬੈਠ ਕੇ ਸੁਣਾ ਕਿਉਂਕਿ ਉਹ ਜਗ੍ਹਾ ਚਾਰਜ ਹੋਈ ਹੋਵੇਗੀ ਉਸ ਜਗ੍ਹਾ ਦਾ ਆਪਣਾ ਅਸਰ ਹੋਵੇਗਾ ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ ਵਿਸਟਰ ਬੁੱਕ ਵਿੱਚ ਲਿਖ ਕੇ ਗਏ ਨੇ ਦਰਬਾਰ ਸਾਹਿਬ ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲੇ ਸ਼ਾਂਤੀ ਮਿਲੀ ਭਾਵੇਂ ਜੋ ਕੁਛ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ ਮੰਜੀ ਸਾਹਿਬ ਦੇ ਭਾਵੇਂ ਕਥਾ ਹੋ ਰਹੀ ਸੀ ਸਾਡੇ ਸਮਝ ਤੋਂ ਪਰੇ ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਇੱਕ ਉਹੀ ਮੰਦਰ ਹੈ ਜੋ 24 ਘੰਟੇ ਬੋਲ ਰਿਹਾ 24 ਘੰਟੇ ਕੀਰਤਨ ਹੋ ਰਿਹਾ ਚਲੋ ਸਮਾਂ ਤਾਂ ਹੋ ਗਿਆ ਪਰ ਇੱਕ ਮਿੰਟ ਮੈਂ ਤੁਹਾਡਾ ਲਵਾਂ ਮੈਂ ਇੱਕ ਦਿਨ ਕਲਾ 'ਤੇ ਬੋਲ ਰਿਹਾ ਸੀ ਗਵਾਲੀਅਰ ਦੀ ਗੱਲ ਹੈ ਅਤੇ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਵਾਇਆ ਸੀ ਮਸਜਿਦ ਵੀ ਬਣਾਈ ਮੰਦਰ ਵੀ ਬਣਾ ਕੇ ਦਿੱਤਾ ਗੁਰਦੁਆਰਾ ਵੀ ਫੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ ਇਹ ਤਿੰਨ ਅਸਥਾਨ ਨਾਲੇ ਨਾਲੇ ਉਸਨੇ ਬਣਾਏ ਨੇ ਵਿਚਕਾਰ ਮੰਦਰ ਹੈ ਇੱਕ ਪਾਸੇ ਮਸਜਿਦ ਹੈ ਇੱਕ ਪਾਸੇ ਗੁਰਦੁਆਰਾ ਹੈ ਤਿੰਨੇ ਇੱਕੋ ਹੀ ਲਾਈਨ ਦੇ ਵਿੱਚ ਨੇ ਔਰ ਤਿੰਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ ਔਰ ਉਹਨਾਂ ਦੇ ਉੱਤੇ ਘੜਾਈ ਦਾ ਕੰਮ ਬੜਾ ਗਜ਼ਬ ਦਾ ਹੈ ਉੱਥੇ ਕਿਧਰੇ ਮੈਨੂੰ ਗੱਲ ਪੂਰੀ ਕਲਾ 'ਤੇ ਮੈਂ ਬੋਲ ਰਿਹਾ ਸੀ ਕਲਾ ਹੁਨਰ ਨੂੰ ਕਹਿੰਦੇ ਨੇ ਸੰਗੀਤ ਇੱਕ ਕਲਾ ਹੈ ਕਵਿਤਾ ਇੱਕ ਕਲਾ ਹੈ ਚਿੱਤਰਕਾਰੀ ਕਲਾ ਹੈ ਨ੍ਰਿਤਕਾਰੀ ਕਲਾ ਹੈ ਇਹ ਕਲਾ ਕਿੰਨੀ ਤਰ੍ਹਾਂ ਦੀ ਹੈ ਪੁਰਾਣੇ ਜ਼ਮਾਨੇ 'ਚ ਅਵਤਾਰਾਂ ਨੂੰ ਨਾਪਦੇ ਸਨ ਇਹਦੇ 'ਚ ਕਲਾ ਕਿਤਨੀ ਹੈ ਜੈਸੇ ਕਹਿੰਦੇ ਨੇ ਸ਼੍ਰੀ ਕ੍ਰਿਸ਼ਨ 'ਚ 16 ਕਲਾ ਸਨ ਰਾਮ ਦੇ 14 ਕਲਾ ਸਨ ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਤੋਂ ਉਹਨੂੰ ਸੰਪੂਰਨ ਅਵਤਾਰ ਵੀ ਨਹੀਂ ਮੰਨਦੇ ਸੰਪੂਰਨ ਅਵਤਾਰ ਕ੍ਰਿਸ਼ਨ ਨੂੰ ਮੰਨਦੇ ਨੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਕਤੀ ਨੂੰ ਜੋ ਜਿਹੜੀ ਮਨੌਤ ਹੈ ਅੱਗੇ ਕੀਤਾ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕਰ ਚਲਿਆ ਪਰਮਾਤਮਾ ਸਿਰਫ 16 ਕਲਾ ਨਹੀਂ ਅਨੰਤ ਕਲਾ ਨਹੀਂ ਗਿਣ ਸਕਦੇ ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦਾ 16 ਕੋਈ 4 ਕੋਈ 6 ਕਿਸੇ ਨੂੰ ਅਨਸਾ ਅਵਤਾਰ ਵੀ ਕਿਹਾ ਅੰਸ ਮਾਤਰ ਕਲਾ ਹੈ ਬਥੋੜੀ ਅੰਸ ਮਾਸਤਰ ਕਲਾ ਤੇ ਮੈਂ ਬੋਲ ਰਿਹਾ ਸੀ ਇਹ ਜਿਹੜੀਆਂ ਕਲਾ ਆਉਂਦੀਆਂ ਨੇ ਇੱਕ ਸਿਆਣਾ ਸਿੰਧੀ ਵੀਰ ਮੇਰੇ ਕੋਲ ਆਇਆ ਕਹਿਣ ਲੱਗ ਗਿਆਨੀ ਜੀ ਤੁਹਾਨੂੰ ਕਿਲੇ 'ਤੇ ਲੈ ਚੱਲਦੇ ਹਾਂ ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਉਂਦੇ ਹਾਂ ਜੀਵਦਾ ਜਾਗਦਾ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ ਕਹਿੰਦੇ ਮੈਂ ਤੁਹਾਡੀ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ ਅਤੇ ਤੁਹਾਨੂੰ ਕਲਾ ਦੀ ਜੀਵਦੀ ਜਾਗਦੀ ਮੂਰਤੀ ਦਿਖਾਉਣਾ ਚਾਹੁੰਦਾ ਤੁਸੀਂ ਸਮਾਂ ਕੱਢੋ ਮੇਰੇ ਨਾਲ ਚਲੋ ਕਿਲੇ 'ਤੇ ਮੈਂ ਕਿਲੇ 'ਤੇ ਮੈਂ ਰੋਜ਼ ਜਾਂਦਾ 6ਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਹੁੰਦਾ ਅਤੇ ਤੁਸੀਂ ਜਦ ਦੱਸੋ ਕਿਸ ਵਕਤ ਕਹਿੰਦੇ ਹੋ ਮੈਂ ਚੱਲਦਾ ਕਹਿਣ ਲੱਗੇ ਠੀਕ ਹੈ ਫਿਰ ਸ਼ਾਮ ਨੂੰ ਚੱਲਾਂਗੇ ਸ਼ਾਮ ਨੂੰ ਉੱਥੇ ਗਏ ਉਹ ਇੱਕ ਮੈਨੂੰ ਮੰਦਰ 'ਚ ਲੈ ਗਿਆ ਬੜਾ ਉੱਚਾ ਮੰਦਰ ਹੈ ਕਰੀਬਨ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਦੇ 'ਚ ਦਿਖਾਈ ਦਿੰਦਾ ਦੂਰੋਂ ਦਿਖਾਈ ਦਿੰਦਾ ਬੜੀ ਬੁਲੰਦ ਚੋਟੀ ਉਸ ਮੰਦਰ ਦੇ 'ਚ ਲੈ ਗਿਆ ਅਤੇ ਮੈਨੂੰ ਕਹਿਣ ਲੱਗਾ ਦੇਖੋ ਕਲਾ ਦੇ ਨਮੂਨੇ ਪੱਥਰ ਦੇ ਉੱਤੇ ਚਿੱਤਰੀਆਂ ਜਾਂ ਤਸਵੀਰਾਂ ਬੇਲ ਬੂਟੇ ਵਾਕਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪਏਗੀ ਜਿਨ੍ਹਾਂ ਨੇ ਬਣਾਏ ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ ਮੈਨੂੰ ਕਹਿਣ ਲੱਗੇ ਗਿਆਨੀ ਜੀ ਇਸ ਮੰਦਰ ਬਾਰੇ ਕੀ ਰਾਏ ਮੈਂ ਕਿਹਾ ਕਲਾ ਦਾ ਨਮੂਨਾ ਵਾਕਈ ਮਹਾਨ ਹੈ
ਕਲਾ ਜੀਵਦੀ ਜਾਗਦੀ ਦਰਸ਼ਨ ਪਈ ਦਿੰਦੀ ਹੈ। ਪਰ ਮੈਂ ਆਖਾਂ ਮਿੱਤਰਾ ਬੁਰਾ ਨਾ ਮਨਾਈ, ਮੈਨੂੰ ਅਫਸੋਸ ਹੈ ਇਹ ਮੰਦਰ ਮੁਰਦਾ ਹੈ, ਮਰਿਆ ਹੋਇਆ ਹੈ। ਮੈਨੂੰ ਕਹਿਣ ਲੱਗੇ ਤੁਸੀਂ ਕਥਾ ਕਰਦੇ ਹੋ, ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ, ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ ਮੁਰਦਾ ਹੈ। ਮੈਂ ਕਿਹਾ ਮਿੱਤਰਾ ਤੂੰ ਵਿਆਖਿਆ ਮੇਰੇ ਕੋਲ ਸੁਣ ਲੈ, ਜੀਵਦੇ ਜਾਗਦੇ ਮਨੁੱਖ ਦੀ ਇਹ ਪਹਿਚਾਣ ਆਉਂਦੀ ਹੈ ਬੋਲਦਾ ਹੈ, ਮੁਰਦੇ ਦੀ ਇਹ ਪਹਿਚਾਣ ਆਉਂਦੀ ਹੈ ਲੱਖ ਵੀ ਸਿਰ ਖਪਾਓ ਨਹੀਂ ਬੋਲਦਾ। ਮੈਂ ਕਿਹਾ ਇੱਥੇ ਕਬੂਤਰਾਂ ਬਿੱਠਾਂ ਪਈਆਂ ਕਰਦੀਆਂ ਨੇ, ਗੰਦਗੀ ਇਤਨੀ ਹੈ ਲੱਗਦਾ ਹੈ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਹਾਰੀ ਵੀ ਨਹੀਂ ਦਿੱਤੀ। ਕਈ ਸਿਲਾਂ ਪੱਥਰ ਨਿਕਲਦੇ ਪੈਣ, ਡੈਡੇਰੀ ਹੋ ਰਹੇ ਨੇ, ਨਾ ਇੱਥੇ ਕੋਈ ਆਰਤੀ, ਨਾ ਇੱਥੇ ਕੋਈ ਜਪ, ਨਾ ਇੱਥੇ ਕੋਈ ਧੂਪ ਦੀਪ, ਨਾ ਕੋਈ ਇੱਥੇ ਮੰਗਲਾਚਰਨ, ਨਾ ਇੱਥੇ ਕੋਈ ਪ੍ਰਭੂ ਦੇ ਗੀਤ। ਇਹ ਬੋਲਦਾ ਹੀ ਨਹੀਂ, ਮੁਰਦਾ ਹੈ। ਸਜਾਇਆ ਹੋਇਆ, ਸੰਵਾਰਿਆ ਹੋਇਆ, ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ। ਮਨੁੱਖ ਨਾ ਬੋਲੇ ਸ਼ਿੰਗਾਰਿਆ ਹੋਇਆ ਸਵਾਰਿਆ ਹੋਇਆ ਕਿਵੇਂ ਨੇ ਰੱਖਦਾ ਹੈ। ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸਿੰਗਾਰ। ਸ਼ਿੰਗਾਰ ਮੈਂ ਕਿਹਾ ਬੜਾ ਸੁੰਦਰ ਹੈ, ਬਹੁਤ ਖੂਬਸੂਰਤ ਹੈ। ਮੰਦਰ ਮੁਰਦਾ ਹੈ, ਜੀਵਦਾ ਜਾਗਦਾ ਮੰਦਰ ਹੁੰਦਾ ਜਿੱਥੇ ਆਰਤੀ ਹੋਵੇ, ਪੂਜਾ ਹੋਵੇ, ਪਾਠ ਹੋਵੇ, ਜਪ ਹੋਵੇ, ਤਪ ਹੋਵੇ, ਹਰੀ ਕੀਰਤਨ ਹੋਵੇ। ਮੈਂ ਕਿਹਾ ਰੂਹੇ ਜ਼ਮੀਨ 'ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ, ਉਹ ਹੈ ਹਰੀ ਮੰਦਰ ਦਰਬਾਰ ਸਾਹਿਬ, 24 ਘੰਟੇ ਬੋਲਦਾ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਉਹ ਮੰਦਰ ਹਮੇਸ਼ਾ ਖਤਰੇ 'ਚ ਰਿਹਾ ਹੈ। ਪਤਾ ਹੈ ਕਿਉਂ? ਜ਼ਿੰਦਗੀ ਨੂੰ ਖਤਰਾ, ਕਬਰਾਂ ਨੂੰ ਖਤਰਾ ਨਹੀਂ ਆਉਂਦਾ। ਜਲਦੇ ਦੀਵੇ ਨੂੰ ਖਤਰਾ ਹੈ, ਬੁਝੇ ਦੀਵੇ ਨੂੰ ਖਤਰਾ ਨਹੀਂ ਹੈ। ਫੁੱਲਾਂ ਨੂੰ ਖਤਰਾ ਹੈ, ਕੰਡਿਆਂ ਨੂੰ ਖਤਰਾ ਨਹੀਂ ਆਉਂਦਾ। ਜ਼ਿੰਦਗੀ ਨੂੰ ਖਤਰਾ ਆਉਂਦਾ ਹੈ, ਕਬਰਾਂ ਨੂੰ ਖਤਰਾ ਨਹੀਂ ਆਉਂਦਾ। 24 ਘੰਟੇ ਬੋਲਦਾ ਉਹਦੇ ਕੋਲ ਜ਼ਿੰਦਗੀ, ਅਗਰ ਕੀ ਹੋਇਆ ਜੇ ਉਹਦੇ ਖਤਰਿਆਂ 'ਚ ਰਹਿੰਦਾ, ਇਸ ਚੱਕਰ 'ਚ ਨਾ ਪੈਣਾ। ਅਬਦਾਲੀ ਨੇ ਗਿਰਾਇਆ, ਮੱਸੇ ਰੰਗਣ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ, ਹੱਦ ਹੋ ਗਈ। ਇਹ ਮੰਦਰ ਐਸਾ ਨਿਗਾਹ 'ਚ ਆਇਆ, ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ, ਕਿਉਂ? ਜ਼ਿੰਦਗੀ ਹੈ, ਬੋਲਦਾ ਹੈ, ਜੀਵਨ ਹੈ। ਡਿੱਠੇ ਸਭੇ ਥਾਂ ਨਹੀਂ ਤੁਧ ਜੇਵਿਆ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਇਆ। ਅੰਦਾਜ਼ਨ 12 ਮਹੀਨੇ 'ਚ ਦਾਸ, 1 ਮਹੀਨਾ 5 ਦਿਨ ਹਰ ਸਾਲ ਉੱਥੇ ਕਥਾ ਕਰਦਾ, ਔਰ 40 ਸਾਲ ਤੋਂ ਮੇਰਾ ਨਾਗਾ ਨਹੀਂ ਪਿਆ ਕਦੀ। ਮੇਰਾ ਆਪਣਾ ਵੀ ਅਨੁਭਵ ਹੈ, ਮੈਂ ਸਾਰੀ ਦੁਨੀਆਂ 'ਚ ਕਥਾ ਕੀਤੀ ਹੈ, ਉੱਥੇ ਕਥਾ ਕਰਨੀ ਮੇਰੇ ਕੋਲ ਬੰਦਗੀ ਹੋ ਜਾਂਦੀ, ਬਾਕੀ ਜਗ੍ਹਾ 'ਤੇ ਐਵੇਂ ਕਿਰਤ ਹੋ ਜਾਂਦੀ ਹੈ, ਸਮਾਂ ਪਾਸ ਕਰਨਾ ਹੋ ਜਾਂਦਾ, ਉੱਥੇ ਬੰਦਗੀ ਹੋ ਜਾਂਦੀ ਹੈ। ਔਰ ਮੇਰਾ ਆਪਣਾ ਅਨੁਭਵ, ਮੰਦਰ ਬੋਲਦਾ 24 ਘੰਟੇ ਬੋਲਦਾ, ਉੱਥੇ ਬੜੀ ਜ਼ਿੰਦਗੀ ਹੈ, ਉੱਥੋਂ ਦੀ ਵਾਈਬ੍ਰੇਸ਼ਨ, ਉੱਥੋਂ ਦੀ ਲਹਿਰਾਂ, ਉੱਥੇ ਦਾ ਜੀਵਨ। ਦਿੱਲੀ ਦੀਆਂ ਸੰਗਤਾਂ ਨੂੰ ਮੈਂ ਕਿਹਾ, ਜੇ ਤੁਹਾਨੂੰ ਸੀਸਗੰਜ ਰਸ ਜ਼ਿਆਦਾ ਆਉਂਦਾ, ਇੱਥੇ ਜ਼ਿੰਦਗੀ ਹੈ, ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲਿਆ ਜੋ ਅੰਮ੍ਰਿਤ ਸੀ, ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ 24 ਘੰਟੇ ਪਰਮਾਤਮਾ ਨਾਲ ਜੁੜੀ ਰਹਿੰਦੀ ਸੀ। ਫਿਰ ਲਗਾਤਾਰ ਇੱਥੇ 24 ਘੰਟੇ ਕਥਾ ਕੀਰਤਨ ਅਤੇ ਪਾਠ ਅਤੇ ਜਪ, ਜ਼ਰੂਰ ਰਸ ਆਵੇਗਾ। ਜਿਹੜੇ ਕੋਈ ਥੋੜ੍ਹੇ ਜਿਹਾ ਇਸ ਮਿਜ਼ਾਜ ਦੇ ਬੰਦੇ ਨੇ, ਉਹਨਾਂ ਨੂੰ ਜ਼ਿਆਦਾ ਰਸ ਆਏਗਾ। ਮੈਂ ਉਹਨਾਂ ਨੂੰ ਕਿਹਾ, ਕੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ, ਉਹਨਾਂ ਦੇ ਕੰਠ ਦਾ ਅਤੇ ਉਹਨਾਂ ਦੀ ਕਲਾ ਦੇ ਨਹੀਂ, ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ। ਇੱਥੋਂ ਦੀਆਂ ਮਿਹਰਾਂ, ਇੱਥੋਂ ਦੀਆਂ ਲਹਿਰਾਂ ਨੇ, ਇਹ ਅਸਥਾਨ ਵੇਦ ਹੈ, ਇਹ ਜਗ੍ਹਾ ਦੱਸ ਹੈ। ਇਸ ਵਾਸਤੇ ਕਿਹਾ ਗਿਆ, ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਉਂਦੇ ਹਾਂ, ਕੋਈ ਦੁਨਿਆਵੀ ਗੱਲ ਉੱਥੇ ਨਹੀਂ ਕਰਨੀ। ਜਿਸ ਜਗ੍ਹਾ 'ਤੇ ਬੈਠ ਕੇ ਜਪ ਕਰਨਾ, ਤਪ ਕਰਨਾ, ਬਾਣੀ ਪੜ੍ਹਨੀ ਹੈ, ਕੀਰਤਨ ਕਰਨਾ। ਹਰ ਘਰ ਦੇ ਜਿਵੇਂ ਕਿਚਨ ਆਉਂਦਾ, ਰਸੋਈ ਆਉਂਦੀ ਹੈ, ਭੋਜਨ ਬਣਾਉਂਦੇ ਹਾਂ ਸਰੀਰ ਲਈ, ਹਰ ਘਰ ਦੇ 2 ਫੁੱਟ ਜਗ੍ਹਾ 'ਤੇ ਕਮ ਸੇ ਕਮ ਇਤਨੀ ਹੋਵੇ, 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੁੱਖ ਜਪ ਸਕੇ, ਉਹ ਜਗ੍ਹਾ ਚਾਰਜ ਹੋ ਜਾਏਗੀ, ਉਸ ਜਗ੍ਹਾ 'ਚ ਬਰਕਤ ਪੈ ਜਾਏਗੀ। ਉਸ ਜਗ੍ਹਾ 'ਤੇ ਦੁਸ਼ਟ ਵੀ ਬੈਠੇਗਾ, ਉਹਦੇ ਮੂੰਹੋਂ ਰਾਮ ਨਿਕਲ ਜਾਏਗਾ, ਵਾਹਿਗੁਰੂ ਨਿਕਲ ਜਾਏਗਾ। ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ। ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਖਸ਼ਿਸ਼ ਕਰਨ, ਰਹਿਮਤ ਕਰਨ, ਜੋ ਕੁਛ ਆਪਨੇ ਸਰਵਨ ਕੀਤਾ, ਤੁਹਾਡੇ ਹਿਰਦੇ 'ਚ ਵਸੇ, ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਹਿਰਦੇ 'ਚ ਵਸੇ।
ਤੁਹਾਡਾ ਸੁਣਿਆ ਹੋਇਆ ਕਬੂਲ ਹੋਵੇ, ਮੇਰਾ ਸੁਣਾਇਆ ਹੋਇਆ। ਸਿਰਫ ਇੱਕ ਮਿੰਟ ਮੈਂ ਲੈਂਦਾ ਇਹ ਜਪ, ਭਾਵੇਂ ਮੇਰਾ ਗਲਾ ਹੁਣ ਥੱਕ ਗਿਆ, ਪਰ ਮੈਂ ਪੰਜ ਦਫ਼ਾ ਕਹਿਣਾ। ਮੈਂ ਪਹਿਲੇ ਕਹਿਣਾ, ਤੁਸੀਂ ਬਾਅਦ 'ਚ। ਇਸ ਤਰੀਕੇ ਨਾਲ ਰੋਜ਼ ਘੱਟ ਤੋਂ ਘੱਟ 15 ਮਿੰਟ ਕਰਨਾ। ਅੱਗੋਂ ਗੁਰੂ ਜਿਤਨਾ ਕਰਾ ਲਏ ਉਹ ਫਿਰ ਗੁਰੂ ਦੀ ਮਰਜ਼ੀ, ਪਰ ਕਮ ਸੇ ਕਮ 15 ਮਿੰਟ ਦਾ ਇਰਾਦਾ ਕਰ ਲਓ। ਅਤੇ ਮੇਰਾ ਆਪਣਾ ਅਨੁਭਵ ਹੈ, ਰੋਟੀ ਖਾਂਦਿਆਂ ਲੱਗਦੇ ਤਾਂ 15 ਮਿੰਟ ਨੇ, ਸਾਰਾ ਦਿਨ ਤ੍ਰਿਪਤੀ ਬਣੀ ਰਹਿੰਦੀ। ਇਹ 15 ਮਿੰਟ ਦਾ ਜਪ ਤੁਹਾਨੂੰ 24 ਘੰਟੇ ਮਸਤੀ 'ਚ ਰੱਖੇਗਾ, ਸਰੂਰ ਦੇ 'ਚ ਰੱਖੇਗਾ, ਕੱਲ ਕਲੇਸ਼ ਤੋਂ ਬਚਾਵੇਗਾ, ਚਿੰਤਾਵਾਂ ਤੋਂ ਬਚਾਵੇਗਾ, ਫਿਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ, ਮਨ ਦੀ ਭਟਕਣ ਤੋਂ ਬਚਾਵੇਗਾ। ਤਾਂ ਸਿਰਫ 5 ਦਫ਼ਾ ਮੈਂ ਕਹਿੰਦਾ, ਕਿਉਂਕਿ ਗਲਾ ਮੇਰਾ ਖੁਸ਼ਕ ਹੋ ਚੱਲਿਆ। ਮੈਂ ਪਹਿਲੇ ਉਚਾਰਨ ਕਰਾਂਗਾ, ਬਾਅਦ ਵਿੱਚ ਤੁਸੀਂ, ਤਾਂ ਮੈਂ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ, ਤੋਣਾ ਕਰ ਇਸ ਤਰ੍ਹਾਂ ਕਰਨਾ। ਵਾਹ

ਦਸ ਦੋਖ ਕਿਹੜੇ ਨੇ, ਦਸ ਪਾਪ ਕਿਹੜੇ ਨੇ, ਚਾਰ ਪਾਪ ਜ਼ਬਾਨ ਦੇ, ਤਿੰਨ ਪਾਪ ਮਨ ਦੇ, ਤਿੰਨ ਪਾਪ ਤਨ ਦੇ। ਚਾਰ ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ, ਮਿਥਿਆ ਬੋਲਣਾ, ਝੂਠ ਬੋਲਣਾ। ਦੂਸਰਾ ਵਿਅਰਥ ਬੋਲਣਾ, ਵੀ ਫਿਜ਼ੂਲ ਦੀ ਗੱਪ ਸ਼ੱਪ, ਐਵੇਂ ਸਿਰ ਖਪਾਈ, ਵਿਅਰਥ ਬੋਲਣਾ। ਤੀਸਰਾ ਫਿੱਕਾ ਬੋਲਣਾ, ਤੇ ਚੌਥਾ ਕੌੜਾ ਬੋਲਣਾ, ਜ਼ਹਿਰੀਲਾ ਬੋਲਣਾ। ਇਹ ਚਾਰ ਪਾਪ ਜ਼ਬਾਨ ਦੇ ਨੇ, ਤਿੰਨ ਪਾਪ ਮਨ ਦੇ ਨੇ, ਕਿਸੇ ਦੇ ਤਨ ਬਾਰੇ ਬੁਰਾ ਸੋਚਣਾ, ਕਿਸੇ ਦੇ ਧਨ ਬਾਰੇ ਬੁਰਾ ਸੋਚਣਾ, ਔਰ ਇਸੇ ਤਰੀਕੇ ਦੇ ਨਾਲ ਕਿਸੇ ਦੇ ਮਾਲ ਅਸਬਾਬ ਬਾਰੇ ਬੁਰਾ ਸੋਚਣਾ, ਜਾਨ ਬਾਰੇ ਬੁਰਾ ਸੋਚਣਾ, ਮਾਲ ਬਾਰੇ ਬੁਰਾ ਸੋਚਣਾ, ਕਿਸੇ ਦੀ ਇੱਜ਼ਤ ਆਵਰੂ ਬਾਰੇ ਬੁਰਾ ਸੋਚਣਾ, ਅਸਮਤ ਬਾਰੇ ਬੁਰਾ ਸੋਚਣਾ। ਸਾਰੀ ਦੁਨੀਆਂ ਦੇ ਚ ਖਤਰਾ ਵੀ ਤਿੰਨ ਤਲ ਤੇ ਆਉਂਦਾ, ਚੌਥਾ ਕੋਈ ਖਤਰਾ ਨਹੀਂ ਆਉਂਦਾ। ਅਗਰ ਕੋਈ ਮਨੁੱਖ ਆਖੇ ਨਾ ਮੈਂ ਖਤਰੇ ਚ ਹਾਂ, ਤਾਂ ਜਾਨ ਨੂੰ ਖਤਰਾ ਹੋਵੇਗਾ, ਤੇ ਜੇ ਜਾਨ ਨੂੰ ਖਤਰਾ ਨਹੀਂ ਤੇ ਮਾਲ ਨੂੰ ਖਤਰਾ ਹੋਵੇਗਾ, ਤੇ ਜੇ ਮਾਲ ਨੂੰ ਨਹੀਂ ਤੇ ਇੱਜ਼ਤ ਆਬਰੂ ਨੂੰ ਖਤਰਾ ਹੋਵੇਗਾ, ਹੋਰ ਕੀ ਖਤਰਾ ਹੁੰਦਾ? ਹੋਰ ਕੋਈ ਖਤਰਾ ਨਹੀਂ ਆਉਂਦਾ। ਖਤਰਾ ਇਹ ਤਿੰਨ ਤਲ ਤੇ ਆਉਂਦਾ, ਹੋਰ ਕੋਈ ਖਤਰਾ ਨਹੀਂ ਆਉਂਦਾ। ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਅਸਮਤ ਨੂੰ ਖਤਰਾ। ਮਨ ਦੇ ਤਿੰਨ ਪਾਪ ਇਹ, ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ, ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ, ਤੇ ਬੁਰਾ ਸੋਚਣ ਦੀ ਖੁੱਲ ਹੈ, ਕਿਸੇ ਵਕਤ ਫਿਰ ਮੈਂ ਇਸਦਾ ਖੁਲਾਸਾ ਕਰਾਂਗਾ। ਇਹ ਤਿੰਨ ਪਾਪ ਮਨ ਦੇ ਨੇ, ਤੇ ਤਿੰਨ ਪਾਪ ਤਨ ਦੇ ਨੇ। ਕਿਸੇ ਦੀ ਜਾਨ ਖੋ ਲੈਣੀ, ਕਿਸੇ ਦਾ ਮਾਲ ਖੋ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਸ ਤਰ੍ਹਾਂ ਇਹ ਦਸ ਪਾਪ ਬਣਦੇ ਨੇ, ਦਸ ਦੋਖ ਬਣਦੇ ਨੇ, ਜਿਹਦੇ ਚ ਚਾਰ ਦੋਖ ਜ਼ਬਾਨ ਦੇ ਨੇ, ਚਾਰ ਪਾਪ ਜ਼ਬਾਨ ਦੇ ਨੇ, ਰਸਨਾ ਦੇ ਨੇ। ਮਹਾਰਾਜ ਕਹਿੰਦੇ ਨੇ ਜੋ ਫਿੱਕਾ ਪਿਆ ਬੋਲਦਾ, ਕੌੜਾ ਪਿਆ ਬੋਲਦਾ, ਗੰਦਾ ਪਿਆ ਬੋਲਦਾ, ਇਹਨੂੰ ਮਨੁੱਖ ਆਖੋਗੇ? ਤੇ ਕਹੂਆ ਕਾਂ ਹੈ, ਕਹੂਆ ਕਹਾਂ ਕਪੂਰ ਚਰਾ ਹੈ। ਬਿਨ ਸਿਮਰਨ ਕੂ ਕਰ ਬਹਿ ਕਾਮ, ਸਾਕਤ ਬੇਸਵਾ ਪੂਤ ਨੇ ਨਾਮ। ਸਿਮਰਨ ਤੋਂ ਬਿਨਾਂ ਮਨੁੱਖ ਇੰਜ ਜੀਵਦਾ ਜਿਵੇਂ ਕੁੱਤਾ। ਇਹ ਸਤਿਗੁਰਾਂ ਦੀ ਬਾਣੀ ਦੇ ਵਾਕ, ਕਿਉਂ? ਕੁੱਤੇ ਨੂੰ ਕੁੱਤਾ ਨਹੀਂ ਚੰਗਾ ਲੱਗਦਾ, ਔਰ ਅਕਸਰ ਕੁੱਤਾ ਕੁੱਤੇ ਤੇ ਭੌਂਕਦਾ। ਮਨੁੱਖ ਨੂੰ ਮਨੁੱਖ ਹੀ ਨਾ ਚੰਗਾ ਲੱਗੇ, ਤੇ ਮਨੁੱਖ ਮਨੁੱਖ ਨਾਲ ਗਿਰਨਾ ਕਰੇ, ਨਫ਼ਰਤ ਕਰੇ, ਕਿਸੇ ਵੀ ਤਲ ਤੇ ਕਰੇ, ਇਹ ਕੂਕਰ ਬਿਰਤੀ ਹੈ, ਕੁੱਤੇ ਦੀ ਬਿਰਤੀ ਹੈ। ਬਿਨ ਸਿਮਰਨ ਭੈ ਕੂਕਰ ਕਾਮ, ਸਾਕਤ ਬੇਸਵਾ ਪੋਤ ਨੇ ਨਾਮ। ਵੈਸ਼ਿਆ ਦਾ ਪੁੱਤਰ, ਗਨਕਾ ਦੀ ਔਲਾਦ, ਆਪਣੀ ਵਲਦੀਅਤ ਕੀ ਲਿਖਾਵੇ, ਪਿਤਾ ਦਾ ਨਾਂ ਕੀ ਲਿਖਾਵੇ, ਕਿਉਂਕਿ ਪਿਓ ਦੇ ਨਾਂ ਦਾ ਕੋਈ ਪਤਾ ਨਹੀਂ। ਵੈਸ਼ਿਆ ਦਾ ਪੁੱਤਰ, ਸਮਾਜ ਦੇ ਚ ਉਸਨੂੰ ਟਿਕਾਣਾ ਨਹੀਂ ਮਿਲਦਾ, ਸਮਾਜ ਦੀ ਨਜ਼ਰਾਂ ਚ ਉਹ ਗਿਰਦਾ ਹੈ, ਕਿਉਂਕਿ ਮਨੁੱਖੀ ਸਮਾਜ ਦਾ ਢਾਂਚਾ ਐਸਾ ਹੈ। ਮਹਾਰਾਜ ਕਹਿੰਦੇ ਨੇ ਜੋ ਆਪਣੇ ਸਰੀਰਕ ਪਿਤਾ ਦਾ ਨਾਮ ਨਹੀਂ ਦੱਸ ਸਕਦਾ, ਉਹਨੂੰ ਵੈਸ਼ਿਆ ਦਾ ਪੁੱਤਰ ਕਹਿੰਦੇ ਹੋ, ਔਰ ਸਮਾਜ ਦੇ ਚ ਉਸਨੂੰ ਥਾਂ ਨਹੀਂ ਮਿਲਦਾ। ਅਸਲੀ ਵੈਸ਼ਿਆ ਦਾ ਪੁੱਤਰ ਉਹ ਹੈ ਜਿਹਨੂੰ ਪਰਮਾਤਮਾ ਦਾ ਗਿਆਨ ਨਹੀਂ, ਜੋ ਜਗਤ ਪਿਤਾ ਦਾ ਬੋਧ ਨਹੀਂ ਰੱਖਦਾ। ਪਿਤਾ ਦੀ ਗੋਦ ਦੇ ਚੋਂ ਜਦ ਧਰੁਵ ਨੂੰ ਉਠਾ ਕੇ ਪਰੇ ਮਾਰਿਆ ਗਿਆ, ਮਤਰੇਈ ਮਾਂ ਨੇ ਪਰੇ ਮਾਰਿਆ, ਆਪਣੀ ਮਾਂ ਕੋਲ ਜਾ ਕੇ ਰੋਂਦਾ ਹੈ, ਤੂੰ ਸੁਵਾਣੀ ਹੈ ਕਿ ਸਰੀਤਾ ਮੁਖਤਸਰ, ਤੂੰ ਮਹਾਰਾਣੀ ਹੈ ਕਿ ਗੋਲੀਆਂ ਇੱਥੋਂ ਦੀ, ਮੈਂ ਪਿਓ ਦੀ ਗੋਦ ਚ ਨਹੀਂ ਬੈਠ ਸਕਦਾ, ਮੈਨੂੰ ਪਕੜ ਕੇ ਬਾਹਰ ਸੁੱਟਿਆ ਗਿਆ। ਮਾਂ ਭਗਤਣੀ ਸੀ, ਕਹਿਣ ਲੱਗੀ ਕੋਈ ਗੱਲ ਨਹੀਂ, ਤੂੰ ਪਰਮਾਤਮਾ ਦਾ ਨਾਮ ਜਪ, ਤੈਨੂੰ ਜਗਤ ਪਿਤਾ ਦੀ ਗੋਦ ਨਸੀਬ ਹੋਏਗੀ, ਕੋਈ ਉਠਾ ਨਹੀਂ ਸਕੇਗਾ, ਹਮੇਸ਼ਾ ਦਾ ਸਿੰਘਾਸਣ ਤੈਨੂੰ ਮਿਲੇਗਾ। ਇਹ ਪ੍ਰੇਰਣਾ ਮਾਂ ਨੇ ਦਿੱਤੀ। ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ, ਜਿਹਨੂੰ

0: ಜಗತ್ ಪಿತಾದ ನೈಪತ ಓ ವೈಶಿಯದ ಪುತ್ರ ತು ಮೈ ಫಿರ್ ಅರ್ಜ ಕರಾ ಧನ ತನ್ನ ವಾಸ್ತೇ ಚಾಹೀದ ಧರ್ಮ ಮನ ದೀ ಲೋಡ ಹೈ ತನ್ ದೀ ಲೋಡ ನಹೀ ಹೈ ತನ್ ಧರ್ಮ ತೋ ಬಿನಾ ಜೀ ಸಕದ ಪಾಣೀ ತನ್ ದೀ ಲೋಡ ಹೈ ಗುರ್ಬಾಣೀ ಮನ ದೀ ಲೋಡ ಹೈ ಈ ತನ್ ದೀ ಲೋಡ ನಹೀ ಹೈ ಗುರ್ಬಾಣೀ ಗುರಬಾಣೀ ದಾ ಜಪ ಕರೋ ತುಹಾನೂ ಕೋಈ ಅੱਖਾਂ ਦਾ ਰਸ ਮਿਲ ਜਾਏ ਜ਼ਬਾਨ ਦਾ ਰਸ ਮਿਲ ਜਾਏ ਨਹੀਂ ਮਨ ਦੀ ਲੋੜ ਹੈ ਧਨ ਕਮਾਉਣ ਵਾਸਤੇ ਬਾਹਰ ਭਜਣਾ ਪਏਗਾ ਧਰਮ ਕਮਾਉਣ ਵਾਸਤੇ ਅੰਦਰ ਪ੍ਰਵੇਸ਼ ਕਰਨਾ ਪਏਗਾ ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ ਜੋ ਬਾਹਰ ਧਰਮ ਲਵੇ ਗੁਰਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਬੁਲਾਏ ਤੇ ਜੋ ਅੰਦਰ ਧਨ ਲੱਭੇਗਾ ਉਹ ਵੀ ਭਰਮ ਦੇ ਚ ਲੋਕ ਸੁਹੇਲਾ ਆਉਂਦਾ ਪਦਾਰਥਾਂ ਨਾਲ ਪਰ ਲੋਕ ਸੁਹੇਲਾ ਆਉਂਦਾ ਪਰਮਾਤਮਾ ਨਾਲ ਪਦਾਰਥ ਬਹੁਤ ਨੇ ਇਹ ਬਾਹਰੋਂ ਮਾਲਾ ਮਾਲ ਹੈ ਅੰਦਰੋਂ ਕੰਗਾਲ ਹੈ ਕੰਗਾਲ ਹੈ ਤੇ ਦੁਨੀਆਂ ਦੇ ਚ ਐਸੇ ਵੀ ਹੋਏ ਨੇ ਜੋ ਅੰਦਰੋਂ ਮਾਲਾ ਮਾਲ ਸਨ ਬਾਹਰੋਂ ਕੰਗਾਲ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਸੇ ਨੰਗੇ ਨੈ ਨੰਗ ਭੁੱਖੇ ਲੱਖ ਨਾ ਭੁੱਖਿਆ ਦੁੱਖੇ ਕੋੜ ਨਾ ਦੁੱਖ ਨਾਨਕ ਪਿਰੇ ਪਖੰਦੋ ਸੁਭਦਿਸ਼ਟ ਭਾਵੇਂ ਨੰਗੇ ਸਨ ਫਿਰ ਵੀ ਨੰਗੇ ਨਹੀਂ ਭਾਵੇਂ ਦੁਖੀ ਸਨ ਫਿਰ ਵੀ ਦੁਖੀ ਨਹੀਂ ਨੇ ਭਾਵੇਂ ਮੁਫਲਿਸ ਸਨ ਫਿਰ ਵੀ ਮੁਫਲਿਸ ਨਹੀਂ ਉਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਕਿਉਂਕਿ ਜਿਸ ਨੂੰ ਬਖਸ਼ੇ ਸਿਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸੁਖ ਸਮੂਹਾਂ ਭੋਗ ਭੂਮ ਸਵਾਈ ਕੋਦਣੀ ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵੀ ਹੋਣਿਆ ਦੋ ਮਿੰਟ ਮੈਂ ਹੋਰ ਲਵਾਂ ਤੇ ਸਮਾਪਤੀ ਕਰਾਂ ਸਾਰੀ ਦੁਨੀਆਂ ਦੇ ਧਨ ਵੱਧਦਾ ਜਾ ਰਿਹਾ ਸਾਰੀ ਦੁਨੀਆਂ ਦੇ ਧਰਮ ਘਟਦਾ ਜਾ ਰਿਹਾ ਘਰ ਘਰ ਦੇ ਧਨ ਮੌਜੂਦ ਹੈ ਘਰ ਘਰ ਦੇ ਅਧਰਮ ਮੌਜੂਦ ਹੈ ਧਰਮ ਕੋਈ ਨਹੀਂ ਕਾਰਨ ਧਨ ਪਿਤਾ ਦਾ ਪੁੱਤਰ ਨੂੰ ਮਿਲ ਸਕਦਾ ਹੈ ਪਤੀ ਦਾ ਪਤਨੀ ਨੂੰ ਮਿਲ ਸਕਦਾ ਪਤਨੀ ਦਾ ਪਤੀ ਨੂੰ ਮਿਲ ਸਕਦਾ ਧਨ ਦਾਦੇ ਦਾ ਪੋਤਰੇ ਨੂੰ ਮਿਲ ਸਕਦਾ ਭਰਾ ਦਾ ਭਰਾ ਨੂੰ ਮਿਲ ਸਕਦਾ ਧਰਮ ਆਪ ਕਮਾਉਣਾ ਪੈਂਦਾ ਆਪ ਕਮਾਉਣਾ ਪੈਂਦਾ ਇਸ ਵਾਸਤੇ ਬੜੇ ਬੜੇ ਧਾਰਮਿਕ ਲੋਕਾਂ ਦੇ ਘਰ ਵੀ ਅਧਾਰਮਿਕ ਪੁੱਤਰ ਪੈਦਾ ਹੋਏ ਨੇ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ ਨੇ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦੇ ਰਹੇ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨਾਲ ਜਹਾਂਗੀਰ ਦੇ ਕੰਨ ਵੜਦੇ ਰਹੇ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ ਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਾਹੇ ਪੂਤ ਜਗਰਤ ਹੋ ਸੰਗ ਬਾਪ ਜਿਨਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਉ ਜਗਰਤ ਪਾਪ ਇਹ ਕਿਉਂ ਪਾਪ ਕਰਦਾ ਸਾਰਾ ਦਿਨ ਲੜਦਾ ਪਿਤਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਵਕਤ ਦਾ ਅਵਤਾਰੀ ਪੁਰਸ਼ ਪੁੱਤਰ ਅਧਾਰਮਕ ਦੂਸਰੇ ਪਾਸੇ ਦੇਖੋ ਪੁੱਤਰ ਧਾਰਮਿਕ ਹੈ ਪ੍ਰਹਿਲਾਦ ਪਿਤਾ ਬਿਲਕੁਲ ਸ਼ੈਤਾਨ ਹਰਨਾਕਸ਼ ਜ਼ਾਲਮ ਬੜੀ ਕੋਸ਼ਿਸ਼ ਸੀ ਪ੍ਰਹਿਲਾਦ ਦੀ ਜਿਹੜਾ ਰਸ ਮੇਰੇ ਕੋਲ ਹੈ ਮੇਰੇ ਪਿਓ ਕੋਲ ਵੀ ਹੋਵੇ ਪਰ ਨਹੀਂ ਬੜੀ ਕੋਸ਼ਿਸ਼ ਸੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਬਾ ਪ੍ਰਿਥੀ ਚੰਦ ਠੀਕ ਹੋਵੇ ਪਰ ਨਹੀਂ ਤ੍ਰਿਲੋਚਨ ਧਾਰਮਿਕ ਸੀ ਉਹਦੀ ਪਤਨੀ ਧਾਰਮਿਕ ਨਹੀਂ ਹੈ ਲੰਬਾ ਚੌੜਾ ਖੁਲਾਸਾ ਕਰਨ ਦਾ ਵਕਤ ਨਹੀਂ ਹੈ ਮੀਰਾ ਧਾਰਮਿਕ ਸੀ ਉਹਦਾ ਪਤੀ ਚਿਤੌੜਗੜ ਦਾ ਰਾਣਾ ਧਾਰਮਿਕ ਨਹੀਂ ਉਹਨੇ ਘਰੋਂ ਕੱਢ ਦਿੱਤਾ ਸੀ ਧਰਮ ਨਿੱਜੀ ਦੌਲਤ ਹੈ ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲਦਾ ਜਿਸੇ ਮੈਂ ਆਪਣੀ ਅੱਖਾਂ ਨਾਲ ਵੇਖ ਸਕਦਾ ਦੂਜੇ ਦੀ ਅੱਖਾਂ ਨਾਲ ਨਹੀਂ ਭਾਵੇਂ ਮਮਤਾ ਦੀ ਮਾਰੀ ਹੋਈ ਕਿਤਨੀ ਮਾਂ ਕਿਉਂ ਨਾ ਹੋਵੇ ਤੇ ਅੰਧੇ ਬੱਚੇ ਨੂੰ ਆਖੇ ਤੂੰ ਮੇਰੀ ਅੱਖਾਂ ਨਾਲ ਵੇਖ ਕਿਸ ਤਰ੍ਹਾਂ ਵੇਖੇਗਾ ਵੇਖਣ ਵਾਸਤੇ ਆਪਣੀ ਅੱਖਾਂ ਚਾਹੀਦੀਆਂ ਸੁਣਨ ਵਾਸਤੇ ਆਪਣੇ ਕੰਨ ਚਾਹੀਦੇ ਨੇ ਰਸ ਮਾਣਨ ਵਾਸਤੇ ਆਪਣੀ ਜ਼ਬਾਨ ਚਾਹੀਦੀ ਏ ਖੁਦ ਭੋਜਨ ਖਾਵਾਂਗੇ ਤੇ ਭੁੱਖ ਮਿਟਦੀ ਏ ਕਿਸੇ ਦੇ ਖਾਣ ਦੇ ਨਾਲ ਨਹੀਂ ਹੈ ਖੁਦ ਭਜਨ ਕਰਾਂਗੇ ਤੇ ਆਤਮਕ ਆਨੰਦ ਮਿਲੇਗਾ ਨਹੀਂ ਤੇ ਨਹੀਂ ਮਿਲਦਾ ਕਿਸੇ ਦੇ ਜਪਣ ਨਾਲ ਨਹੀਂ ਮਿਲਦਾ ਕਿਸੇ ਦੇ ਪਾਠ ਕਰਨ ਨਾਲ ਨਹੀਂ ਮਿਲਦਾ ਖੁਦ ਕਰਨਾ ਪਏਗਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਏ ਮਨੁੱਖ ਦੀ ਆਦਤ ਐਸੀ ਬਣ ਗਈ ਹੈ ਕਿ ਧਨ ਨਾਲ ਬਹੁਤ ਕੁਛ ਮਿਲ ਜਾਂਦਾ ਹੈ ਸ਼ਾਇਦ ਧਰਮ ਵੀ ਮਿਲ ਜਾਏ ਕਥਾ ਹੀ ਨਹੀਂ मकान मिल जाएगा, बाजार दे भोजन मिल जाएगा, होटलों तो रेडीमेड कपड़े मिल जाएंगे, बहुत कुछ मिल जाएगा, रेडीमेड भजन नहीं मिलेगा, खुद करना पड़ेगा। जैसे मैं फिर अर्ज करा, मैं भोजन छका ता मेरी भुख मिटेगी वरना नहीं, मैं भजन करा ता आत्मक आनंद मिलेगा किसे दे करण नाल नहीं। सत्संग तो गुरबाणी तो यह प्रेरणा लेनी है कि अंदरों माला माल होई है, ये दौलत अंदर लबनी पेगी। तो पातशाह की बाणी कहती है, इस मन को कोई खोजो भाई, मन खोजत नाम नौ ने दपाई, खोज किवें करिए, ते इहदे चो नाम रतन किवें पदार्थ कर जो है पैदा करिए प्राप्त करिए। इस मन को कोई खोजो भाई, मन खोजत नाम नौ ने दपाई, करके कहंदे ने ऐ भाई खोज कर अपने मन दी, ते मन दी खोज करिए ते फिर की लभेगा। मन खोजत नाम नौ निध पाई, नौ निध जो परमात्मा दा नाम है उदी प्राप्ति हो जाएगी। नौ निध अमृत प्रभ का नाम, देही में इसका विश्राम, ये बारों नहीं लभेगा। दुनिया दा सब तो बारीक मजमून है कि परमात्मा, दुनिया दा सब तो बारीक काम ते औखा काम की है अपने मन दे चों परमात्मा लभना, इस तो ज्यादा होर कोई नहीं। सब तो स्याणा मनुख कौन है जिन्हें मन दे चों परमात्मा नू लभ लिया, और मूर्खां तो मूर्ख कौन है जिहड़ा इस तो इनकारी है। मूर्खां सिर मूर्ख है जे मन्ने नाही ना, महाराज इंज कहंदे ने। वो महान स्याणा मनुख है जिसने अपने मन दे चों परम आनंद लभ लिया, ये परम रस लभ लिया, इस नूं किवें लभ सकीए, मैं लड़ीवार विचार थोड़े सामने रखनी है ताकि कुछ बुनियादी गल्लां दी सांझ होवे। एवें कर्म कांड सारी जिंदगी ना चलदा रहे, एवें जीवन व्यर्थ दे विच जो है ना जाए। ये जीवन मिले परमात्मा की प्राप्ति वास्ते, बाकी इंद्रियां दे रस ते पशु भी माणदे रहिंदे ने, और उस दी निंदा भी नहीं है, वह सिर्फ शरीर वास्ते मन वास्ते नहीं है। इस वास्ते सारी दुनिया दे तन दे सुख वधदे जा रहे, मन दा दुख वधदा जा रहा है, सारी दुनिया दे तन तंदुरुस्त आउंदा जा रहा है, मानसिक रोग वधदे जा रहे। मैं ते पढ़ के हैरान होया, सुन के भी हैरान होया कि नौ बंदियां तो बाद हर दसवां अमेरिकन पागल है या पागल होने की हालत विच है। हद हो गई, दुनिया का सब तो संपन्न देश ते सब तो पागलां की तादाद उत्थे ही है। दुनिया का सब तो अमीर देश सब तो ज्यादा खुदकशी भी उत्थे, सुसाइड उत्थे करते ने, आत्महत्या उत्थे है। कारण बारों माला माल हो गए अंदरों कंगाल हो गए, बारों सुखी हो गए अंदरों दुखी हो गए, बारों सियाने हो गए अंदरों महामूरख हो गए। तो अंदर दी जिंदगी बेजार, उस बेजारी च जीवना औखा हो गया, दिमागी संतुलन डावां डोल हो जांदा है। इस अंदर दी दुनिया दे च उस परम रस नूं परम आनंद नूं किवें प्राप्त करिए, समय सिर आरंभ करके समय सिर समाप्ति कर देंगा। मैं फिर अर्ज करा, कथा किसी थां तो शुरू करनी पैंदी, किधरे समाप्त करनी पैंदी, शुरू दे बोल पल्ले ना पाए वन तो फिर कुछ नहीं पड़ेगा। इस वास्ते जिहड़ा समा निर्धारित होवे उस समय आप पहुंच जाओ, एक मिनट दस पहले समाप्ति कर दिता करेगा। उम्मीद है आप इतनी बेनती प्रवान करोगे। सारिआं दा हार्दिक तौर ते धन्नवाद। पुल चुगदी शमा, वाहेगुरु जी का खालसा।
1: You're listening to KRPI 1550 Radio, Ferndale, Washington.

ਕਵਨ ਸਿਉ ਮਨ ਕੇ, ਮੈਂ ਮਨ ਦੀ ਹਾਲਤ ਕਿਹਨੂੰ ਦੱਸਾਂ, ਕਿਸ ਨੂੰ ਦੱਸਾਂ। ਬਿਰਥਾ ਕਹੋ ਕਵਨ ਸਿਉ ਮਨ ਕੇ, ਲੋਭ ਗ੍ਰਸਿਓ ਦਸਹੋਂ ਦਿਸ ਧਾਵਤ, ਆਸਾ ਲਾਗਿਓ ਧਨ ਕੀ ਹਰ ਵਕਤ ਧਨ ਦੀ ਆਸ। ਚਾਹੇ ਕਰੋੜਾਂ ਹੋ ਗਏ ਚਾਹੇ ਅਰਬਾਂ ਹੋ ਗਏ ਨੇ, ਆਸਾ ਧਨ ਦੀ ਹੈ, ਧਰਮ ਦੀ ਨਹੀਂ ਹੈ। ਆਸਾ ਪਦਾਰਥਾਂ ਦੀ ਹੈ, ਪਰਮਾਤਮਾ ਦੀ ਨਹੀਂ ਹੈ। ਆਸਾ ਇਹ ਚੱਲਦੀ ਹੈ। ਲੋਭ ਗ੍ਰਸਿਓ ਦਸਹੋਂ ਦਿਸ ਧਾਵਤ, ਆਸਾ ਲਾਗਿਓ ਧਨ ਕੀ, ਸੁਖ ਕੇ ਹੇਤ ਬਹੁਤ ਦੁੱਖ ਪਾਵਤ। ਸੋਚਦਾ ਸੀ ਬਹੁਤਾ ਧਨ ਮਿਲੇਗਾ, ਬਹੁਤਾ ਸੁਖ ਮਿਲੇਗਾ, ਜਿਤਨਾ ਧਨ ਮਿਲਿਆ ਉਤਨਾ ਹੀ ਦੁੱਖ ਮਿਲਿਆ। ਚਲੋ ਮੈਨੂੰ ਕਹਿਣ ਦੇਣਾ ਤੇ ਮਾਫ਼ੀ ਮੈਂ ਪਹਿਲੇ ਮੰਗ ਲਵਾਂ। ਕੋਈ ਮਨੁੱਖ ਕਿਤਨਾ ਦੁਖੀ ਹੈ ਵੇਖ ਲੈਣਾ, ਕਿਤਨਾ ਧਨਵਾਨ ਹੈ, ਬਸ ਜਿੰਨਾ ਧਨਵਾਨ ਹੈ ਉਤਨਾ ਹੀ ਦੁਖੀ ਹੈ। ਬੜੇ ਬੜੇ ਜੋ ਦੀਸੇ ਲੋਕ, ਤਿੰਨਕੋ ਵਿਆਪੇ ਚਿੰਤਾ ਰੋਗ। ਇਸ ਤਰ੍ਹਾਂ ਦੇ ਬੰਦੇ ਕਿਧਰੇ ਗੁਰਦੁਆਰੇ ਵੀ ਆ ਜਾਣ, ਕਿੱਥੇ ਪ੍ਰਭੂ ਦਾ ਚਿੰਤਨ ਕਰਦੇ ਨੇ, ਆਪਣੀ ਚਿੰਤਾਵਾਂ 'ਚ ਹੀ ਡੁੱਬੇ ਹੁੰਦੇ। ਉਹਨਾਂ ਦਾ ਮੱਥਾ ਹੀ ਦੱਸਦਾ, ਆਪਣੀਆਂ ਚਿੰਤਾਵਾਂ 'ਚ ਹੀ ਗਰਕ ਹੁੰਦਾ। ਬਿਰਥਾ ਕਹੋ ਕਵਨ ਸਿਉ ਮਨ ਕੇ, ਲੋਭ ਗ੍ਰਸਿਓ ਦਸਹੋਂ ਦਿਸ ਧਾਵਤ, ਆਸਾ ਲਾਗਿਓ ਧਨ ਕੀ, ਸੁਖ ਕੇ ਹੇਤ ਬਹੁਤ ਦੁੱਖ ਪਾਵਤ। ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸੁਆਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ, ਮਾਨਸ ਜਨਮ ਅਕਾਰਤ ਖੋਤ। ਇੰਨਾ ਕੀਮਤੀ ਜਨ, ਮਾਨਸ ਜਨਮ ਅਕਾਰਤ ਖੋਵਤ, ਲਾਜ ਨ ਲੋਕ ਹਸਨ ਕੀ, ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾ ਸੇ ਤਨ ਕੀ। ਹਰੀ ਦਾ ਜਸ ਗਾ ਤੇ ਹਰੀ ਹੋ ਜਾ, ਪਰਮਾਤਮਾ ਦੇ ਗੁਣ ਗਾ ਤੇ ਪਰਮਾਤਮਾ ਹੋ ਜਾ, ਕਿਉ ਨਹੀਂ ਕਰਦਾ। ਨਿਕਲ ਜਾ ਇਹਨਾਂ ਚਿੰਤਾਵਾਂ ਤੋਂ, ਇਸ ਬੋਝ ਤੋਂ, ਇਸ ਦੁੱਖ ਤੋਂ, ਇਸ ਸੰਤਾਪ ਤੋਂ। ਇਸ ਤਰ੍ਹਾਂ ਦੀ ਵਿਦਿਆ ਗਿਆਨ ਸਿਕਸ਼ਾ ਦੇਣ ਵਾਸਤੇ, ਇਹ ਪਰਉਪਕਾਰ ਵਾਸਤੇ ਅਵਤਾਰੀ ਪੁਰਸ਼ ਆ ਜਾਂਦੇ ਨੇ, ਵਰਨਾ ਇਹਨਾਂ ਨੂੰ ਆਉਣ ਦੀ ਲੋੜ ਨਹੀਂ ਤੇ ਮੁਕਤ ਆਉਂਦੇ ਨੇ। ਮੁਕਤ ਪੁਰਸ਼ ਕਿਧਰੇ ਵੀ ਜਾ ਸਕਦੇ ਨੇ। ਰਵਿਦਾਸ ਕਹਿੰਦੇ ਨੇ, ਜਿਉਂ ਜਿਉਂ ਸੈਰ ਕਰੇ ਤਿਉਂ ਭਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ। ਕੋਈ ਅਟਕ ਨਹੀਂ, ਕੋਈ ਰੋਕ ਨਹੀਂ। ਇੱਕ ਤੇ ਜੀਵਨ ਮੁਕਤ ਜੋ ਮੁਕਤ ਹੋ ਚੁੱਕੇ ਨੇ, ਕੋਈ ਰੋਕ ਨਹੀਂ, ਕਿਸੇ ਮੰਡਲ 'ਚ ਜਾ ਸਕਦੇ ਨੇ, ਕਿਤੇ ਵੀ ਜਾ ਸਕਦੇ, ਭਰਮਣ ਕਰ ਸਕਦੇ। ਇੱਕ ਉਹਨਾਂ ਨੂੰ ਵੀ ਕੋਈ ਰੁਕਾਵਟ ਨਹੀਂ ਆਉਂਦੀ ਜਿਹਨਾਂ ਕੋਲ ਤਨ ਤੇ ਨਹੀਂ ਆਉਂਦਾ। ਤਨ ਦੇ ਅੰਦਰ ਜਿਹੜਾ ਸੂਕਸ਼ਮ ਸਰੀਰ ਹੈ, ਜਿਹਨੂੰ ਇਨਰਲ ਬਾਡੀ ਕਰਕੇ ਕਹਿੰਦੇ ਨੇ, ਸੰਸਕਾਰਾਂ ਦਾ ਮੁਜੱਸਮਾ ਜਿਸ ਵਿੱਚ ਮਨ ਹੈ, ਉਹ ਹੁੰਦਾ, ਤਨ ਨਹੀਂ ਆਉਂਦਾ। ਇੱਕ ਤਰੀਕੇ ਦੀ ਹਵਾ ਆਉਂਦੀ ਹੈ। ਇਹ ਤੁਸੀਂ ਕਥਾ ਸੁਣਦੇ ਪਏ ਹੋ, ਇਹ ਪੇਟ ਦੇ 'ਚ ਜਾਏਗੀ, ਖੂਨ ਦੇ 'ਚ ਜਾਏਗੀ, ਮਾਸ ਦੇ 'ਚ ਜਾਏਗੀ, ਹੱਡੀਆਂ 'ਚ ਜਾਏਗੀ, ਕਤਈ ਨਹੀਂ ਸੂਕਸ਼ਮ ਸਰੀਰ ਦੇ ਜਾਏਗੀ। ਅਗਰ ਸੁਣ ਰਹੇ ਹੋ, ਕੀਰਤਨ ਤੁਸੀਂ ਸੁਣਦੇ, ਉਹਦੇ ਨਾਲ ਕੋਈ ਪੇਟ ਭਰ ਜਾਏਗਾ? ਅਗਰ ਪੇਟ ਭਰ ਜਾਏਗਾ ਤਾਂ ਫਿਰ ਲੰਗਰ ਕਾਹਨੂੰ ਚਲਾਇਆ, ਕਿਸ ਵਾਸਤੇ ਚਲਾਇਆ? ਕੀਰਤਨ ਨਾਲ ਨਹੀਂ ਪੇਟ ਭਰਦਾ, ਪੇਟ ਪਾਠ ਨਾਲ ਪੇਟ ਨਹੀਂ ਭਰਦਾ, ਕਥਾ ਨਾਲ ਪੇਟ ਨਹੀਂ ਭਰਦਾ, ਜਪ ਤਪ ਨਾਲ ਪੇਟ ਨਹੀਂ ਭਰਦਾ, ਲੰਗਰ ਚਲਾਉਣਾ ਪੈਂਦਾ, ਪੰਗਤ ਬਣਾਈ ਸਤਿਗੁਰ ਨੇ। ਇਹ ਕਥਾ ਕੀਰਤਨ ਜਪ ਤਪ ਮਨ ਦੀ ਖੁਰਾਕ ਹੈ, ਤਨ ਦੀ ਨਹੀਂ ਹੈ। ਪਰ ਮਨ ਖਾਂਦਾ ਨਹੀਂ, ਇਸ ਵਾਸਤੇ ਸਤਿਗੁਰ ਕਹਿੰਦੇ, ਜੇ ਕੋ ਖਾਵੇ ਜੇ ਕੋ ਭੁਨਚੇ ਤਿਸਕਾ ਹੋਇਓ ਉਧਾਰ। ਕੋਈ ਖਾਵੇ ਤੇ ਸਹੀ ਹੈ, ਨਹੀਂ ਖਾਂਦੇ। ਮੈਂ ਫਿਰ ਅਰਜ਼ ਕਰਾਂ, ਮਨ ਦਾ ਇੱਕ ਛੋਟਾ ਜਿਹਾ ਭਾਗ ਕਿਧਰੇ ਪਾਠ ਦੇ 'ਚ ਆਉਂਦਾ, ਬਾਕੀ ਨਹੀਂ ਆਉਂਦਾ। ਮਨ ਦਾ ਇੱਕ ਛੋਟਾ ਜਿਹਾ ਭਾਗ ਗੁਰਦੁਆਰੇ ਆਉਂਦਾ, ਬਾਕੀ ਨਹੀਂ ਆਉਂਦਾ। ਇਸ ਵਾਸਤੇ ਕੀਰਤਨ ਕਥਾ ਜਪ ਤਪ ਗੁਰਬਾਣੀ ਮਨ ਤੱਕ ਜਾਂਦੀ ਨਹੀਂ, ਮਨ ਦੇ 'ਚ ਪ੍ਰਵੇਸ਼ ਨਹੀਂ ਕਰਦੀ। ਤੇ ਜੇ ਹੁਣ ਭੋਜਨ ਦੀ ਬੁਰਕੀ ਤਨ ਵਿੱਚ ਗਈ ਨਹੀਂ ਤੇ ਖੂਨ ਕਿੱਥੋਂ ਬਣੇਗੀ, ਮਾਸ ਕਿੱਥੋਂ ਬਣੇਗੀ? ਗੁਰੂ ਦਾ ਸ਼ਬਦ ਮਨ ਵਿੱਚ ਗਿਆ ਹੀ ਨਹੀਂ ਤਾਂ ਮੁਕਤੀ ਕਿੱਥੋਂ ਨਸੀਬ ਹੋਵੇਗੀ? ਬੰਧਨ ਕਿਵੇਂ ਟੁੱਟਣਗੇ? ਆਨੰਦ ਕਿਵੇਂ ਮਿਲੇਗਾ?

0: शब्द मन तक नहीं जाता। ना जानने का एक कारण भोजन की भुख तनो लगती है, शब्द की भुख मनो नहीं है,
1: नहीं है।
0: नाम की भुख मनो नहीं है। खुशकिस्मत है वो मनुख जिन्हों नाम की भुख लग जाए। साचे नाम की लागे भूख, उद भूखे खाए चलिए दुख। खैर मिल मकाना कुछ शरीर जो सूक्ष्म ने उन्हां दे उत्ते तन दा अस्थूल तन दा बंधन नहीं आउंदा। इस अस्थूल तन दी अपनी सीमा है, सूक्ष्म दी सीमा नहीं, किधरे भी जा सकदा है। इस सूक्ष्म शरीर मुक्त आत्मावां कोल होंदे ने, मुक्त सिर्फ सूक्ष्म शरीर ने। परमात्मा दे च जी रहे ने, परमात्मा दे च विचर रहे ने, किधरे भी जान व्यापक है परमात्मा। किधरे किधरे फिर इस तन दे च आके जन्म ले लैंदे ने। वासना वस होके नहीं, परोपकार वस होके। जन्म मरण दोहों में नाही, जन परोपकारी आए। ते मैं ये अर्ज करा सूक्ष्म शरीर मुक्त शरीरों तो इलावा कुछ होर भी आते ने, देवत्या दे, पोतां ते प्रेतां दे, उन्हां कोल भी यह तन का बंधन नहीं होवे आंदा, जिथे चन जा सकते हैं। यह भी मैं अर्ज कर दिया। ठीक है, सनातनी ऐसा कहते हैं जिथे रामायण की कथा होवे उथे हनुमान होंदा है। मैं कुछ ब्राह्मण वीरां नूं कथा वाचकां नूं कहें जे ना आख्या करो, अगर ये कहते हो कि हनुमान मुक्त नहीं होया। अजे भी देवता, चलो देवता है पर भटक रहे, देवते भी भटक देन, भूत प्रेत भी भटक देन। इंज आख जिमें हनुमान प्यार करदा सी राम नाल, हनुमान दी तरह कोई प्यारियां रूहां उत्थे होंदियां ने जिथे रामायण दी कथा होवे। पहले तो मैं उंज उपरों उपरों कहिंदा सी, पर हुण मैं दावे नाल कहिंदा जिथे सतसंग होवे उत्थे सूक्ष्म रूहां होंदियां ने, उत्थे गुरमुख रूहां होंदियां ने जो मुक्त नहीं होईयां। जैसे 100 मील दी वाट होवे ते कोई 90 मील चले आए ते शरीर दा अंत हो गया, शरीर दी उम्र इतनी सी, 10 मील दी वाट ते रह गई, वो ते तय करनी है, ते उहदे वास्ते फिर जन्म लेना पएगा। ते जिहड़ा इतना चल चुका है वो हर मां दे राही जगत विच नहीं आना चाहता, हर पिता दे राही नहीं आना चाहता, हर मां देवते नूं जन्म नहीं दे सकदी। जिहड़ी देवते नूं जन्म दे देंदी है तिन धन जने दी मां आए सफल, क्योंकि देवता पवित्र मन दा मालिक है, उहदे कोल मन है। चलो मैनूं इंज कहण देना, पशु कोल तन है, विकसित मन नहीं है। देवते कोल सिर्फ मन है, तन नहीं है। मनुख कोल तन भी है, मन भी है। आप सारे सियाने बैठे हो, बुनियादी गल नूं पकड़ना। पशु कोल तन है, मनुख नालों बड़ा भारी विकसित तन है, हाथी कोल है, घोड़े कोल है, पर विकासशील मन नहीं है, सिर्फ तन। देवते कोल सिर्फ मन है, मन है, ये तन नहीं है। मनुष्य कोल ये तन भी है, मन भी है। मुक्ति मनुख दे राही मिलेगी, परमात्मा मनुख दे राही मिलेगा, ना भूत प्रेत नू ना देवते नू। इस वास्ते गुरबाणी कहती है इस देही को सिमरे देह, देवते भी कहते ने देही मिले ते मुक्त हो ही है। 10 मील की जड़ी वाट रही है पूरी करिए, पर देवते वास्ते कोई देवी मां चाहिए है। पहले चुनाव मां का, क्योंकि मां के गर्भ उसने प्रवेश करना। मां बाप की वासना, इसकी जन्म की वासना, ये तिना का संगम बन के इसका जन्म होगा। जैसे गुलाब दा बूटा बंजर जमीन च नहीं पैदा होंदा, देवते नू जन्म जनी खनी मां नहीं कर सकते। देवते नू जन्म देने वास्ते कोई खास मां। इसनू मिर्जा गालिब एक होर ढंग नाल बयान करदा है, मोहब्बत के लिए कुछ खास दिल मखसूस होते हैं, ये वो नगमा है जो हर साज पे गाया नहीं जाता। मैं फिर अर्ज करा, मोहब्बत के लिए कुछ खास दिल मखसूस होते हैं, ये वो नगमा है जो हर साज पे गाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। ये संगीत हर साज ते नहीं गाया जा सकता। हर मां देवते नू जन्म नहीं दे सकती। इस संबंध च गुरबाणी च बड़ा कुछ है, मैं इस वक्त इस पासे गया तो इसे पासे ही चला जावांगा, मूल गल रह जाएगी। पंडित दया राम जी गुजरात के एक चंगे भगत होए ने, वो कहने ने प्रेम सोनीर बहे जस गावत नाचत देव चले सब अंगा। ऐ मां ऐसा पुत्र पैदा कर प्रभु दा नाम सुने अश्कबार हो जाए, बिरही हिरदा रब वासे तड़प उठे रो उठे। रोंदे ने लोकी, कोई औलाद की खातर रो रहा है, कोई कारोबार की खातर रो रहा है, कोई परिवार की खातर रो रहा है, कदी कदाई कोई मिलता है रोंदा होया निरंकार की खातर कदी कदा। प्रेम सुनीर बहे जस गावत नाचत देव चले सब अंगा। इस तरह का भगत पैदा कर, जे नहीं तो कह खग गैरण में भलीस दिन लहू सो घाव चले अरधंगा। ऐसा सूर बीर पैदा कर रणभूमि दे च रोम रोम उसका जख्मी होवे पिठ फिर भी ना दिखावे, अणक उसकी बनी रहे। ते जे ए भी नहीं ते विद दोए बूत जने जननी जन और सवे सुत कीट पतंगा, ते फिर कीड़े मकोड़िया जन्म देने नाल की होना, धरती का बोझ ही वधाएंगे और की। कहन देना अजोकी औलाद, जद मैं सुनदा पांच दस मुंडिया ने एक मुंडे नू रेल तो गिरा दिता मासूम नू, पांच दस बच्चिया की इज्जत लुटन की कोशिश की बिहार दे नौजवानों ने छोटे छोटे बच्चिया ने, तो कहना पै गए भूत प्रेत ने कि बंदे ने मनुख ने। इन्ने गंदियां आत्मावां किसी गंदी मां दे राही आईयां ने, ये भी मैं जिक्रां। एवें नहीं एशिया दे बैड़े पुत नूं वेख के मां नूं गाल कढ़ दे, मां नूं गाल कढ़न दे पिछे एक बहुत वड्डी सच्चाई है। ऐसी भैड़ी आत्मा नूं जन्म दिता, तेरी गोद इतनी गंदी, तेरी कुख इतनी मैली। खैर मुक्त सरस का गुरु रामदास जी का भी शब्द सामने है, जिदे आसरे ते मैं कह सकदा कि मैं गलत नहीं कह रहा। जिन हर हिरदे नाम ना वसियो तिन मात कीजे हर बांझा तिन सुन्ये दे, फिरे बिन नावे ओ खप खप मोए करांजा। अवतारा नू जो जन्म देंदी है, अवतार करोड़ां च कोई एक आउंदा है, अवतार नू जन्म देने वाली मां भी कोई करोड़ां च एक आउंदी है। तिन जन जने दी मां आए सफल से, इतनी बड़ी लंबी मुद्दत तक मनुखता किसी परम पुरुख नू उड़ीक ली है। खैर ये स्वतंत्र आंदे ने मुक्त रूहां, चूंकि धर्म दा मूल ते दया है संतुष्टि है, इन्हां आत्मावां कोले सूक्ष्म शरीर संतुष्टि है दया है। एक दफा मैं फिर दौड़ा दें ताकि मजबून पकड़ दे चाह जाए, पशु कोल तन है विकसित मन नहीं है, देवते कोल बड़ा विकासशील मन ते है तन नहीं है। ਇੰਜ ਕਹਿ ਲਏ ਉਹਦੇ ਕੋਲ ਅਸਵਾਰ ਤੇ ਬੜਾ ਸਿਆਣਾ ਹੈ, ਫੁਰਤੀਲਾ ਹੈ, ਪਰ ਉਹਦੇ ਕੋਲ ਘੋੜਾ ਹੀ ਕੋਈ ਨਹੀਂ, ਵਾਹਨ ਹੀ ਨਹੀਂ। ਇੰਜ ਕਹਿ ਲਈ ਕੇਵਲ ਮਨੁੱਖ ਹੈ, ਇਹਦੇ ਕੋਲ ਤਨ ਵੀ ਹੈ, ਇਹਦੇ ਕੋਲ ਮਨ ਵੀ ਹੈ। ਇਸ ਤਨ ਦੀ ਬੜੀ ਮਹਿਮਾ, ਬੜੇ ਭਾਗ ਮਾਨੁਖ ਤਨ ਪਾਵਾ, ਬਈ ਪਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਸ ਦੇਹੀ ਦੇ ਰਾਹੀਂ ਇਹ ਮਨ ਤੂੰ ਗੋਬਿੰਦ ਤੱਕ ਪਹੁੰਚ ਸਕਦਾ। ਇਹ ਦੇਹੀ ਇਤਨੀ ਮਹਾਨ ਹੈ, ਇਸ ਦੇਹੀ ਕੋ ਸਿਮਰੇ ਦੇਵ, ਦੇਵਤੇ ਤਰਸਦੇ ਨੇ। ਦੇਵਤੇ ਸੂਖਸ਼ਮ ਸਰੀਰ ਹੈ, ਕਿਸੇ ਵੀ ਤੱਕਣੀ ਮਹਾਨ ਹੋਵੇ, ਦੇਖਣੀ ਮਹਾਨ ਹੋਵੇ, ਜਿਹਨੂੰ ਕਹਿੰਦੇ ਦਿਵ ਦ੍ਰਿਸ਼ਟੀ, ਦਿਵ ਦ੍ਰਿਸ਼ਟੀ, ਦੇਵਤਿਆਂ ਨੂੰ ਦੇਖਣ ਦੀ ਦ੍ਰਿਸ਼ਟੀ, ਮਨੁੱਖਾਂ ਨੂੰ ਦੇਖਣ ਦੀ ਦ੍ਰਿਸ਼ਟੀ ਹੈ, ਕਿਸੇ ਕੋਲ ਨਹੀਂ ਆਉਂਦੀ ਵਿਚਾਰੇ ਕੋਲ, ਜਿਹਨੂੰ ਅਸੀਂ ਨੇਤਰਹੀਣ ਅੰਧਾ ਕਹਿ ਦਿੰਦੇ ਹਾਂ। ਕੋਈ ਗੱਲ ਦ੍ਰਿਸ਼ਟੀ ਸਾਡੇ ਕੋਲ ਹੈ ਮਨੁੱਖਾਂ ਨੂੰ ਵੇਖਣ ਦੀ, ਪਰ ਜਿਹਦੇ ਕੋਲ ਦੇਵਤੇ ਨੂੰ ਦੇਖਣ ਦੀ ਦ੍ਰਿਸ਼ਟੀ ਆਉਂਦੀ ਹੈ, ਉਹਨੂੰ ਕਹਿੰਦੇ ਨੇ ਇਹਦੇ ਕੋਲ ਦਿਵ ਦ੍ਰਿਸ਼ਟੀ ਹੈ, ਦੇਵਤਿਆਂ ਨੂੰ ਦੇਖਣ ਦੀ ਦ੍ਰਿਸ਼ਟੀ ਹੈ। ਜਦ ਕਿਹਾ ਜਾਂਦਾ ਜਿੱਥੇ ਰਾਮਾਇਣ ਦੀ ਕਥਾ ਹੋਵੇ ਉੱਥੇ ਹਨੁਮਾਨ ਬੈਠਾ ਹੁੰਦਾ ਹੈ, ਇਹ ਤੇ ਅਤਕਥਨੀ ਹੈ। ਹਨੁਮਾਨ ਜੈਸੇ ਪਿਆਰੇ ਭਗਤ ਜੋ ਮੁਕਤ ਨਹੀਂ ਹੋ ਸਕੇ ਹੋਣਗੇ, ਹਨੁਮਾਨ ਤੇ ਮੁਕਤ ਹੋ ਗਿਆ, ਤੇ ਜੇ ਨਹੀਂ ਮੁਕਤ ਹੋ ਗਿਆ ਤੇ ਇਹਨੂੰ ਇਤਨਾ ਵੱਡਾ ਸੰਤ ਤੇ ਉਹਨੂੰ ਪੂਜਣ ਦੀ ਵੀ ਫਿਰ ਕੀ ਲੋੜ ਹੈ। ਨਹੀਂ, ਉਹ ਇੱਕ ਮੁਕਤ ਆਤਮਾ, ਉਹਨੂੰ ਵਿਚਕਾਰ ਲਿਆਉਣ ਦੀ ਲੋੜ ਨਹੀਂ ਆਉਂਦੀ, ਪਰ ਲਿਆਂਦੇ ਨੇ ਸ਼ਾਇਦ ਇਸ ਵਾਸਤੇ ਲੋਕਾਂ ਚ ਰਾਮ ਦੀ ਸ਼ਰਧਾ ਵਧਾਈ ਹੈ, ਪਰ ਥੋੜਾ ਜਿਹਾ ਸੋਚ ਵਿਚਾਰ ਕਰਨ ਵਾਲੇ ਮਨੁੱਖ ਦੇ ਅੰਦਰ ਤੇ ਸ਼ਰਧਾ ਘਟੇਗੀ ਵਧੇਗੀ ਨਹੀਂ। ਜੈਸਾ ਪਿਆਰ ਹਨੁਮਾਨ ਦੇ ਅੰਦਰ ਸੀ, ਇਸ ਤਰ੍ਹਾਂ ਦੇ ਪਿਆਰ ਰੱਖਣ ਵਾਲਿਆਂ ਦਾ ਕਿਧਰੇ ਸਰੀਰ ਦਾ ਅੰਤ ਹੋ ਗਿਆ, ਮਨ ਪ੍ਰਭੂ ਤੱਕ ਨਾ ਪਹੁੰਚ ਸਕਿਆ, ਇਹ ਦੇਵਤੇ ਕਹਿਲਾਂਦੇ ਨੇ, ਭਟਕਦੇ ਨੇ। ਤੋ ਦੇਵਤੇ ਸਿੱਖਾਂ ਚ ਵੀ ਆਉਂਦੇ ਨੇ, ਮੁਸਲਮਾਨਾਂ ਚ ਵੀ ਆਉਂਦੇ ਨੇ, ਹਿੰਦੂਆਂ ਚ ਵੀ ਆਉਂਦੇ ਨੇ, ਪਾਰਸੀ ਯਹੂਦੀਆਂ ਜੈਨੀਆਂ ਬੋਧੀਆਂ ਚ ਵੀ ਆਉਂਦੇ ਨੇ, ਭਟਕਦੀਆਂ ਹੋਈਆਂ ਇਹ ਰੂਹਾਂ ਦੇਵਤੇ। ਤੁਸੀਂ ਆਖੋਗੇ ਮੈਂ ਕਹਿੰਦਾ ਕੀ ਪਿਆ, ਇੱਕ ਬਹੁਤ ਪ੍ਰਬਲ ਸੱਚਾਈ ਹੈ ਜਿਸ ਨੂੰ ਸੰਸਾਰ ਵਿੱਚ ਉਜਾਗਰ ਬਹੁਤ ਘੱਟ ਕੀਤਾ ਗਿਆ, ਬਹੁਤ ਘੱਟ ਕੀਤਾ ਗਿਆ, ਭਰਿਆ ਪਿਆ, ਖਲਾ ਕੁਛ ਵੀ ਨਹੀਂ ਹੈ। ਕੁਛ ਮਨੁੱਖਾਂ ਦੇ ਮੰਡਲ ਨੇ ਜ਼ਮੀਨ, ਕੁਛ ਦੇਵ ਮੰਡਲ ਨੇ, ਦੇਵਤੇ ਰਹਿੰਦੇ ਨੇ, ਫਿਰ ਕੁਛ ਰੂਹਾਨੀ ਮੰਡਲ ਨੇ, ਮੁਕਤ ਆਤਮਾ ਲੀਨ ਹੋ ਚੁੱਕੇ ਪਰਮਾਤਮਾ ਚ, ਔਰ ਉਹ ਜਿਉਂ ਜਿਉਂ ਸੈਰ ਕਰੇ ਤਿਉਂ ਭਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ, ਸਭ ਮਹਿਰਮ ਨੇ, ਕੋਈ ਅਟਕ ਨਹੀਂ, ਜਿੱਥੇ ਜਾਣ ਜਾ ਸਕਦੇ ਨੇ ਜਾ ਸਕਦੇ। ਇਸ ਤਰ੍ਹਾਂ ਦੀਆਂ ਆਤਮਾਵਾਂ ਜੋ ਮੁਕਤ ਨਹੀਂ ਹੋ ਸਕੀਆਂ ਤੇ ਦੇਵਤੇ ਨੇ, ਦੇਵਤੇ ਤੋਂ ਮੁਰਾਦ ਗਿਆਨੀ ਨੇ, ਦੀਵਾ ਜਲਿਆ ਹੋਇਆ ਪਵਿੱਤਰ ਨੇ, ਜਨਮ ਲੈ ਸਕਣ, ਉਸ ਤਰ੍ਹਾਂ ਦੀ ਮਾਂ ਮਿਲੇਗੀ ਤੇ ਹੋਏਗਾ। ਜਣੇ ਹਰ ਕਿਸੇ ਮਾਂ ਦੀ ਗੋਦ ਦੇ ਰਾਹੀਂ ਉਹ ਜਗਤ ਵਿੱਚ ਨਹੀਂ ਆਉਣਾ ਚਾਹੁੰਦਾ, ਤਾਂ ਉਤਨੇ ਦਿਨ ਤੱਕ ਫਿਰ ਕਿੱਥੇ ਰਹਿਣ? ਇਹ ਫਿਰ ਮੰਦਿਰ ਮਸਜਿਦ ਗੁਰਦੁਆਰਿਆਂ ਚ ਰਹਿੰਦੇ ਨੇ, ਆਪਣੇ ਆਪਣੇ ਮਜ਼ਹਬ ਸੰਸਕਾਰਾਂ ਦੇ ਮੁਤਾਬਕ, ਆਪਣੇ ਆਪਣੇ ਧਾਰਮਿਕ ਕੇਂਦਰਾਂ ਵਿੱਚ ਰਹਿੰਦੇ ਨੇ, ਸੁਣਦੇ ਨੇ, ਆਨੰਦ ਲੈਂਦੇ। ਮਨ ਉਹਨਾਂ ਕੋਲ ਹੈ, ਤਨ ਹੈ ਨਹੀਂ, ਭੁੱਖ ਪਿਆਸ ਲੱਗਦੀ ਨਹੀਂ, ਭੁੱਖ ਪਿਆਸ ਤਨ ਨੂੰ ਲੱਗਦੀ ਹੈ, ਹਵਾ ਤਨ ਨੂੰ ਚਾਹੀਦੀ ਹੈ, ਆਕਸੀਜਨ ਤਨ ਨੂੰ ਚਾਹੀਦਾ, ਸੂਖਸ਼ਮ ਸਰੀਰ ਨੂੰ ਨਹੀਂ। ਕਿਉਂਕਿ ਤਨ ਹੈ ਨਹੀਂ, ਤੋ ਤਨ ਦੀ ਕੋਈ ਭੁੱਖ ਪਿਆਸ ਨਹੀਂ, ਤਨ ਦੀ ਕੋਈ ਲੋੜ ਨਹੀਂ, ਪਰ ਸੂਖਸ਼ਮ ਸਰੀਰ ਦੀ ਲੋੜ ਤੇ ਹੈ। ਕਥਾ ਕੀਰਤਨ ਜਪ ਤਪ ਜਾਂਦੇ ਨੇ, ਉੱਥੇ ਹੀ ਰਹਿੰਦੇ ਨੇ। ਇੱਕ ਦੂਸਰੇ ਢਾਂਚੇ ਵੀ ਆਉਂਦੇ ਨੇ, ਬਹੁਤ ਮਲੀਨ, ਬੜਾ ਕਸਾਈ, ਬੜਾ ਦੁਸ਼ਟ, ਮਹਾਨ ਠੱਗ, ਬੜਾ ਕਾਤਲ, ਇਹੀ ਕਰਦਾ ਰਿਹਾ। ਇਹਦੀ ਵੀ ਸਰੀਰ ਦੀ ਮੌਤ ਹੋ ਜਾਏ, ਅਗਲਾ ਜਨਮ ਛੇਤੀ ਨਹੀਂ ਆਉਂਦਾ, ਭਟਕਦਾ। ਇਹਨਾਂ ਨੂੰ ਹੀ ਭੂਤ ਪ੍ਰੇਤ ਕਹਿੰਦੇ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ, ਸ਼ਰਾਬਖਾਨਿਆਂ ਚ, ਵੈਸ਼ਿਆਲਿਆਂ ਚ, ਹੋਰ ਗਲਾਜ਼ਤ ਭਰੀਆਂ ਜਗ੍ਹਾ ਵਿੱਚ ਇਹ ਰੂਹਾਂ ਹੁੰਦੀਆਂ ਨੇ। छोटी जी लड़ाई वड्डी लड़ाई दा रूप धारण कर जाए तो समझ लेना है भूत प्रेत है कि नहीं। छोटा जिहा कुकरम वड्डे कुकरम दा रूप धारण कर जाए तो समझ लेना भूतां ने मदद कर दी है। ये भी मर्ज करते हैं। छोटा जिहा नेक कम जे वड्डे कम दे प्रगट हो गया तो समझ लेना देव रूहां ने कुछ मदद की थी है। दूर क्यों जाओ, कबीर किथे गंगा दे तट ते बैठे 25 साधुआं नू कह आए, शिवरात्रि दा दिन सी, अज दोपहर नू भोजन साढ़े घर करना, सवेरे अमृत मिले, कह दिता। उन्हां पंजी साधुआं ने दो चार साधु जिहड़े उन्हां दे कोई होर मित्र सन बाहरों आए उन्हां नू कहा, गल फैल गई सारे बनारस विच, पहुंच गए 700-800 साधु। इन्नी भीड़ वेख के कबीर ते निकल गया। 25-30 आदमियों का अन्न बनाया सी इतना ही है, होर अचानक लिया सके बना सके इतनी बिसात नहीं सी, इतने को माया नहीं सी, की करे, शर्मसार निकल गया। प्रभु डोरी हाथ तुम्हारे तो संभाल, मैनू नहीं पता, मैं शर्मसार नहीं होना चाहता। शामा पै गई हूं सोचता जावा घर, पता नहीं उन्हां पंजियां नूं भी मिलिया कि नहीं जिन्हां नूं मैं कहा सी। बेइज्जती खूब होई होवेगी, मेरा मजाक अज खूब उड़ाया होना कई ने। ज्यों आया ते घर दे बाहर पतलां दा ढेर, इंज लग्या जिवें बहुत सारे भोजन छक गए। होर नेड़े आए ते दो सज्जन लंघदे हुए कहिंदे ने, धन कबीर धन कबीर, ऐसा लंगर, सारिआं नूं दक्षिणा भी दित्तियां, धोतियां भी दित्तियां, दो दो मोरां सोने दियां भी दित्तियां, धन कबीर कहिंदे निकल गए। घर पहुंचे प्रसन्न चित, मां मिली प्रसन्न चित, लोई मिली पत्नी, ऐ सब कुछ देख के जो कबीर ने कहा, ना हम कर किया ना करेंगे ना कर सके शरीर, मेरी तौफीक नहीं है, मैं नहीं कर सकता। श्लोक है, ना हम किया ना करेंगे ना कर सके शरीर, ये क्या जानो किच हर किया भयो कबीर कबीर। पता नहीं रब ने की कर छड़िया, कही जाते हैं धन कबीर धन कबीर धन कबीर, अपनी ते बिसात नहीं सी। एक दफा नेक इरादा बना लईए, बहुत नेक रूहां मदद करन नूं तैयार ने, एक दफा भैड़ा इरादा बना लईए, बहुत सारे भूत प्रेत नाल लगन नूं तैयार ने। ते अक्सर भूत प्रेतां दा वासा किथे हुंदा है, वी कबीर कोल सुन लो, जै घर साध न सेविए हर की सेवा नाए, ते घर मरहट सार के भूत बसे ते नमाए। भगत कबीर, खैर मुख्तसर जो है मैं अर्ज करा, ये मुक्त लोग जो पूर्ण मुक्त ने, ब्रह्म विच लीन हो चुके ने, ते फिर जगत विच आ जाते ने, अवतार कहलांदे ने, गुरु कहलांदे ने, पैगंबर करांदे ने, मनुखता दे पहली श्रेणी इन्हां दी है। ये कदी कदाई हजारां साल बाद ही आंदे ने, इस वास्ते इकबाल ने अपने अनुभव के आधार ते कह दिता, हजारों साल नरगिस अपनी बेनूरी पे रोती है, बड़ी मुश्किल से होता है चमन में दीदावर पैदा। मनुखता दे बगीचे च कदी कदाई इस तरह का फुल आंदा जिदे नाल मनुखता मुअत्तर हो जाए ते दुनिया दंग रह जाए। इस तरह दी आत्मावां दा आवना रोज रोज नहीं आउंदा, कीड़े मकोड़े रोज जन्म लैंदे ने, गुस्ताखी माफ। इस तरह दे फुल्लां दा जन्म कदी कदी, ये अवतार कहलांदे ने, ये वासना वस हो के जन्म नहीं लैंदे। फिर किवें जन्म आउंदा इन्हां दा, हंकार वस हो के जन्म नहीं लैंदे, हंकार ते इन्हां दा मर गया। ਵਸ਼ਨਾ ਤੇ ਇਹਨਾਂ ਦੀ ਮਰ ਗਈ, ਲੋਭ ਤੇ ਇਹਨਾਂ ਦਾ ਮਰ ਗਿਆ, ਸਰੀਰ ਦੇ ਹੁੰਦਿਆਂ ਇਹ ਸਭ ਕੁਝ ਮਰ ਗਿਆ ਸੀ ਤੇ ਜੀਵਨ ਮੁਕਤ ਸਨ, ਫਿਰ ਮੁਕਤ ਹੋ ਗਏ ਸਰੀਰ ਦੇ ਅੰਤ ਨਾਲ, ਲੀਨ ਹੋ ਗਏ ਪਾਰ ਬ੍ਰਹਮ ਦੇ ਵਿੱਚ। ਫਿਰ ਇਹ ਕਿਸ ਤਰ੍ਹਾਂ ਆ ਗਏ, ਕਿਉਂ ਜਨਮ ਹੋਇਆ? ਇਹ ਦਇਆ ਵਸ ਹੋ ਕੇ ਆ ਜਾਂਦੇ ਨੇ, ਤਰਸ ਖਾ ਜਾਂਦੇ ਨੇ, ਜਗਤ ਨੂੰ ਜਲਦਾ ਦੇਖ ਕੇ, ਦੁਖਦ ਦੇਖ ਕੇ, ਅਗਿਆਨਤਾ ਦੀਆਂ ਠੋਕਰਾਂ ਖਾਂਦਿਆਂ ਦੇਖ ਕੇ ਤਰਸ ਖਾ ਕੇ ਫਿਰ ਆ ਜਾਂਦੇ ਨੇ। ਤਨ ਦੀ ਆਪਣੀ ਉਮਰ ਆਉਂਦੀ ਹੈ ਜਿਹੜਾ ਮਿਲਦਾ ਉਹਨਾਂ ਨੂੰ, ਪਰ ਨਹੀਂ ਜ਼ਿਆਦਾ ਦਿਨ ਤੱਕ ਕੁਛ ਵੰਡੀਏ। ਗੁਰੂ ਨਾਨਕ ਨੂੰ ਦਸ ਤਨਾਂ ਦਾ, ਦਸ ਸਰੀਰਾਂ ਦਾ ਇਸਤੇਮਾਲ ਕਰਨਾ ਪਿਆ। ਸੰਤ ਬਣਾਉਣਾ ਹੈ, ਉਸੇ ਸੰਤ ਨੂੰ ਸਿਪਾਹੀ ਬਣਾਉਣਾ ਹੈ, ਬੜਾ ਲੰਬਾ ਕੰਮ ਪੂਰਾ ਕਰੀਏ, ਮਨੁੱਖ ਨੂੰ ਪੂਰਨ ਪੁਰਖ ਬਣਾਉਣਾ ਹੈ, ਪੂਰਾ ਕਰੀਏ। ਇਹ ਢਾਈ ਪੌਣੇ 300 ਸਾਲ ਦੀ ਅਵਧੀ, ਖੈਰ ਮੁਖਤਸਰ ਮੈਂ ਅਰਜ਼ ਕਰਾਂ। ਦੂਜੀ ਸ਼੍ਰੇਣੀ ਮਨੁੱਖਾਂ ਦੀ, ਜਪ ਜਪ ਕੇ, ਸਾਧਨਾ ਕਰ ਕਰਕੇ, ਅੰਮ੍ਰਿਤ ਵੇਲੇ ਉੱਠ ਕੇ, ਸਵੇਰੇ ਸ਼ਾਮ ਸਤਸੰਗ ਕਰਕੇ, ਹਰ ਵਕਤ ਮਨ ਨੂੰ ਪ੍ਰਭੂ ਪਾਸੇ ਲਾ ਕੇ, ਇਸੇ ਜੀਵਨ ਵਿੱਚ ਮੁਕਤੀ ਪਾ ਲਈ ਹੈ। ਇਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਅਵਤਾਰ ਉਹਨਾਂ ਨੂੰ ਕਹਿੰਦੇ ਨੇ, ਮੁਕਤ ਤੇ ਹੋ ਗਏ ਸਨ ਫਿਰ ਆ ਗਏ ਨੇ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇਗੀ, ਸਾਧਨਾ ਕਰ ਕਰਕੇ, ਜਪ ਤਪ ਕਰ ਕਰਕੇ ਮੁਕਤ ਹੋ ਗਏ ਨੇ, ਪਹੁੰਚੇ ਇਹ ਵੀ ਉੱਥੇ ਹੀ ਨੇ ਜਿੱਥੇ ਅਵਤਾਰ ਨੇ। ਪਰ ਇਹ ਦੁਬਾਰਾ ਆਉਣਗੇ ਕਿ ਨਹੀਂ ਆਉਣਗੇ, ਇਹਨਾਂ ਦੀ ਸੋਚਣੀ ਤੇ ਮੁਨੱਸਰ ਹੋਵੇਗਾ। ਅਜੇ ਭਗਤ ਨੇ, ਸੰਤ ਨੇ, ਪਰਮ ਆਨੰਦ ਦੇ ਚ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਬਾਣੀ ਦੇ ਨਾਲ ਨਾਲ ਭਗਤ ਬਾਣੀ, ਭਗਤ ਜੋ ਭਗਵਾਨ ਤੱਕ ਪਹੁੰਚ ਗਏ, ਪ੍ਰਭੂ ਤੱਕ ਪਹੁੰਚ ਗਏ, ਇਹ ਮੁਕਤ ਨੇ, ਭਗਤ ਨੇ, ਸੰਤ ਨੇ। ਸੁਰਨਰ ਤਿਨ ਕੀ ਬਾਣੀ ਗਾਵੇ, ਕੋਈ ਨਾ ਸਕੇ ਮਿਟਾਈ। ਜਦ ਕੋਈ ਭਗਵਾਨ ਤੱਕ ਪਹੁੰਚ ਜਾਂਦਾ ਹੈ ਤੇ ਉਹਦੇ ਅੰਦਰੋਂ ਭਗਵਾਨ ਦਾ ਗੀਤ ਸੰਗੀਤ ਨਿਕਲਦਾ ਹੈ, ਭਾਗਵਤ ਗੀਤਾ ਨਿਕਲਦੀ ਹੈ। ਹਰ ਭਗਤ ਦੇ ਬੋਲ ਭਾਗਵਤ ਗੀਤਾ ਨੇ, ਇਹ ਵੀ ਮਰਜ਼ ਕਰਦੇ ਹਾਂ, ਗੀਤ ਨੇ। ਨਾਨਕ ਭਾਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਕਿਹੜੇ ਗੀਤ? ਜੋ ਭਗਤਾਂ ਦੇ ਗੀਤ ਨੇ, ਅਮਰ ਗੀਤ ਨੇ। ਅਗਰ ਉਹ ਕੋਈ ਗਾਵੇ ਮੁਕਤ ਹੋ ਸਕਦਾ ਹੈ, ਕਿਉਂਕਿ ਮੁਕਤ ਪੁਰਸ਼ਾਂ ਦੇ ਬੋਲ ਨੇ, ਉਹਨਾਂ ਦੇ ਬੋਲ ਨੇ। ਇਹ ਜਿਹੜੇ ਮੁਕਤ ਪੁਰਸ਼ ਆਉਂਦੇ ਨੇ, ਭਗਤ ਲੋਕ ਆਉਂਦੇ ਨੇ, ਇਹਨਾਂ ਨੂੰ ਫਿਰ ਵਿਦਵਾਨਾਂ ਨੇ ਦੋ ਹਿੱਸਿਆਂ ਚ ਵੰਡਿਆ। ਇੱਕ ਉਹ ਜੋ ਰੋਜ਼ਮਰਾ ਜਗਤ ਨੂੰ ਸੰਦੇਸ਼ ਉਪਦੇਸ਼ ਦਿੰਦੇ ਰਹੇ ਔਰ ਉਹਨਾਂ ਦੇ ਅੰਦਰੋਂ ਗੀਤ ਸੰਗੀਤ ਜਨਮ ਲੈਂਦਾ ਰਿਹਾ, ਭਾਵੇਂ ਚੌਕ ਦੇ ਚ ਬੈਠ ਕੇ ਜੁੱਤੀਆਂ ਹੀ ਗਣਦੇ ਨੇ ਰਵਿਦਾਸ, ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ ਹੈ। ਭਾਵੇਂ ਖੱਡੀ ਤੇ ਬੈਠ ਕੇ ਸਾਰਾ ਦਿਨ ਕੱਪੜਾ ਬੁਣਦੇ ਨੇ ਕਬੀਰ, ਲੇਕਿਨ ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ ਹੈ। ਭਾਵੇਂ ਸਾਰਾ ਦਿਨ ਕੱਪੜਿਆਂ ਨੂੰ ਰੰਗਦੇ ਨੇ, ਛਿੰਮਦੇ ਨੇ, ਨਾਮਦੇ, ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ। ਇਹਨਾਂ ਦੇ ਗੀਤਾਂ ਦੇ ਵਿੱਚ ਭਗਵਾਨ ਆਉਂਦਾ, ਇਹਨਾਂ ਦੇ ਬੋਲਾਂ ਦੇ ਵਿੱਚ ਭਗਵਾਨ ਆਉਂਦਾ। ਕੁਛ ਐਸੀ ਸ਼੍ਰੇਣੀ ਭਗਤਾਂ ਦੀ ਜਿਹਨਾਂ ਕੋਲ ਸ਼ੈਲੀ ਸ਼ਬਦਾਵਲੀ ਅਕਸ਼ਰੀ ਗਿਆਨ ਨਹੀਂ ਆਉਂਦਾ, ਪ੍ਰਭੂ ਦਾ ਗਿਆਨ ਹੁੰਦਾ, ਉਹ ਫਿਰ ਨਹੀਂ ਬੋਲੇ, ਨਹੀਂ ਬੋਲਦੇ, ਚੁੱਪ ਰਹਿੰਦੇ ਨੇ। ਉਹਨਾਂ ਦੀ ਖਾਮੋਸ਼ੀ ਵੀ ਕੁਛ ਨਾ ਕੁਛ ਵੰਡਦੀ ਰਹਿੰਦੀ ਹੈ, ਜੈਸੇ ਖਿੜਿਆ ਹੋਇਆ ਫੁੱਲ, ਉਹਦੀ ਖਾਮੋਸ਼ੀ ਵੀ ਮਹਿਕ ਵੰਡਦੀ ਰਹਿੰਦੀ, ਸੁਗੰਧ ਵੰਡਦੀ ਰਹਿੰਦੀ। ਕਿਉਂਕਿ ਇਸ ਤਰ੍ਹਾਂ ਦੇ ਪੁਰਸ਼ ਬੋਲਦੇ ਨਹੀਂ, ਕੁਝ ਲਿਖਦੇ ਨਹੀਂ, ਕਹਿੰਦੇ ਨਹੀਂ, ਤਾਂ ਸਮਾਜ ਦੇ ਜ਼ਮੀਨ ਦੇ ਉੱਤੇ ਉਹਦੇ ਕਦਮਾਂ ਦੇ ਨਿਸ਼ਾਨ ਨਹੀਂ ਬਣਦੇ। ਇਹ ਵੀ ਮੈਂ ਅਰਜ਼ ਕਰਦਾ, ਇਹ ਭਗਤ ਦੂਜੀ ਸ਼੍ਰੇਣੀ। ਇੱਕ ਤੀਜੀ ਸ਼੍ਰੇਣੀ ਮੈਂ ਹੁਣੇ ਹੀ ਅਰਜ਼ ਕੀਤੀ ਹੈ, ਧਾਰਮਿਕ ਵਿਦਵਾਨ ਪੁਰਸ਼ਾਂ ਨੇ ਮਨੁੱਖਾਂ ਨੂੰ ਪੰਜ ਹਿੱਸਿਆਂ 'ਚ ਵੰਡਿਆ ਅਤੇ ਹੁਣ ਗਿਣਤੀ ਤੁਸੀਂ ਆਪਣੀ ਕਰ ਲੈਣਾ, ਇਹਨਾਂ ਪੰਜਾਂ ਦੇ 'ਚ ਅਸੀਂ ਕਿਹੜੀ ਸ਼੍ਰੇਣੀ ਚਾਹੁੰਦੇ ਹਾਂ। ਤੀਜੀ ਸ਼੍ਰੇਣੀ ਪਰਮਾਤਮਾ 'ਤੇ ਸ਼ਰਧਾ ਵੀ ਹੈ ਅਤੇ ਸ਼ੱਕ ਵੀ ਹੈ, ਮਨ ਮੰਨਦਾ ਵੀ ਹੈ ਮਨ ਇਨਕਾਰੀ ਵੀ ਹੈ। ਮਨ ਉਹੀ ਕੁਛ ਮੰਨਦਾ ਜੋ ਮਨ ਦੇ ਅਨੁਕੂਲ ਹੈ, ਮਨ ਉਸ ਨੂੰ ਇਨਕਾਰ ਕਰਦਾ ਜੋ ਮਨ ਦੇ ਅਨੁਕੂਲ ਨਹੀਂ। ਸ਼ਰਧਾ ਵੀ ਹੈ ਸ਼ੱਕ ਵੀ ਹੈ, ਇਹ ਸ਼੍ਰੇਣੀ ਸਭ ਤੋਂ ਜ਼ਿਆਦਾ ਹੈ। ਮੰਦਰ ਮਸਜਿਦ ਗੁਰਦੁਆਰੇ ਕਰੀਬਨ ਬਹੁਤੇ ਇਹਨਾਂ ਨਾਲ ਹੀ ਭਰੇ ਹੋਏ ਨੇ। ਗੁਸਤਾਖੀ ਸ਼ਰਧਾ ਵੀ ਹੈ ਸ਼ੱਕ ਵੀ ਹੈ, ਗੁਰੂ ਨੂੰ ਮੱਥਾ ਵੀ ਟੇਕਣਾ, ਗੁਰੂ ਦੀ ਗੱਲ ਵੀ ਨਹੀਂ ਮੰਨਣੀ, ਗੁਰਦੁਆਰੇ ਵੀ ਆਉਣਾ ਹੈ ਗੁਰੂ ਨਾਲ ਜੁੜਨਾ ਨਹੀਂ ਹੈ। ਸ਼ਰਧਾ ਵੀ ਹੈ ਸ਼ੱਕ ਵੀ ਹੈ, ਇਹਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ, ਕੋਈ ਇੱਕ ਕਦਮ ਅੱਗੇ ਚਲੇ ਇੱਕ ਕਦਮ ਪਿੱਛੇ ਚਲੇ, ਇੱਕ ਕਦਮ ਅੱਗੇ ਚਲੇ ਇੱਕ ਕਦਮ ਪਿੱਛੇ, ਸਾਰਾ ਦਿਨ ਇਸ ਤਰ੍ਹਾਂ ਚੱਲੇ ਤਾਂ ਕਿੱਥੇ ਪਹੁੰਚੇਗਾ, ਕਿਧਰੇ ਪਹੁੰਚੇਗਾ। ਮੇਰੀਆਂ ਇਹਨਾਂ ਅੱਖਾਂ ਨੇ ਦੇਖਿਆ 40-40 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ, 40 ਸਾਲ ਪਹਿਲੇ ਵੀ ਕ੍ਰੋਧੀ ਸਨ, ਅੱਜ ਵੀ ਕ੍ਰੋਧੀ ਨੇ, 40 ਸਾਲ ਪਹਿਲੇ ਵੀ ਪ੍ਰਬਲ ਲੋਭ ਨਾਲ ਭਰੇ ਹੋਏ ਸਨ, ਅੱਜ ਵੀ ਲੋਭ ਨਾਲ ਭਰੇ ਹੋਏ, 40 ਸਾਲ ਪਹਿਲੇ ਵੀ ਹੰਕਾਰੀ ਸਨ, ਅੱਜ ਵੀ ਹੰਕਾਰੀ ਨੇ, 40 ਸਾਲ ਪਹਿਲੇ ਵੀ ਵਿਕਾਰੀ ਸਨ, ਅੱਜ ਵੀ ਵਿਕਾਰੀ ਨੇ, ਕੁਛ ਵੀ ਚਲੇ ਵੀ ਬਹੁਤ ਨੇ, ਥੱਕੇ ਵੀ ਬਹੁਤ ਨੇ, ਟੁੱਟੇ ਵੀ ਬਹੁਤ ਨੇ, ਪਹੁੰਚੇ ਕਿਉਂ ਨਹੀਂ, ਇੱਕ ਕਦਮ ਅੱਗੇ ਇੱਕ ਕਦਮ ਪਿੱਛੇ, ਇੱਕ ਕਦਮ ਅੱਗੇ ਇੱਕ ਕਦਮ ਪਿੱਛੇ। ਦਾਨ ਪੁੰਨ ਵੀ ਕਰ ਲਿਆ, ਪਾਪ ਵੀ ਕਰ ਲਿਆ, ਇਮਾਨ ਵੀ ਪ੍ਰਗਟ ਕੀਤਾ, ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲਿਆ, ਹੱਥ 'ਚ ਗੁਟਕਾ ਰੱਖ ਕੇ ਪਾਠ ਵੀ ਕਰ ਲਿਆ, ਗੰਦੇ ਗੀਤ ਵੀ ਅਲਾਪ ਲਏ। ਸ਼ਰਧਾ ਵੀ ਹੈ ਸ਼ੱਕ ਵੀ ਹੈ, ਇੱਕ ਕਦਮ ਅੱਗੇ ਇੱਕ ਕਦਮ ਪਿੱਛੇ, ਇਹ ਤਾਦਾਦ ਸਭ ਤੋਂ ਜ਼ਿਆਦਾ ਹੈ, ਸਭ ਤੋਂ ਜ਼ਿਆਦਾ। ਇਸ ਤਾਦਾਦ ਦੇ ਚੋਂ ਕੁਛ ਲੋਕ ਧਾਰਮਿਕ ਕਿਰਤ ਅਪਣਾ ਲੈਂਦੇ ਨੇ, ਕਥਾ ਕੀਰਤਨ, ਮੌਲਵੀ ਬਣ ਗਿਆ, ਕੋਈ ਫਾਦਰ ਬਣ ਗਿਆ, ਕੋਈ ਗੁਣੀ ਗਿਆਨੀ ਬਣ ਗਿਆ, ਕੋਈ ਪੰਡਿਤ ਮਹਾਰਾਜ ਬਣ ਗਿਆ। ਹੁਣ ਪਰਮਾਤਮਾ ਨੂੰ ਜਾਣਿਆ ਤੇ ਹੈ ਨਹੀਂ, ਜਾਣਿਆ ਤੇ ਕੱਖ ਨਹੀਂ, ਜਾਣਨ ਦੀ ਕੋਸ਼ਿਸ਼ ਪਏ ਕਰਦੇ, ਸਮਝਿਆ ਤੇ ਕੁਛ ਵੀ ਨਹੀਂ, ਸਮਝਾਉਣ ਦੀ ਕੋਸ਼ਿਸ਼ ਪਏ ਕਰਦੇ, ਖੁਦ ਨਹੀਂ ਸਮਝਿਆ। ਆਪਣਾ ਹੀ ਮਨ ਜਿਸ ਗੱਲ ਨੂੰ ਨਹੀਂ ਮੰਨਦਾ ਪਿਆ, ਉਹੀ ਜਗਤ ਨੂੰ ਮਨਾਉਣਾ ਚਾਹੁੰਦੇ ਨੇ। ਗੁਰੂ ਨਾਨਕ ਕਹਿੰਦੇ ਨੇ ਖੇਡ ਨਹੀਂ ਬਣੇਗੀ, ਪ੍ਰਥਮੇ ਮਨ ਪਰਬੋਧੇ ਆਪਣਾ ਪਾਛੇ ਅਵਰ ਦੇ ਜਾਵੇ, ਇਹ ਖੇਡ ਇੰਜ ਨਹੀਂ ਬਣੇਗੀ। ਇਹ ਤੀਜੀ ਸ਼੍ਰੇਣੀ ਹੈ, ਸ਼ਰਧਾ ਵੀ ਹੈ ਸ਼ੱਕ ਵੀ ਹੈ, ਸ਼ੱਕ ਵੀ ਹੈ ਸ਼ਰਧਾ ਵੀ ਹੈ, ਇਸ ਵਾਸਤੇ ਦਾਨ ਪੁੰਨ ਵੀ ਹੈ, ਬੇਈਮਾਨੀ ਵੀ ਹੈ, ਸੇਵਾ ਵੀ ਹੈ, ਕਠੋਰਤਾ ਵੀ ਹੈ, ਬਾਣੀ ਦਾ ਜਪਤਪ ਵੀ ਹੈ, ਝੂਠ ਬੋਲਣਾ ਵੀ ਹੈ, ਅਨਰਥ ਵੀ ਹੈ, ਸ਼ਰਧਾ ਵੀ ਹੈ ਸ਼ੱਕ ਵੀ ਹੈ, ਇਹ ਤੀਜੀ ਸ਼੍ਰੇਣੀ ਹੈ। ਚੌਥੀ ਸ਼੍ਰੇਣੀ ਸ਼ਰਧਾ ਬਿਲਕੁਲ ਨਹੀਂ ਹੈ, ਇਹੀ ਨਹੀਂ। ਐਲਾਨੀਆਂ ਕਹਿੰਦੇ ਨੇ ਕੋਈ ਪਰਮਾਤਮਾ ਨਹੀਂ, ਕੋਈ ਈਸ਼ਵਰ ਨਹੀਂ, ਸਾਡਾ ਕੀ ਗੁਰਦੁਆਰੇ ਨਾਲ ਮਤਲਬ। ਅਜੋਕੇ ਨੌਜਵਾਨ ਕਈ ਮਿਲਦੇ ਨੇ, ਮੈਂ ਤੇ ਸੁਣ ਕੇ ਹੈਰਾਨ ਹੋਣਾ, ਮਨ ਆਪਣਾ ਚੰਗਾ ਹੋਣਾ ਚਾਹੀਦਾ, ਕੀ ਲੋੜ ਹੈ ਗੁਰਦੁਆਰੇ ਜਾਣ ਦੀ, ਜਿਵੇਂ ਮਨ ਦਾ ਚੰਗਾ ਹੋਣਾ ਬੱਚਿਆਂ ਦਾ ਖੇਡ ਹੈ, ਖਿਡੌਣਿਆਂ ਦੀ ਖੇਡ ਹੈ। ਦਿਨ ਰਾਤ ਸਾਧਨ ਕਰਨ ਵਾਲੇ ਵਿਚਾਰੇ ਆਪਣੇ ਮਨ ਨੂੰ ਸ਼ੁੱਧ ਨਹੀਂ ਕਰ ਪਾਉਂਦੇ, ਮਨ ਚੰਗਾ ਹੋਣਾ ਚਾਹੀਦਾ ਜੀ, ਮਨ ਸ਼ੁੱਧ ਹੋਣਾ ਚਾਹੀਦਾ। ਇਸ ਤੋਂ ਗੱਲ ਸਪਸ਼ਟ ਹੋ ਗਈ, ਅਜੇ ਇਹਨਾਂ ਵਿਚਾਰਿਆਂ ਨੂੰ ਮਨ ਦਾ ਨਹੀਂ ਪਤਾ, ਸਿਰਫ ਤਨ ਦਾ ਹੀ ਪਤਾ, ਅਜੇ ਸਿਰਫ ਤਨ ਦੀ ਭੱਜ ਦੌੜ ਹੈ, ਅਜੇ ਸਿਰਫ ਤਨ ਦੀਆਂ ਲੋੜਾਂ ਦੀ ਚਿੰਤਾ ਹੈ, ਅਜੇ ਇਹਨਾਂ ਨੂੰ ਮਨ ਦਾ ਕੁਛ ਵੀ ਨਹੀਂ ਪਤਾ ਜੋ ਇਸ ਤਰ੍ਹਾਂ ਕਹਿ ਰਹੇ ਨੇ। ਜਦ ਕਦੀ ਮਨ ਨੂੰ ਦੇਖਣਗੇ ਤੇ ਪਤਾ ਚੱਲੇਗਾ, ਅਸਲੀਆਂ ਸਮੱਸਿਆਵਾਂ ਤੇ ਮਨ ਦੇ ਚ ਨੇ, ਚਿੰਤਾ ਤੇ ਮਨ ਦੇ ਚ, ਭੈ ਤੇ ਮਨ ਦੇ ਚ, ਵਿਰੋਧ ਤੇ ਮਨ ਦੇ ਚ, ਪ੍ਰਬਲ ਵਾਸ਼ਨਾ ਤੇ ਮਨ ਦੇ ਚ, ਪ੍ਰਬਲ ਅਹੰਕਾਰ ਤੇ ਮਨ ਦੇ ਚ ਹੈ। ਇਹ ਮਨ ਮਨੁੱਖ ਕੋਲ ਬੜੇ ਅਨਰਥ ਕਰਾਏਗਾ, ਬਹੁਤ ਅਨਰਥ ਕਰਾਏਗਾ। ਨਾਸਤਿਕ ਸਾਡੀ ਕੋਈ ਆਸਥਾ ਨਹੀਂ, ਸਾਡਾ ਕੋਈ ਭਰੋਸਾ ਨਹੀਂ। ਅਜੋਕੀ ਨੌਜਵਾਨ ਪੀੜ੍ਹੀ ਤੇ ਇਹੀ ਬਹੁਤ ਜ਼ਿਆਦਾ ਸਵਾਰ ਹੈ, ਇਹ ਵੀ ਮੈਂ ਅਰਜ਼ ਕਰਾਂ। ਔਰ ਕਮਨਿਸ਼ਟ ਕਹਿੰਦੇ ਨੇ, ਪਤਾ ਕੀ ਆਖਦੇ ਨੇ, ਭੋਜਨ ਦੀ ਲੋੜ ਹੈ, ਭਜਨ ਦੀ ਲੋੜ ਨਹੀਂ ਹੈ, ਧਨ ਦੀ ਲੋੜ ਹੈ, ਧਰਮ ਦੀ ਲੋੜ ਨਹੀਂ ਹੈ, ਪਾਣੀ ਚਾਹੀਦਾ ਸਵੱਛ, ਗੁਰਬਾਣੀ ਨੂੰ ਕੀ ਕਰਨਾ। ਕਮਨਿਸਟ ਐਲਾਨੀਆਂ ਕਹਿੰਦੇ ਨੇ ਔਰ ਦਲੀਲ ਦਿੰਦੇ ਨੇ, ਚਾਰ ਦਿਨ ਪਾਣੀ ਨਾ ਮਿਲਿਆ ਪੰਜਵੇਂ ਦਿਨ ਮੌਤ ਹੋ ਜਾਏਗੀ। ਸਾਰੀ ਜ਼ਿੰਦਗੀ ਵੀ ਮੈਂ ਗੁਰਬਾਣੀ ਨਾ ਪੜ੍ਹਾਂ ਤਾਂ ਕੀ ਹੋਣਾ, ਕੀ ਘਟਦਾ, ਕੁਛ ਵੀ ਨਹੀਂ ਘਟਦਾ, ਇੰਜ ਕਹਿੰਦੇ। ਜੇਬ ਦੇ ਚ ਧਨ ਨਹੀਂ ਹੈ ਤੇ ਜ਼ਮੀਨ ਤੇ ਚਾਰ ਕਦਮ ਚੱਲਣਾ ਔਖਾ, ਹਿਰਦੇ ਦੇ ਚ ਧਰਮ ਨਹੀਂ ਹੈ ਸਾਰੀ ਦੁਨੀਆਂ ਬਰਮਣ ਕਰਕੇ ਆ ਜਾ, ਇੰਜ ਕਹਿੰਦੇ। ਪੇਟ ਦੇ ਚ ਭੋਜਨ ਨਹੀਂ ਹੈ, ਜੀਵਣਾ ਬੜਾ ਔਖਾ, ਕੰਮ ਕਰਨਾ ਬੜਾ ਔਖਾ ਹੈ, ਜ਼ਬਾਨ ਨੇ ਭਜਨ ਨਹੀਂ ਕੀਤਾ, ਕੀ ਘਟ ਗਿਆ, ਕੁਛ ਵੀ ਨਹੀਂ, ਕੁਛ ਵੀ ਨਹੀਂ। ਲਮਕਾਵਾਂ ਨਾਲ ਸਮਾਂ ਹੋ ਗਿਆ, ਮੈਂ ਅਰਜ਼ ਕਰਾਂ, ਭੋਜਨ ਨਾ ਮਿਲਿਆ ਤਨ ਮਰੇਗਾ, ਭਜਨ ਨਾ ਕੀਤਾ ਜ਼ਮੀਰ ਮਰੇਗੀ, ਇਨਸਾਨੀਅਤ ਮਰੇਗੀ, ਮਨੁੱਖਤਾ ਮਰੇਗੀ। ਇਹ ਜੀਵੇਗਾ ਤੇ ਸਹੀ ਜੀਵਦਾ ਤੇ ਰਹੇਗਾ, ਪਸ਼ੂਆਂ ਦੀ ਤਰ੍ਹਾਂ ਜੀਵੇਗਾ। ਕਰਤੂਤ ਪਸ਼ੂ ਕੀ ਮਾਨਸ ਜਾ, ਲੋਕ ਪਚਾਰਾ ਕਰੇ ਦਿਨ ਰਾਤ। ਪਾਣੀ ਨਾ ਮਿਲਿਆ ਤਨ ਮਰੇਗਾ, ਵਾਹ ਕਈ ਮਰੇਗਾ। ਗੁਰਬਾਣੀ ਦਾ ਜਾਪ ਨਾ ਕੀਤਾ ਮਨੁੱਖਤਾ ਮਰ ਜਾਏਗੀ, ਅੱਖਾਂ ਜੀਵਾਂ ਬਿਸਰੇ ਮਰ, ਮਨੁੱਖਤਾ ਮਰ ਜਾਂਦੀ, ਇਨਸਾਨੀਅਤ ਮਰ ਜਾਂਦੀ, ਆਨੰਦ ਮਰ ਜਾਂਦਾ, ਰਸ ਮਰ ਜਾਂਦਾ, ਗਿਆਨ ਮਰ ਜਾਂਦਾ, ਨਿਰਵੈਰਤਾ ਮਰ ਜਾਂਦੀ ਹੈ, ਦਇਆ ਮਰ ਜਾਂਦੀ, ਅੰਦਰ ਕਠੋਰਤਾ ਰਹਿ ਜਾਂਦੀ ਹੈ। ਹੋ ਹੀ ਨਹੀਂ ਸਕਦਾ ਈਸ਼ਵਰ ਨੂੰ ਭੁਲਾ ਕੇ ਕੋਈ ਕੋਮਲ ਹੋ ਜਾਏ, ਈਸ਼ਵਰ ਨੂੰ ਭੁਲਾ ਕੇ ਕੋਈ ਇਮਾਨਦਾਰ ਹੋ ਜਾਏ, ਈਸ਼ਵਰ ਨੂੰ ਭੁਲਾ ਕੇ ਕੋਈ ਪਰਉਪਕਾਰੀ ਹੋ ਜਾਏ, ਈਸ਼ਵਰ ਨੂੰ ਭੁਲਾ ਕੇ ਕੋਈ ਸੁਖੀ ਹੋ ਜਾਏ, ਐਸਾ ਤੇ ਹੋ ਹੀ ਨਹੀਂ ਸਕਦਾ। ਸਾਰੇ ਦੁੱਖ ਉਸ ਨੂੰ ਚੰਬਣਗੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ। ਇੱਕ ਚੌਥੀ ਸ਼੍ਰੇਣੀ, ਲੋੜ ਹੀ ਨਹੀਂ ਹੈ, ਨਾਸਤਿਕ, ਸਾਡੀ ਕੋਈ ਆਸਥਾ ਨਹੀਂ ਹੈ। ਇੱਕ ਪੰਜਵੀਂ ਸ਼੍ਰੇਣੀ, ਇਤਨੀ ਬੇਖਬਰ, ਈਸ਼ਵਰ ਐਸਾ ਕੋਈ ਵਿਸ਼ਾ ਹੀ ਨਹੀਂ ਹੈ, ਇਸ ਤੇ ਸ਼ੱਕ ਕੀਤਾ ਜਾਏ ਜਾਂ ਸ਼ਰਧਾ ਕੀਤੀ ਜਾਏ, ਇਹਦੇ ਬਾਰੇ ਸੋਚਿਆ ਜਾਏ, ਇਹ ਤੇ ਕੋਈ ਐਸਾ ਵਿਸ਼ਾ ਹੀ ਨਹੀਂ। ਇਹ ਪੰਜਵੀਂ ਸ਼੍ਰੇਣੀ, ਜਿਹਨਾਂ ਨੇ ਭੁੱਲ ਕੇ ਕਦੀ ਇਸ ਸੰਬੰਧ ਵਿੱਚ ਸੋਚਿਆ ਵੀ ਨਹੀਂ, ਕਦੀ ਖਿਆਲ ਵੀ ਨਹੀਂ ਆਇਆ, ਇਹ ਪੰਜ ਸ਼੍ਰੇਣੀਆਂ ਹਨ। ਤੋ ਖੁਦ ਬ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣਨਾ, ਆਪਣੀ ਜਜਮੈਂਟ ਆਪ ਕਰਨੀ ਹੈ, ਅਸੀਂ ਕਿਸ ਸ਼੍ਰੇਣੀ ਚਾਹੁੰਦੇ ਹਾਂ, ਅਸੀਂ ਕਿਹੜੀ ਕਲਾਸ ਦੇ ਵਿਦਿਆਰਥੀ, ਕਿਸ ਕਲਾਸ ਦੇ, ਚੁੱਕੇ ਫੈਸਲਾ ਹਰ ਮਨੁੱਖ ਨੇ ਆਪ ਕਰਨਾ, ਦੂਜਾ ਕੀ ਜਾਣੇ, ਤੁਹਾਨੂੰ ਕੀ ਪਤਾ ਮੇਰੇ ਮਨ ਵਿੱਚ ਕੀ ਚੱਲਦਾ ਰਹਿੰਦਾ, ਮੈਨੂੰ ਕੀ ਪਤਾ ਤੁਹਾਡੇ ਮਨ ਵਿੱਚ ਕੀ ਚੱਲਦਾ ਰਹਿੰਦਾ। ਤੋ ਖੁਦ ਬ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰਨ, ਸਾਹਿਬ ਰਹਿਮਤ ਕਰਨ। ਅਸੀਂ ਇਸ ਦੂਜੀ ਸ਼੍ਰੇਣੀ ਚ ਆਈਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲਾਂ ਨੂੰ ਅਪਣਾ ਕੇ, ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਮਨਾ ਕੇ, ਜਿਸ ਤਰ੍ਹਾਂ ਭਾਈ ਗੋਂਦੇ ਤੇ ਬਖਸ਼ਿਸ਼ਾਂ ਹੋਈਆਂ, ਇਹ ਗੁਰੂ ਹਰ ਰਾਏ ਸਾਹਿਬ ਅੱਜ ਸਾਡੀਆਂ ਵੀ ਝੋਲੀਆਂ ਭਰਨਾ, ਤੇਰੇ ਦਰ ਤੋਂ ਖਾਲੀ ਨਾ ਜਾਈ, ਸ਼ਰਧਾ ਨਾਲ ਭਰ ਜਾਏ ਸਾਡੀ ਝੋਲੀ, ਰੱਬੀ ਵਿਸ਼ਵਾਸ ਨਾਲ ਭਰ ਜਾਏ ਸਾਡੀ ਝੋਲੀ, ਜੋ ਸ਼ੱਕ ਸ਼ੁਬੇ ਅੰਦਰ ਨੇ, ਹੇ ਧੰਨ ਗੁਰੂ ਹਰ ਰਾਏ ਸਾਹਿਬ ਇਸ ਨੂੰ ਕੱਢੋ, ਐਸਾ ਭਰੋਸਾ ਪੈਦਾ ਕਰੋ ਕਿ ਇਕਦਮ ਖਿਆਲ ਆ ਜਾਏ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਬਾਕੀ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਅੱਜ ਸ਼ਾਮ ਨੂੰ ਰੱਖਾਂਗਾ, ਇਹ ਫੈਸਲਾ ਤੁਸੀਂ ਆਪ ਕਰ ਲੈਣਾ ਜਿਸ ਸ਼੍ਰੇਣੀ ਚ ਹੋ। ਜਿੰਨੇ ਚਿਰ ਤੱਕ ਇਸ ਦੂਜੀ ਸ਼੍ਰੇਣੀ ਚ ਨਹੀਂ ਆਏ, ਮੁਕਤੀ ਨਹੀਂ ਹੈ, ਆਨੰਦ ਨਹੀਂ ਹੈ, ਭਗਤ ਨਹੀਂ ਬਣੇ, ਉਨੇ ਚਿਰ ਤੱਕ ਖੇਡ ਨਹੀਂ ਬਣੇਗੀ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਭਗਤ ਮੁਕਤ ਹੋ ਜਾਂਦਾ ਇੱਕ ਦਿਨ, ਤਨ ਦਾ ਅੰਤ ਹੋ ਜਾਂਦਾ, ਫਿਰ ਇਸ ਦੀ ਮਰਜ਼ੀ ਆਉਂਦੀ ਹੈ, ਮੈਂ ਫਿਰ ਜਨਮ ਲੈਣਾ ਹੈ ਕਿ ਨਹੀਂ, ਕਿਉਂਕਿ ਮੁਕਤ ਹੈ, ਤੇ ਜੋ ਮੁਕਤ ਹੈ ਦੀ ਮਰਜ਼ੀ ਨਹੀਂ, ਵਾਸ਼ਨਾ ਇਸ ਨੂੰ ਜਨਮ ਦੇਵੇਗੀ। ਪਰ ਇਹ ਭਟਕੇਗਾ, ਹੰਕਾਰ ਇਸ ਨੂੰ ਬਾਰ ਬਾਰ ਜਨਮ ਦੇਵੇਗਾ। ਹਉਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਏ, ਮੁੜ ਮੁੜ ਜੋਨੀਆਂ ਦੇ ਚ ਭਟਕਦਾ ਰਹੇਗਾ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਅਸੀਂ ਜੀਵਨ ਮੁਕਤ ਬਣ ਕੇ ਜੀਵਨ ਦਾ ਲਾਹਾ ਖੱਟ ਸਕੀਏ, ਜੀਵਨ ਨੂੰ ਆਨੰਦਿਤ ਬਣਾ ਸਕੀਏ, ਸੰਸਾਰ ਦੇ ਆਉਣ ਦਾ ਮਨੋਰਥ ਜੋ ਹੈ ਉਹ ਪ੍ਰਾਪਤ ਕਰ ਸਕੀਏ। ਇਤਨੀ ਸੇਵਾ ਪ੍ਰਵਾਨ, ਸਾਰਿਆਂ ਦਾ ਬਾਰ ਬਾਰ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: ਇਹ ਜਿਹੜੇ 24 ਘੰਟੇ ਜੋ 2.5 ਘੰਟੇ ਲੇਖੇ ਲਾਉਣੇ ਨੇ ਸਵੇਰੇ ਕਿੰਨਾ ਸਮਾਂ ਦਈਏ ਮੈਨੂੰ ਕੁਝ ਮਿਲਿਆ ਇਹ ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਆ ਜਿੰਨੀਆਂ ਬੀਬੀਆਂ ਬੈਠੀਆਂ ਜੇ ਤੁਸੀਂ ਜਿੰਨੇ ਵਜੇ ਸਵੇਰੇ ਉੱਠਦੀਆਂ ਜੇ ਇਸ਼ਨਾਨ ਕਰਦੀਆਂ ਜੇ ਉਸ ਤੋਂ ਬਾਅਦ ਸਾਰੀਆਂ ਚੈੱਕ ਕਰੋ ਬੀਬੀਆਂ ਵੀਰ ਕਿੰਨਾ ਟਾਈਮ ਗੁਰੂ ਨੂੰ ਦੇ ਕੇ ਰਸੋਈ ਚ ਵੜਦੀਆਂ ਜੀ ਕਿੰਨਾ ਸਮਾਂ ਦੇ ਕੇ ਚਾਹ ਪਾਣੀ ਸ਼ੁਰੂ ਕਰਦੀਆਂ ਜੇ ਕਿੰਨਾ ਸਮਾਂ ਦੇ ਕੇ ਬੱਚਿਆਂ ਨੂੰ ਸਕੂਲੇ ਰਸੋਈ ਦਾ ਕਾਰਜ ਆਰੰਭ ਕਰਦੀਆਂ ਜੀ ਅੱਜ ਸੁਣ ਲਿਓ ਇਤਿਹਾਸਕ ਗੱਲ ਚਾਰ ਪੰਜ ਸਿੱਖ ਆਏ ਸੀ ਗੁਰੂ ਅਮਰਦਾਸ ਜੀ ਕੋਲ ਉਹਨਾਂ ਨੇ ਆਖਿਆ ਸੀ ਮਹਾਰਾਜ ਆਇਆ ਗਿਆ ਬੜਾ ਰੁਝੇਵਾਂ ਬਹੁਤ ਏ ਕੰਮ ਕਾਰ ਥੋੜਾ ਸਖਤ ਏ ਥਕਾਵਟ ਵੀ ਹੋ ਜਾਂਦੀ ਏ ਆਇਆ ਗਿਆ ਵੀ ਬੜਾ ਮਹਾਰਾਜ ਹਰ ਵੇਲੇ ਨਾਮ ਨਹੀਂ ਜਪਿਆ ਜਾਂਦਾ ਅਸੀਂ ਨਰਕਾਂ ਨੂੰ ਜਾਵਾਂਗੇ ਸੁਣਿਓ ਸੰਗਤ ਜੀ ਗੁਰੂ ਅਮਰਦਾਸ ਜੀ ਨੇ ਜਿਹੜਾ ਜਵਾਬ ਦਿੱਤਾ ਮੈਂ ਕਹਿੰਦਾ ਇਹਨਾਂ ਦਾ ਕੀਰਤਨ ਦਰਬਾਰ ਕਰਾਇਆ ਸਫਲ ਹੋ ਜਾਏਗਾ ਅੱਜ ਉਹ ਜਵਾਬ ਹਿਰਦੇ ਤੇ ਲਿਖ ਕੇ ਲੈ ਜਾਓ ਉਹਨੂੰ ਮੰਨਣਾ ਉਹ ਕਹਿੰਦੇ ਮਹਾਰਾਜ ਰੁਝੇਵੇਂ ਬੜੇ ਹਰ ਹਲੇ ਨਹੀਂ ਜਪਿਆ ਜਾਂਦਾ ਕਿਵੇਂ ਅਸੀਂ ਨਰਕਾਂ ਨੂੰ ਜਾਵਾਂਗੇ ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ ਉਹ ਚਾਰ ਪੰਜ ਗੁਰਸਿੱਖਾਂ ਨੂੰ ਕੀ ਜਵਾਬ ਦਿੱਤਾ ਕਹਿੰਦੇ ਬੇੜੀ ਮਹਾਰਾਜ ਕਹਿੰਦੇ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਗੱਜ ਕੇ ਆਖੋ ਸਤਨਾਮ ਮਹਾਰਾਜ ਕਹਿੰਦੇ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਉਹ ਕਹਿੰਦੇ ਮਹਾਰਾਜ ਸਮਝੇ ਨਹੀਂ ਸੁਣਿਓ ਮਹਾਰਾਜ ਕਹਿੰਦੇ ਬਹੁਤ ਰੁਝੇਵੇਂ ਆ ਹਾਂਜੀ ਮਹਾਰਾਜ ਬਹੁਤ ਆਇਆ ਗਿਆ ਜੀ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਸਿੱਖੋ ਜਿੰਨੇ ਮਰਜ਼ੀ ਰੁਝੇਵੇਂ ਹੋਣ ਜਿੰਨਾ ਮਰਜ਼ੀ ਆਇਆ ਗਿਆ ਹੋਵੇ ਜਿੰਨਾ ਮਰਜ਼ੀ ਖਲੇਰਾ ਹੋਵੇ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਵੇਖੋ ਮਹਾਰਾਜ ਜਵਾਬ ਦਿੱਤਾ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਲਾ ਦੇਗੀ ਮਹਾਰਾਜ ਕਹਿੰਦੇ ਜਿਸ ਜੀਵ ਦੀ ਰੁਝੇਵਿਆਂ ਦੇ ਵਿੱਚ ਬੇੜੀ ਗ੍ਰਿਸਤੀ ਦੀ ਡੁੱਬੀ ਪਈ ਏ ਬਹੁਤ ਰੁਝੇਵੇਂ ਨੇ ਗ੍ਰਿਸਤੀ ਦੇ ਆਪਣੇ ਇਸ ਗ੍ਰਿਸਤੀ ਦੇ ਰੁਝੇਵਿਆਂ ਚੋਂ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਕਿਸੇ ਨੂੰ ਨਾ ਦੇਵੇ ਬਾਣੀ ਨੂੰ ਸਿਮਰਨ ਨੂੰ ਦੇਵੇ ਮਹਾਰਾਜ ਕਹਿੰਦੇ ਕਿਨਾਰੇ ਉਹ ਵੀ ਲੱਗ ਜਾਏਗਾ ਆਖੋ ਸਤਨਾਮ ਹੁਣ ਉਹ ਚਾਰ ਘੜੀਆਂ ਬਣਦੀਆਂ ਜੀ 24 ਮਿੰਟ ਦੀ ਇੱਕ ਘੜੀ ਏ ਇਤਿਹਾਸਕ ਗੱਲ ਸੁਣ ਰਹੇ ਹੋ ਇਹਨੂੰ ਮੰਨਣਾ ਕੱਲ ਤੋਂ ਆਪਾਂ ਗੁਰੂ ਦੇ ਓਟ ਆਸਰੇ ਨਾਲ 24 ਮਿੰਟ ਦੀ ਇੱਕ ਘੜੀ ਏ ਤੇ 24 × 48 ਤੇ 48 × 96 96 ਮਿੰਟ ਅੰਦਾਜ਼ਾ ਡੇਢ ਘੰਟਾ ਬਣ ਗਿਆ ਇਹ ਗੁਰੂ ਅਮਰਦਾਸ ਜੀ ਦਾ ਬਚਨ ਏ ਜਿੰਨਾ ਮਰਜ਼ੀ ਰੁਝੇਵਾਂ ਹੋਵੇ ਕੋਸ਼ਿਸ਼ ਕਰੋ ਇਸ਼ਨਾਨ ਤੋਂ ਬਾਅਦ ਚਾਰ ਘੜੀਆਂ ਦੇ ਕੇ ਰਸੋਈ ਸ਼ੁਰੂ ਹੋਵੇ ਗੱਜ ਕੇ ਆਖੋ ਸਤਨਾਮ ਚਾਰ ਘੜੀਆਂ ਦੇ ਕੇ ਨਾਸ਼ਤਾ ਪਾਣੀ ਸ਼ੁਰੂ ਹੋਵੇ ਆ ਦੁਕਾਨਦਾਰ ਬੈਠੇ ਹੋ ਚਾਰ ਘੜੀਆਂ ਦੇ ਕੇ ਨੌਕਰੀ ਤੇ ਜਾਣਾ ਦੁਕਾਨ ਤੇ ਜਾਣਾ ਦਫ਼ਤਰ ਜਾਣਾ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਇੰਨਾ ਕੁ ਆਪਣੇ ਮਨ ਨੂੰ ਬੰਨ ਕੇ ਰੱਖਦਾ ਕਿਨਾਰੇ ਉਹ ਵੀ ਲੱਗ ਜਾਏਗਾ ਕਹਿ ਦਿਓ ਗੱਜ ਕੇ ਸਤਨਾਮ ਤੇ ਬਾਕੀ ਦਿਨੇ ਸਮਾਂ ਪਾ ਕੇ 2.5 ਘੰਟੇ ਪੂਰੇ ਕਰ ਲਿਆ ਕਰੋ ਇਹ ਘੱਟ ਤੋਂ ਘੱਟ ਜਿਹੜੇ ਤੁਹਾਡੇ ਚੋਂ ਇਸ ਤੋਂ ਵੀ ਵੱਧ ਅਭਿਆਸੀ ਬੈਠੇ ਹੋਣ ਉਹ ਉੱਥੇ ਹੀ ਰਹੋ ਜਿਨ੍ਹਾਂ ਦਾ ਚਾਰ ਘੜੀਆਂ ਤੋਂ ਵੀ ਘੱਟ ਨੇਮ ਏ ਸਵੇਰ ਵੇਲੇ ਦੇਖੋ ਤੁਹਾਡੇ ਚੋਂ ਜਿਹੜਾ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਰਸੋਈ ਸ਼ੁਰੂ ਕਰ ਦਿੰਦਾ ਅਸੀਂ ਉਹਦੇ ਵੀ ਚਰਨ ਧੋ ਕੇ ਪੀਨੇ ਆ ਸ਼ੁਕਰ ਏ ਲੱਗਾ ਪਰ ਇੱਕ ਮਨ ਨੂੰ ਕਹਿਓ ਵੀ ਮਨਾ ਇਹ ਇਤਿਹਾਸਕ ਬਚਨ ਨੇ ਕਿ ਘੱਟ ਤੋਂ ਘੱਟ ਚਾਰ ਘੜੀਆਂ ਇਸ਼ਨਾਨ ਤੋਂ ਬਾਅਦ ਫਿਰ ਕੋਈ ਦੁਨਿਆਵੀ ਕੰਮ ਗੱਜ ਕੇ ਆਖੋ ਸਤਨਾਮ ਅਸੀਂ ਰਾਤੀ ਕੌਲ ਸਰ ਸੀ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਰਾਤੀ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਲੜੀ ਦਾ ਪ੍ਰੋਗਰਾਮ ਸੀ गुरु रामदास जी दे आगमन दिन दा। यह मैं गुरु की धूरी च कह रहा जे समाप्ति वेले एक 12 साल की बच्ची आ गई 11-12 साल की मैनू आके कहंदी वीर जी गल करनी है। मैं कह दसो। कहंदी 11-12 साल की बच्ची मैनू कहंदी मैं ना 2 बजे रोज उठना चाहनी हां उठिया नहीं जांदा दसो की काम करा मैं 2 बजे उठ के जुड़िया करा। देखो 11-12 साल की बच्ची अमृतसर की नहीं सी राती संगत बाहरों बहुत आई हुई सी अज भी आई हुई है कोई जयपुर तो सी कोई पानीपत तो कोई होर इलाकों तो संगत बहुत बाहरों आई सी। वो बच्ची आ गई मैनू कहंदी मैं ना अमृत वेले 2 बजे उठिया नहीं जांदा ते मैनू कोई एहो जिहा राह दसो भी वो 2 बजे दा। ते फिर मैं बच्ची नू कहा मैं कहा तेनू मैं की राह दसा 2 बजे तक मैं भी नहीं पहुंचा जे आखो सतन मैं कहा जे आपा नहीं पहुंचे तेनू की राह दसी है पर तेरे इनी उम्र विच इनी उम्र च हुण ही यह ख्याल ये मैं ता बोलिया कि तुहाडे चों कोई रूह पहले ही 2-3 बजे उठण वाली होवे 3:30 उठण वाली होवे 3-4 घंटे दे के ओ रसोई ते काम शुरू करे ओ घटा ना देना जिन्हां दा बहुत घट है उन्हां लई ये बेनती है 4 घड़ियां घट तो घट आखो सतना ए है ऐसे गुरु को बलबल जाइए आ है गुरु तो बलबल जाना। हुण दूजी बेनती निकी जी करके समाप्ति है ओ की जे तुहानू सारी संगत नू वाकई गुरु गोबिंद सिंह महाराज नाल इश्क है वाकई कलगियां दे वाले दे नाल इश्क है ते एहो जा बल बल जाओ। ए संगत नू बेनती कर रहा एक 5 मिंट राती भावें 9 बजे भावें 9:15 बजे भावें 8:30 बजे भावें 8:15 बजे भावे 9:15 बजे 9:30 बजे इस संगत सारी नू बेनती है कि राती 5 मिंट अपने बच्चियां नू जरूर दियो उना दी कापी लाओ जे प्यार है गुरु नाल 5 मिंट बच्चियां नू इना ही पुछ लो बेटा अज किन्ना नेम कीता आखो सतनाम तेनू 8 पौड़ियां याद ने तू अगले हफ्ते 9वीं सुनानी मैं कापी ते लिख ली तू अज किन्ना मूल मंत्र जपया तू अज किन्ना गुरु मंत्र जपया एक 5 मिंट दे दोगे ना बच्चियां नू ते संगत जी मैं कहना अपने घर जेड़ा ना ओदा नक्शा ही बदल जाऊ आखो सतनाम बच्चे दे के दिमाग च होगा मेरे पिता ने मेरी माता ने मैनू 5 मिंट राती प्यार नाल पुछना पुछना प्यार नाल ही है। हुण दूजा काम गया हुण चपेड़ चपूड़ वाला जमाना गया गज के आखो सतनाम हुण ओ गल्लां नहीं भी हुण चपेड़ दा हाई है ते ओ करिए हुण ते बच्चियां नू फ्रेंड बना के रखना पैंदा फ्रेंड बना के हुण बच्चियां नू ए नहीं कहना तू आ करना नहीं मैं भी इंज ही करदा अपने हुण बच्चियां नू ए नहीं कहना पैंदा आ करना तू हुण आ कहीदा बेटा तेरी मर्जी होवे इंज कर लईए आखो सतनाम फिर मन भी जांदे आ भी तेरी मर्जी होवे इंज कर लईए हुण फ्रेंड बनाण दा समां रह गया। मैं छोटा हुंदा ही ना मैं इथे पढ़िया ज्ञान आश्रम जी आडे कोल ही इथे जेडे फिर मास्टर सी ना ओ मेरी ए उंगल च पेंसिल पांदे सी फिर इधरों पेंसिल ते पूरा नप के आ तू क्वेश्चन नहीं कीता ते अजकल किते कर दियो हां ते हुणे पुलिस आ जांदी स्कूले हुण टाइम बदल गया अगे ते पूरा मास्टर कुटदे हुंदे सी आपको सतनाम हथ भी चकदे सी ते कई कुछ डर भी सी सोटी भी अच हुण तुसी वेख लो जरा जा कोई टीचर माड़ा जा कर भी दे ते सीधी दूसरी बात है समा बदल गया हुण बच्चियां नू फ्रेंड बनाउणा पैणा हुण ओ गल्लां गईयां तबके वालियां ए 5 मिंट जरूर दियो बच्चियां नू जे इश्क कलगियां वाले नाल बाजियां वाले नाल ओदी कापी लाओ जिन्नी कु उम्र दा बच्चा है उहनू 8 पौड़ियां याद है कहो भी अगले हफ्ते तू 9वीं सुनाउणी है कुछ प्यार अज किन्ना मूल मंत्र जपया अज किन्ना गुरु मंत्र जपया कुछ ना कुछ असर जरूर होऊ बच्चे ओदे दिमाग ते बंदा होवे ते कह देवे भी किसे होर को करा लो पर गुरु नानक दे घर दी पढ़ाई है
2: ਨਾ ਦਿਨੇ ਆਰਾਮ ਨਾ ਰਾਤੀ ਆਰਾਮ। ਬਾਬਾ ਈਸ਼ਰ ਸਿੰਘ ਦੀਆਂ ਪੈਰਾਂ ਦੇ ਜਿਹੜੀ ਅੱਡੀਆਂ ਸੀ ਨਾ ਉਹਦੇ ਵਿੱਚ ਵੀ ਇਹ ਪੋਟੇ ਪੋਟੇ ਜਿੰਨੀ ਡੂੰਘ ਸੀ ਇੰਨੀਆਂ ਵਿਆਈਆਂ। ਆਖੋ ਸਤਨਾਮ ਦਿਨੇ ਰਾਤ ਸੇਵਾ। ਪਰ ਮਨ ਇੱਥੇ ਰੱਖਿਆ ਜੇ ਮੁਰਸ਼ਦ ਨੇ ਦੂਰ ਖਲੋਤੇ ਝਿੜਕ ਦੇਤੀ ਤਾਂ ਵੀ ਤੇਰਾ, ਨੇੜੇ ਖਲੋ ਕੇ ਦੇਤੀ ਤਾਂ ਵੀ ਤੇਰਾ। ਆ ਸਿੱਖੀ ਹੈ

0: ਘੋੜਿਆਂ ਨੂੰ ਨਵਾਉਣ ਦੀ ਵੀ ਦਿੱਤੀ, ਘੋੜਿਆਂ ਦੀ ਲਿੱਦ ਚੁੱਕਣ ਦੀ ਵੀ ਦਿੱਤੀ। ਮੈਂ ਥੋੜਾ ਸਮਾਂ ਪੂਰਾ ਸੂਰਾ ਹੁੰਦਾ ਉੱਥੇ ਆਵਾਂ, ਜਿਹੜੀ ਅੱਜ ਗੱਲ ਮਾੜੀ ਛਿੜ ਪਈ। ਕਨਈਆ ਸੇਵਾ ਕਰਨੀ ਫਿਰ ਚੱਲ, ਥੱਲੋਂ ਪਹਾੜੀ ਤੋਂ ਪਾਣੀ ਲਿਆ, ਤੁਹਾਨੂੰ ਪਤਾ ਪਹਾੜੀ ਆਨੰਦਪੁਰ, ਉਹ ਪਾਣੀ ਲਿਆਉਣਾ ਜੀ ਉੱਤੇ। ਅੱਧਾ ਘੰਟਾ ਜਾਣ ਲੱਗ ਜਾਣਾ, ਘੰਟਾ ਉੱਤੇ ਆਉਣ ਲੱਗ ਜਾਣਾ, ਤੇ ਗਾਗਰ ਪੂਰੀ ਚੁੱਕ ਕੇ ਲਿਆਉਣੀ ਪਾਉਣੀ ਦੀ। ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਰਾ ਪਾਣੀ ਡੋਲ ਦੇਣਾ।
1: ਕਿਹੜੀ ਪੜ੍ਹਾਈ ਹੈ,
0: ਪੜੋ ਇਤਿਹਾਸ। ਇੱਕ ਦਿਨ ਨੀ ਡੋਲਿਆ, ਦੋ ਦਿਨ ਨੀ ਡੋਲਿਆ, ਇੱਕ ਹਫਤਾ ਨੀ ਡੋਲਿਆ, ਇੱਕ ਮਹੀਨਾ ਨੀ ਡੋਲਿਆ, ਕਈ ਹਫਤੇ ਉਹ ਲਿਆਉਂਦੇ ਆ, ਡੋਲੀ ਜਾਂਦੇ ਆ।
1: ਕਿਹੜੀ ਪੜ੍ਹਾਈ ਹੈ,
0: ਗੁਰੂ ਵੇਖਦਾ ਫੁਰਨਾ ਤੇ ਨੀ ਲਿਆਂਦਾ ਮਨ ਚ, ਚੰਗੇ ਮਹਾਰਾਜ ਤੁਸੀਂ ਐਡਾ ਔਖਾ ਪਾਣੀ ਲਿਆਉਣਾ, ਮੈਂ ਗਾਗਰ ਲਿਆਉਣਾ ਵਾ, ਘੰਟਾ ਅੱਧਾ ਘੰਟਾ ਜਾਂਦਿਆਂ ਲੱਗਦਾ, ਘੰਟਾ ਉੱਤੇ ਆਉਂਦਿਆਂ ਲੱਗਦਾ, ਜਾਂ ਛਕੋ ਜਾਂ ਸੰਗਤ ਨੂੰ ਛਕਾਓ, ਤੁਸੀਂ ਮੇਰਾ ਲਿਆਂਦਾ ਜਲ ਡੋਲ ਦੋ। ਇੱਕ ਦਿਨ ਨਹੀਂ, ਫਿਰ ਹਫਤਾ ਨਹੀਂ, ਮਹੀਨਾ ਨਹੀਂ, ਕਈ ਹਫਤੇ ਉਹ ਜਲ ਲਿਆਉਂਦੇ ਮਹਾਰਾਜ ਡੋਲ। ਭਾਈ ਕਨਈਆ ਜੀ ਨੇ ਫੁਰਨਾ ਨਹੀਂ ਬਣਨ ਦਿੱਤਾ, ਮੈਂ ਸੇਵਾ ਕਰ ਰਿਹਾ ਤੁਸੀਂ ਅੱਗੋਂ ਉਹਦਾ ਮੁੱਲ ਹੀ ਕੋਈ ਨਹੀਂ, ਨਹੀਂ ਆ ਪੜ੍ਹਾਈ ਸੀ, ਮੈਂ ਔਗੁਣਾਂ ਦਾ ਭਰਿਆ। ਹੋਏ ਹੋਏ ਹੋਏ, ਇਹ ਪਤਾ ਨੀ ਅੱਠ ਹਫਤੇ ਕੇ, ਦਸ ਹਫਤੇ ਕੇ, ਬਾਰਾਂ ਹਫਤੇ, ਫਿਰ ਮਹਾਰਾਜ ਵੇਖ ਲਿਆ। ਹੋਏ ਹੋਏ,
1: ਇੱਕ ਵਾਰੀ ਨੀ ਬੋਲਿਆ,
0: ਇੱਕ ਵਾਰੀ ਨੀ ਬੋਲਿਆ, ਡੋਲ ਕਿਉਂ ਦਿੰਦੇ ਹੋ? ਨੱਬੇ ਦਿਨ, ਨੱਬੇ ਦਿਨ ਡੋਲ ਕਿਉਂ ਦਿੰਦੇ? ਬਸ ਫਿਰ ਹੋ ਗਏ ਪ੍ਰਸੰਨ। ਆ ਬੋਸਟਨ ਦੀ ਸੰਗਤ ਜਿਨ੍ਹਾਂ ਦਾ 400 ਸਾਲ ਮਨਾ ਰਹੀ, ਫਿਰ ਹੋ ਗਏ ਪ੍ਰਸੰਨ। ਕਹਿੰਦੇ ਆ ਭਾਈ ਕਨਈਆ, ਅਸੀਂ ਤੈਨੂੰ ਚੈੱਕ ਕਰ ਰਹੇ ਸਾਂ, ਤੂੰ ਪਾਸ ਹੋ ਗਿਆ, ਅੱਜ ਤੈਨੂੰ ਉਹ ਦਾਤ ਦੇ ਦਈਏ, ਹੁਣ ਤੂੰ ਦੂਜਿਆਂ ਨੂੰ ਜੋੜਨ ਵਾਲਾ ਬਣ ਜਾ। ਉਹ ਫਿਰ ਇਹੋ ਜਿਹੇ ਹੱਥ ਦੋਵੇਂ ਸਿਰ ਤੇ ਧਰੇ ਕਿ ਭਾਈ ਕਨਈਆ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ। ਜਾਓ ਆਪਣੇ ਇਲਾਕੇ ਚ, ਹੁਣ ਜਿਸ ਚੀਜ਼ ਦੀ ਲੋੜ ਹੋਵੇ ਉਹ ਇਲਾਕੇ ਚ। ਕਿਹੜਾ ਇਲਾਕਾ ਹੈ ਮੇਰੇ ਦਿਮਾਗ ਚੋਂ ਨਿਕਲ ਗਿਆ, ਫਿਰ ਭਾਈ ਕਨਈਆ ਆਪਣੇ ਇਲਾਕੇ ਗਏ ਤੇ ਉੱਥੇ ਇੱਕ ਜਗ੍ਹਾ ਪਾਣੀ ਦੀ ਬੜੀ ਥੋੜ ਸੀ। ਫਿਰ ਭਾਈ ਕਨਈਆ ਜੀ ਨੇ ਰੋਜ਼ ਉੱਥੇ ਦੋ ਤਿੰਨ ਗਾਗਰਾਂ ਭਰਨੀਆਂ, ਲੋਕਾਂ ਨੇ ਲਾਭ ਲੈਣਾ। ਹੁਣ ਗੁਰੂ ਤੇਗ ਬਹਾਦਰ ਜੀ ਨੇ ਬੈਟਰੀਆਂ ਚਾਰਜ ਕਰਕੇ ਭੇਜਿਆ ਸੀ, ਹੌਲੀ ਹੌਲੀ ਸੇਵਕੀ ਸ਼ੁਰੂ ਹੋ ਗਈ, 1, 2, 10, 20, 100 ਉਹ ਵੀ ਨਾਲ ਸੇਵਾ ਕਰਨ ਲੱਗ ਪਏ। ਫਿਰ 100-100 ਗਾਗਰ ਜਲ ਦੀ ਉਹ ਇਲਾਕੇ ਚ ਪਾਣੀ ਨੀ, ਅੱਜ ਸਾਨੂੰ ਪਾਣੀ ਮਿਲ ਜਾਂਦਾ ਸੀ ਸੌਖੇ ਆ, ਉਦੋਂ ਕੋਈ ਪੋਜੀਸ਼ਨ ਹੋਰ ਸੀ। ਫਿਰ ਇਹੋ ਜਿਹਾ ਚੱਲਿਆ ਗੁਰੂ ਗੋਬਿੰਦ ਸਿੰਘ ਜੀ ਵੇਲੇ, ਫਿਰ ਹਰ ਇੱਕ ਨੂੰ ਪਾਣੀ ਪਿਆਰੇ, ਤੇ ਫਿਰ ਆਖਿਆ ਮੈਂ ਕਿਸੇ ਸਿੱਖ ਨੂੰ ਵੀ ਨਹੀਂ ਪਿਆਇਆ, ਕਿਸੇ ਮੁਸਲਮਾਨ ਨੂੰ ਵੀ ਨਹੀਂ ਪਿਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਬੁੱਕ ਕੱਢਦਾ ਸੀ, ਮੈਨੂੰ ਤੇਰਾ ਰੂਪ ਨਜ਼ਰ ਆਉਂਦਾ ਸੀ, ਤੂੰ ਬੁੱਕ ਕੱਢ ਰਿਹਾ। ਇਹ ਗੱਲ ਨੂੰ ਛੋਟਾ ਨਾ ਲਿਓ, ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨਈਆ ਜੀ ਦੀ ਪਾਣੀ ਦੀ ਸੇਵਾ ਤੋਂ, ਉਹ ਨਿਰਵੈਰਤਾ ਤੋਂ ਖੁਸ਼ ਹੋ ਕੇ ਝਿੜਕਾਂ ਦਿੱਤੀਆਂ, ਸੇਵਾ ਬੰਦ ਕੀਤੀ ਨਹੀਂ, ਮਲਮ ਦੀ ਡੱਬੀ ਦੇ ਦਿੱਤੀ। ਇਹ ਵੀ ਲਾਇਆ ਕਰ, ਇਹ ਗੱਲ ਨੂੰ ਬਰੀਕੀ ਨਾ ਲਿਓ, ਤੁਸੀਂ ਜਦੋਂ ਕੋਈ ਗੁਰੂ ਘਰ ਸੇਵਾ ਨਿਮਾਣੇ ਹੋ ਕੇ ਕਰੋਗੇ, ਨਿਰਵੈਰ ਹੋ ਕੇ ਕਰੋਗੇ, ਇਹ ਮੇਰਾ ਭੂਰੀ ਵਾਲਿਆਂ ਦਾ ਵਚਨ ਹੋਇਆ ਸੀ ਬਾਬਾ ਭੂਰੀ ਵਾਲੇ ਕਹਿੰਦੇ, ਗੁਰੂ ਜਦੋਂ ਖੁਸ਼ ਹੋਵੇ ਨਿਸ਼ਾਨੀ ਕੀ ਹੈ? ਕਹਿੰਦੇ ਜੇ ਗੁਰੂ ਸੇਵਾ ਤੋਂ ਖੁਸ਼ ਹੋ ਜਾਵੇ ਤੇ ਹੋਰ ਸੇਵਾ ਝੋਲੀ ਚ ਪਾ ਦੇ, ਹੋਰ ਸੇਵਾ ਪਾ ਦੇ। ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਸੇਵਾ ਪਾਤੀ ਝੋਲੀ ਚ, ਲੈ ਹੁਣ ਮਲਮ ਦੀ ਡੱਬੀ ਵੀ ਆਖੋ ਸਤਨਾ, ਅੱਗੇ ਪਾਣੀ ਸੀ, ਇਹ ਵੀ ਆਪਣਾ ਪੰਥ ਪ੍ਰਕਾਸ਼ਿਓ, ਤੁਸੀਂ ਵੀ ਆਪਣਾ ਪੰਥ, ਤੁਹਾਡਾ ਵੀ ਪੰਥ ਚੱਲੇਗਾ। ਉਹ ਭਾਈ ਘਨੱਈਆ ਜੀ ਦੀ ਟਕਸਾਲ, ਸਾਡੇ ਗੁਰੂ ਗੋਬਿੰਦ ਸਿੰਘ ਦਾ ਭਜਨ ਵਰਤ ਰਿਹਾ, ਆਖੋ ਸਤਨਾ। ਪਰ ਝੋਲੀਆਂ ਕਿੱਥੋਂ ਭਰੀਆਂ? 90 ਦਿਨ ਪਾਣੀ ਲਿਆਉਂਦੇ ਰਹੇ, ਗੁਰੂ ਤੇਗ ਬਹਾਦਰ ਡੋਲਦੇ ਰਹੇ, ਅੰਦਰ ਕੋਈ ਮਾਣ ਤੇ ਨਹੀਂ। ਆ ਪੜ੍ਹਾਈ ਮਹਾਰਾਜ ਕਰਾਣ, ਸਿਰੇ ਤੇ ਵੀ ਪਹੁੰਚ ਜਾਓ।

ਜੇ ਵੀਰਵਾਰ ਆਉਂਦੇ ਹੋ ਹਰ ਸਤਸੰਗ ਦੇ ਰੂਪ ਵਿੱਚ ਤੇ ਰੱਜ ਰੱਜ ਕੇ ਕਮਾਈ ਕਰੇ ਨਾਮ ਦੀ ਰੱਜ ਰੱਜ ਕੇ। ਜਰਾ ਜੀ ਝੋਕ ਆਵੇ ਘਰ ਨਿਤਨੇਮ ਕਰਦੇ ਆ ਜਪਜੀਤ ਸਾਹਿਬ ਕਰਦੇ ਆ, ਨਿਤਨੇਮ ਕਰ ਲਿਆ ਹੁਣ 10 ਜਪਜੀਤ ਸਾਹਿਬ ਕਰਨੇ ਆ, ਦੂਜੇ ਪਾਠ ਤੇ ਝੋਕ ਸ਼ੁਰੂ ਹੋ ਗਈ ਹੈ, ਖਲੋ ਕੇ ਸ਼ੁਰੂ ਹੋ ਜਾਓ, ਛਿੱਟੇ ਮਾਰ ਲਓ ਸਾਈ ਦੇ ਕੰਮ ਨੂੰ ਰੱਜ ਰੱਜ ਕੇ ਨਾਮ ਬਾਣੀ ਦਾ ਪਹਿਰਾ ਰੱਖਣਾ।

ਜੋ ਪੰਜ ਬਾਣੀਆਂ ਪੜ੍ਹਾਈ, ਜੋ ਸੁਮਨੀ ਸਾਹਿਬ, ਜੋ ਜਪਜੀ ਸਾਹਿਬ, ਜੋ ਸਿਮਰਨ, ਇਹਨੂੰ ਲੋਕ ਕਰ ਦਿਆ ਕਰੋ। ਕਰਨ ਕਰਾਵਣ ਆਪੇ ਆਪ ਸਦਾ ਸਦਾ, ਇਹ ਸੱਚੇ ਪਾਤਸ਼ਾਹ ਸਭ ਤੂੰ ਕਰਾਇਆ। ਜੇ ਅੰਦਰੋਂ ਪੜੋਗੇ ਨਾ, ਕਰਨ ਕਰਾਉਣ ਵਾਲਾ ਤੂੰ ਏ, ਮੈਂ ਤੇ ਔਗਣਾਂ ਦਾ ਭਰਿਆ, ਤੁਹਾਡਾ ਕੀਤਾ ਹੋਇਆ ਇਹੋ ਜਿਹਾ ਲੋਕ ਹੋ ਜਾਏਗਾ, ਇਹੋ ਜਿਹਾ ਜਮਾ ਹੋ ਜਾਏਗਾ। ਮਰਨ ਤੋਂ ਬਾਅਦ ਅਸੀਂ ਬਾਅਦ ਚ ਪਹੁੰਚਾਂਗੇ, ਉਹ ਤੁਹਾਡੀਆਂ ਘੜੀਆਂ ਲੋਕ ਹੋਈਆਂ ਪਹਿਲੇ ਪਹੁੰਚ ਜਾਣ, ਲੋਕ ਹੋਈਆਂ। ਜੇ ਉਹਦਾ ਮਾਣ ਆ ਗਿਆ ਫਿਰ ਡੁੱਲ ਜਾਂਦੀ। ਇਹ ਪੜ੍ਹਾਈ ਬਹੁਤ ਜ਼ਰੂਰੀ ਹੈ।

ਕੀਤੇ ਇਹ ਬਿਦ ਮਨ ਮਹਿ ਪਾਵੋ ਗੁਰ ਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਥਾਵੋ ਪਰਮ ਸਨਮਾਨ ਯੋਗ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਜਵਾਹਰ ਸਿੰਘ ਜੀ ਔਰ ਸੰਤ ਬਾਬਾ ਤਾਰਾ ਸਿੰਘ ਜੀ ਹੋਣਾ ਦੀ ਬਰਸੀ ਦੀ ਯਾਦ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਆਪ ਜੀ ਸਰਵਣ ਕਰ ਰਹੇ ਸੀ। ਸਨਮਾਨਯੋਗ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਨੇ ਹਜ਼ੂਰ ਦੀ ਬਖਸ਼ੀਸ਼ ਨਾਲ ਆਪਣੀ ਰਸਨਾ ਤੋਂ ਸਤਿਗੁਰੂ ਦੇ ਅੰਮ੍ਰਿਤ ਬਚਨ ਕੀਰਤਨ ਔਰ ਵਿਚਾਰ ਸਾਨੂੰ ਸਰਵਣ ਕਰਾਈ। ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੇ ਜੋ ਸ਼ਬਦ ਕਹੇ ਇਹ ਉਹਨਾਂ ਦੀ ਗਰੀਬ ਨਿਵਾਜੀ ਹੈ। ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਦੇ ਅੰਦਰ ਦਿਨ ਰਾਤ ਗੁਰੂ ਚਰਨਾਂ ਵਿੱਚ ਸਮਰਪਿਤ ਨੇ। ਆਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਹਜ਼ੂਰ ਕਿਰਪਾ ਕਰਨ ਆਪ ਆਪਣੇ ਸ਼ਬਦ ਦੀ ਆਪਣੀ ਕਲਾ ਵਰਤਾਉਣ, ਅਦਬ ਭਾਵਨਾ ਔਰ ਸ਼ਰਧਾ ਦੀ ਦਾਤ ਬਖਸ਼ ਕੇ ਵਿਚਾਰ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਕੀਰਤਨ ਦੀ ਸਮਾਪਤੀ ਤੇ ਭਗਤ ਰਵਿਦਾਸ ਸਾਹਿਬ ਜੀ ਉਹਨਾਂ ਦੀ ਪਵਿੱਤਰ ਰਸ਼ਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਸਰਵਣ ਕੀਤੇ ਨੇ। ਪੀੜ ਇੱਕ ਐਸੀ ਅੰਦਰ ਦੀ ਤੜਪ ਹੈ, ਖਿੱਚ ਹੈ, ਨਾ ਤਾਂ ਇਸ ਦਾ ਕੋਈ ਰੂਪ ਹੈ ਨਾ ਇਸ ਦੀ ਕੋਈ ਸ਼ਕਲ ਹੈ ਨਾ ਇਸ ਦਾ ਕੋਈ ਕੱਦ ਕਾਠ ਔਰ ਆਕਾਰ ਹੈ, ਕਿਉਂਕਿ ਕਿਸੇ ਨੂੰ ਕੋਈ ਚੀਜ਼ ਸਮਝਾਣੀ ਹੋਵੇ ਤੇ ਆਪਾਂ ਉਦਾਹਰਣ ਦਿੰਦੇ ਹਾਂ। ਜੇ ਕਿਸੇ ਦੇ ਮਿਠਾਸ ਦੀ ਗੱਲ ਕਰਨੀ ਹੋਵੇ ਤੇ ਆਪਾਂ ਸ਼ਬਦ ਵਰਤਨੇ ਆ ਇਹਦੀ ਜ਼ਬਾਨ ਸ਼ੱਕਰ ਵਰਗੀ ਮਿੱਠੀ ਹੈ। ਜੇ ਕਿਸੇ ਦੀ ਜ਼ਬਾਨ ਕੁੜੱਤਨ ਨਾਲ ਭਰੀਏ ਤੇ ਅਸੀਂ ਸ਼ਬਦ ਵਰਤਨੇ ਆ ਇਹ ਜ਼ਹਿਰੀਲੇ ਸ਼ਬਦ ਆਪਣੀ ਜ਼ਬਾਨ ਤੋਂ ਕਹਿੰਦਾ ਹੈ, ਇਹਦੇ ਬੋਲ ਜ਼ਹਿਰ ਨਾਲੋਂ ਵੱਧ ਕੌੜੇ ਨੇ। ਉਦਾਹਰਨ ਤਾਂ ਲੈ ਲਈ ਨਾ, ਮਿੱਠੇ ਬੋਲਾਂ ਲਈ ਵੀ ਉਦਾਹਰਨ ਹੈ, ਕੁੜੱਤਨ ਭਰੇ ਸ਼ਬਦਾਂ ਨਾਲ ਲਈ ਵੀ ਉਦਾਹਰਨ ਹੈ। ਕਿਸੇ ਦੇ ਰੂਪ ਦੀ ਗੱਲ ਕਰਨੀ ਹੋਵੇ ਤੇ ਕਿਸੇ ਰੰਗ ਨਾਲ ਕਿਸੇ ਪੰਛੀ ਦੇ ਆਕਾਰ ਨਾਲ ਉਹਦੇ ਖੰਭਾਂ ਨਾਲ ਤੁਲਨਾ ਦਿਆਂਗੇ। ਪਰ ਚੇਤੇ ਰੱਖਿਓ, ਦਰਦ ਇੱਕ ਐਸੀ ਚੀਜ਼ ਹੈ
ਜਿਹਦੀ ਤੁਲਨਾ ਨਹੀਂ ਦਿੱਤੀ ਜਾ ਸਕਦੀ, ਕਿਸੇ ਨੂੰ ਉਦਾਹਰਣ ਦੇ ਕੇ ਸਮਝਾਇਆ ਨਹੀਂ ਜਾ ਸਕਦਾ। ਦਰਦ ਤਾਂ ਕੇਵਲ ਉਹ ਹੀ ਜਾਣਦਾ ਜਿਹਦੇ ਅੰਦਰ ਪੈਦਾ ਹੋ ਜਾਏ। ਦਰਦ ਤਾਂ ਅਨੁਭਵ ਹੈ, ਕੋਈ ਰੰਗ ਕੋਈ ਸ਼ਕਲ ਨਹੀਂ। ਭਾਈ ਸਾਹਿਬ ਉਹਨਾਂ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ, ਕਿਉਂਕਿ ਭਾਵਾਂ ਕੁਛ ਹੋਰ ਬੋਲਣਾ ਸੀ ਜੋ ਪ੍ਰਕਰਨ ਚੱਲਦਾ ਇਹਦੇ ਆਧਾਰ ਤੇ। ਦੇਖੋ ਸੰਸਾਰ ਦੇ ਹਰ ਬੰਦੇ ਦੀਆਂ ਅੱਖਾਂ ਵਿੱਚ ਪਾਣੀ ਹੈ, ਪਰਮਾਤਮਾ ਨੇ ਇਹਦੀਆਂ ਪੁਤਲੀਆਂ ਵਿੱਚ ਪਾਣੀ ਪੈਦਾ ਕੀਤਾ। ਰੋਂਦੇ ਸਾਰੀ ਦੁਨੀਆਂ ਵਿੱਚ ਸਾਰੇ ਲੋਕ ਇੱਕ ਜੈਸਾ ਨੇ, ਚਾਹੇ ਕੋਈ ਅਨਪੜ੍ਹ ਹੋਵੇ, ਭਾਵੇਂ ਕੋਈ ਪੜ੍ਹਿਆ ਹੋਵੇ, ਚਾਹੇ ਵਿਦਵਾਨ ਹੋਵੇ, ਭਾਵੇਂ ਕੋਈ ਅਗਿਆਨੀ ਹੋਵੇ। ਦੁਨੀਆਂ ਦੇ ਅੰਦਰ ਰੋਣਾ ਤੇ ਹੱਸਣਾ ਇਹਨਾਂ ਦੋਨਾਂ ਦੀ ਭਾਸ਼ਾ ਇੱਕੋ ਜਿਹੀ ਏ। ਜਦੋਂ ਲੋਕ ਰੋਂਦੇ ਨੇ ਉਦੋਂ ਵੀ ਤਰੀਕਾ ਰੋਣ ਦਾ ਇੱਕੋ ਜਿਹਾ ਹੈ, ਤੇ ਜਦੋਂ ਖੱਸਦੇ ਨੇ ਉਦੋਂ ਵੀ ਮੁੱਖ ਤੋਂ ਖੱਸਣ ਦਾ ਤਰੀਕਾ ਇੱਕੋ ਜਿਹਾ ਹੈ। ਇਹਦੇ ਲਈ ਕੋਈ ਜਾਤ ਕੋਈ ਪਾਤ ਕੋਈ ਬਰਾਦਰੀ ਨਹੀਂ। ਰੋਣ ਦਾ ਤਰੀਕਾ ਇੱਕ ਹੈ, ਪਰ ਚੇਤੇ ਰੱਖਿਓ ਅੰਦਰੋਂ ਰੋਣ ਦੀ ਬਿਰਤੀ ਸਭ ਦੀ ਵੱਖਰੋ ਵੱਖਰੀ ਹੈ। ਕੋਈ ਧਨ ਨੂੰ ਰੋਂਦਾ, ਕੋਈ ਸੰਸਾਰ ਨੂੰ ਰੋਂਦਾ, ਖਿਮਾ ਕਰਿਓ ਕੋਈ ਪਰਿਵਾਰ ਨੂੰ ਰੋਂਦਾ, ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜੋ ਪਰਮਾਤਮਾ ਲਈ ਰੋਂਦਾ, ਰੱਬ ਲਈ ਰੋਂਦਾ ਹੈ। ਉਹ ਦਰਦ ਕੈਸਾ ਹੈ? ਗੁਰੂ ਸਾਹਿਬ ਦੇ ਵੈਦ ਹਰਦਾਸ ਦੀ ਗੱਲ ਭਾਈ ਸਾਹਿਬ ਨੇ ਕੀਤੀ, ਤੇ ਸਤਿਗੁਰੂ ਨੇ ਉਹ ਅੰਮ੍ਰਿਤ ਬੋਲ ਬਾਣੀ ਵਿੱਚ ਵੀ ਕਹੇ। ਕਹਿਣ ਲੱਗੇ, ਵੈਦ ਚਮੜੀ ਦੇ ਰੋਗ ਜਾਣਨ ਵਾਲਿਆ, ਮੇਰੇ ਆਤਮਾ ਦੇ ਅੰਦਰ ਦੀ ਦਰਦ ਨੂੰ ਤੂੰ ਜਾਣ ਸਕੇਗਾ। ਤੂੰ ਪੇਟ ਦੀ ਦਰਦ ਦਾ ਇਲਾਜ ਕਰ ਸਕਣੇ, ਤੂੰ ਮਸਤਕ ਦੇ ਦਰਦ ਦਾ ਮੱਥੇ ਦੀ ਪੀੜ ਦਾ ਇਲਾਜ ਕਰ ਸਕਣੇ, ਤੂੰ ਸਰੀਰ ਦੇ ਅੰਗ ਵਿੱਚ ਦਰਦ ਹੋਏ ਦਵਾਈ ਦੇ ਸਕਣੇ, ਪਰ ਜਿਹਦੇ ਸੀਨੇ ਦੇ ਵਿੱਚ ਪਿਆਰੇ ਦੀ ਖਿੱਚ ਹੋਵੇ ਉਹਦੀ ਦਵਾਈ ਤੇਰੇ ਕੋਲ ਵੀ ਨਹੀਂ। ਜਾ, ਤੈਨੂੰ ਤਾਂ ਦਰਦ ਦਾ ਪਤਾ ਹੀ ਨਹੀਂ ਉਹ ਦਰਦ ਕੈਸੀ ਹੁੰਦੀ ਹੈ। ਅਸੀਂ ਅੰਮ੍ਰਿਤ ਬੋਲ ਪੜ੍ਹਨੇ ਆ, ਵੈਦ ਬੁਲਾਇਆ ਵੈਦ ਕੀ ਪਕੜ ਟੰਡੋਲੇ ਬਾਂਹ। ਉਹਨੇ ਨਬਜ਼ ਕੇਵਲ ਦੇਖੀ, ਪਰ ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹ, ਸੋਕਤ ਜਾਣੇ ਪੀਰ ਪਰਾਈ। ਇੱਕ ਉਰਦੂ ਦੇ ਵਿਦਵਾਨ ਨੇ ਇਸ ਸ਼ਲੋਕ ਦਾ ਤਰਜਮਾ ਕੀਤਾ ਹੈ ਕਿ ਕਰਕ ਕਰੇਜੇ ਮਾਹੇ। ਉਹ ਲਿਖਦਾ ਹੈ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੇ, ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਤੈਨੂੰ ਕੀ ਪਤਾ, ਜਿਸ ਮਰਜ਼ ਕੀ ਜੁਸਤ ਜੂ ਮੇ, ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਇਹ ਦਰਦਮੰਦਾਂ ਦੇ ਬੋਲ ਨੇ ਬਾਣੀ ਵਿੱਚ, ਜਿਨ੍ਹਾਂ ਜਿਨ੍ਹਾਂ ਨੂੰ ਬਿਰਖਾ ਦੀ ਦਰਦ ਉੱਠੀ, ਉਹਨਾਂ ਕੁੱਠਿਆਂ ਹੋਇਆ ਨੇ ਉਸ ਦਰਦ ਵਿੱਚ ਫਿਰ ਰੱਬੀ ਗੀਤ ਗਾਏ। ਬਾਬੇ ਫਰੀਦ ਅੰਦਰ ਇਹ ਦਰਦ ਸੀ, ਤੇ ਉਹਨਾਂ ਨੇ ਦਰਦ ਨੂੰ ਪੁਕਾਰ ਕੇ ਕਿਹਾ, ਰੱਬ ਜੀ ਕਿ ਦੇਖੋ ਮੇਰੀ ਇਹ ਹਾਲਤ, ਚਿੰਤ ਖਟੋਲਾ ਵਾਣ ਦੁੱਖ ਆ ਦਰਦ, ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਉਹ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ, ਦੂਜੇ ਨੂੰ ਕੀ ਪਤਾ ਸਾਡੀ ਦਰਦ ਦਾ। ਉਹਨਾਂ ਅੰਦਰ ਦਰਦ ਉੱਠੀ, ਉਹਨਾਂ ਸ਼ਬਦ ਕਹਿ, ਤਨ ਸੁੱਕਾ ਪਿੰਜਰ ਥੀਆ, ਤਲੀਆ ਖੁੰਡੈ ਕਾਗ, ਅਜੇ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਉਸ ਦਰਦਮੰਦ ਮਹਾਂਪੁਰਖ ਨੇ ਕਿਹਾ ਕਿ ਕਾਗਾ ਕਰਨ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਇ ਨੈਨਾ ਮਤ ਸ਼ੁਗੋ ਪਿਰ ਦੇਖਣ ਕੀ, ਆਸੋ ਇੱਕ ਦਰਦ ਹੈ। ਕਬੀਰ ਸਾਹਿਬ ਅੰਦਰ ਦਰਦ ਪੈਦਾ ਹੋਇਆ, ਉਹਨਾਂ ਸ਼ਬਦ ਬੜੇ ਭਾਵਪੂਰਤ ਗਏ, ਪੰਥ ਨਿਖਾਰਾ ਕਾਮਨੀ, ਲੋਚਨ ਭਰੀ ਲਏ ਉਸਾਸਾ, ਉਰਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ, ਆਸਾ ਉਡੋ ਨਾ ਕਾਗਾ ਕਾਰੇ,
ਬੇਗ ਮਲੀਜੇ ਆਪਣੇ ਰਾਮ ਪਿਆਰੇ। ਉਹ ਦਰਦ ਉੱਠੀ ਨਾਮਦੇਵ ਅੰਦਰ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਪਨ ਤਨ ਮਨ ਰਾਮ ਪਿਆਰੇ ਜੋਗ। ਵਾਹਿਗੁਰੂ ਮੇਰ ਕਰੇ। ਪਰ ਯਾਦ ਰੱਖਿਓ ਕਿ ਦੁਨੀਆਂ ਦੀ ਦਰਦ ਉੱਠੇ ਉਹ ਕਈ ਵਾਰੀ ਮੌਤ ਨੂੰ ਜਨਮ ਦਿੰਦੀ ਏ, ਰੱਬ ਨੂੰ ਮਿਲਣ ਦੀ ਦਰਦ ਉੱਠੇ ਤੇ ਉਹ ਅਮੋਲਕ ਜੀਵਨ ਨੂੰ ਜਨਮ ਦਿੰਦੀ। ਫਿਰ ਬੇਨਤੀ ਸਮਝਿਓ, ਇਸ ਦਰਦ ਨੂੰ ਦੁਖਾਂਤ ਨਾ ਸਮਝਣਾ, ਇਸ ਦਰਦ ਨੂੰ ਅੰਦਰ ਦੀ ਘਾਟ ਨਾ ਸਮਝਣਾ। ਵਾਹਿਗੁਰੂ ਕਿਤਨੇ ਕੁ ਭਾਗਾਂ ਵਾਲੇ ਉਹ ਨੇਤਰ ਨੇ ਜਿਨ੍ਹਾਂ ਨੇਤਰਾਂ ਵਿੱਚ ਤੇਰੀ ਯਾਦ ਦੇ ਅਥਰੂ ਨਿਕਲਦੇ। ਇੱਥੇ ਇੱਕ ਬੇਨਤੀ ਉਦਾਹਰਨ ਮੈਂ ਦੇਣਾ ਵਾ, ਤੁਸੀਂ ਬੀਬੀਆਂ ਮਾਈਆਂ ਭੈਣਾਂ ਬੈਠੀਆਂ ਜੇ, ਇਸ ਮੇਰੇ ਸ਼ਬਦ ਨੂੰ ਇਹ ਮਤ ਸਮਝਿਓ, ਵਾਸ਼ਨਾ ਵੱਲ ਮਤ ਖਿੱਚਿਓ ਕਿ ਜਦੋਂ ਮਾਤਾ ਦੇ ਉਦਰ ਵਿੱਚ ਸੰਤਾਨ ਨਿਵਾਸ ਕਰਦੀ ਏ, ਇਹ ਕੈਸੀ ਮਿੱਠੀ ਦਰਦ ਹੈ। ਆਪਣੇ ਬੱਚੇ ਨੂੰ ਅਜੇ ਦੇਖਿਆ ਨਹੀਂ, ਪਰ ਜਨਮ ਤੋਂ ਪਹਿਲਾਂ ਮਾਂ ਆਪਣੇ ਪੁੱਤਰ ਦੇ ਭਵਿੱਖ ਦੇ ਸੁਪਨੇ ਲੈਂਦੀ ਏ। ਬਾਬਾ ਜੀ ਨੇ ਬਾਣੀ ਚ ਕਿਹਾ ਕਿ ਜਿਉ ਜਨਨੀ ਗਰਭ ਪਾਲਤੀ, ਅਜੇ ਬੱਚਾ ਨਹੀਂ, ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਸੁਪਨੇ ਲੈਂਦੀ ਏ ਵੱਡਾ ਹੋਏ ਤਨ ਖਾਟ ਦੇ ਘਰ ਭੋਗ ਵਿਲਾਸਾ। ਉਸਨੇ ਆਪਣੀ ਕੁੱਖ ਚ ਉਸ ਦਰਦ ਨੂੰ ਖੰਡਾਇਆ ਤੇ ਜਿਉ ਜਿਉ ਉਹ ਸੰਤਾਨ ਦਾ ਵਿਕਾਸ ਹੁੰਦਾ ਤਿਉਂ ਤਿਉਂ ਮਾਤਾ ਦੀ ਰਾਤ ਦੇ ਨੀਂਦ ਵੀ ਚਲੀ ਜਾਂਦੀ ਹੈ। ਦੇਖੋ ਤੁਸੀਂ, ਉਹ ਹੈ ਦਰਦ। ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੀ ਨੀਂਦ ਵੀ ਚਲੀ ਗਈ, ਪਰ ਜਿਸ ਵੇਲੇ ਮਾਂ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਤੇ ਉਹਦੇ ਗਲੇ ਵਿੱਚੋਂ ਉਹਦੇ ਅੰਦਰੋਂ ਇੱਕ ਚੀਖ ਇੱਕ ਆਵਾਜ਼ ਨਿਕਲੀ, ਉਹ ਅੱਖਾਂ ਚ ਪਾਣੀ ਲੈ ਕੇ ਰੋਂਦੀ ਵੀ ਏ ਕੁਰਲਾਉਂਦੀ ਵੀ ਏ, ਬੱਚੇ ਨੂੰ ਦੇ ਜਨਮ ਦੇਣ ਲੱਗਿਆਂ ਉਹਦੀਆਂ ਚੀਖਾਂ ਸੁਣੀਆਂ ਨਹੀਂ ਜਾਂਦੀਆਂ। ਪਰ ਦੁਨੀਆਂ ਵਿੱਚ ਕੋਈ ਐਸੀ ਦਵਾਈ ਨਹੀਂ ਕਿ ਜਿਹੜੀ ਚੀਖ ਮਾਰਦੇ ਹੋਏ ਬੰਦੇ ਨੂੰ ਇੱਕ ਖਿੰਨ ਵਿੱਚ ਖਾਸਾ ਦੇ ਦੇਵੇ। ਜਨਮ ਵੇਲੇ ਦਰਦ ਨਾਲ ਚੀਕ ਰਹੀ ਏ ਤੇ ਜਦੋਂ ਪੁੱਤਰ ਛਾਤੀ ਤੇ ਲਟਾਇਆ ਜਾਂਦਾ ਚੀਕਾਂ ਮਾਰਦੀ ਹੋਈ ਹੱਸਣ ਲੱਗ ਪੈਂਦੀ। ਦਰਦ ਹੈ, ਪਰ ਚੇਤੇ ਰੱਖਿਓ ਉਸ ਦਰਦ ਨੇ ਇੱਕ ਖਿੰਨ ਚ ਕਿੱਡੇ ਵੱਡੇ ਸੁੱਖ ਨੂੰ ਜਨਮ ਦੇ ਦਿੱਤਾ। ਇੱਕ ਖਿੰਨ ਪਹਿਲਾਂ ਜਿਹਦੀਆਂ ਅੱਖਾਂ ਚ ਪਾਣੀ, ਜਿਹਦੇ ਗਲੇ ਵਿੱਚੋਂ ਦਰਦ, ਜਿਹਦੇ ਬੋਲਾਂ ਵਿੱਚੋਂ ਕੋਈ ਸ਼ਬਦ ਨਹੀਂ ਕੇਵਲ ਕੁਰਲਾਣਾ, ਪਰ ਇੱਕ ਖਿੰਨ ਬਾਅਦ ਉਸੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੇ ਅੰਦਰ ਇੱਕ ਖੁਸ਼ੀ ਇੱਕ ਵਿਗਾਸ ਹੈ। ਦੁਨੀਆਂ ਦੇ ਦਰਦ ਦੁਖਾਂਤ ਨੂੰ ਜਨਮ ਦੇ ਕੇ ਜਾਂਦੇ ਨੇ, ਪਰ ਵਾਹਿਗੁਰੂ ਮੇਰ ਕਰੇ ਸਾਈਂ ਦੇ ਪਿਆਰ ਦਾ ਦਰਦ ਅੰਦਰ ਵਿਕਾਸ ਵਿਗਾਸ ਨੂੰ ਜਨਮ ਦਿੰਦਾ। ਦੁਨੀਆਂ ਦੇ ਦਰਦ ਦੁਖਾਂਤ ਨੂੰ ਜਨਮ ਦੇ ਕੇ ਜਾਂਦੇ ਨੇ, ਪਰ ਵਾਹਿਗੁਰੂ ਮੇਰ ਕਰੇ ਸਾਈਂ ਦੇ ਪਿਆਰ ਦਾ ਦਰਦ ਅੰਦਰ ਵਿਕਾਸ ਵਿਗਾਸ ਨੂੰ ਜਨਮ ਦਿੰਦਾ। ਅਸੀਂ ਜਿਸ ਸੰਪਰਦਾ ਦੇ ਮਹਾਂਪੁਰਸ਼ਾਂ ਨੂੰ ਅੱਜ ਯਾਦ ਪੈ ਕਰਨੇ ਹਾਂ, ਭਾਈ ਸਾਹਿਬ ਹੋਣਾ ਨੇ ਇੱਕ ਹੋਰ ਸ਼ਬਦ ਕਿਹਾ ਕਿ ਦੇਖੋ ਜਾਣਾ ਸਭ ਨੇ ਵੀ ਦੁਨੀਆਂ ਤੋਂ, ਪਰ ਜਾਨ ਜਾਨ ਵਿੱਚ ਅੰਤਰ ਹੈ। ਕਈ ਵਾਰੀ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਮਹਾਂਪੁਰਖਾਂ ਦੀਆਂ ਯਾਦਾਂ ਕਿਉਂ ਮਨਾਈਆਂ ਜਾਂਦੀਆਂ ਨੇ। ਤੁਸੀਂ ਧਿਆਨ ਦਿਆ ਜੇ, ਰਾਜਨੀਤਿਕ ਬੰਦੇ ਨੂੰ ਲੋਕ ਯਾਦ ਕਰਨਗੇ ਤੇ ਉਹ ਕੁਛ ਹੀ ਸਾਰੇ ਬੰਦੇ ਕਹਿਣਗੇ ਜੋ ਕੋਈ ਸਾਰੀ ਜ਼ਿੰਦਗੀ ਉਸ ਮਰਨ ਵਾਲੇ ਨੇ ਕਮਾਇਆ। ਰਾਜਨੀਤੀ ਦੀ ਬਲ ਚੱਲੇਗੀ। ਜੇ ਕਿਸੇ ਬਿਜ਼ਨਸਮੈਨ ਨੂੰ ਯਾਦ ਕੀਤਾ ਜਾਏਗਾ, ਕੀਰਤਨ ਹੋਵੇਗਾ, ਪਰ ਉਦੋਂ ਬਾਅਦ ਤਕਰੀਰਾਂ ਵਿੱਚ ਉਹਦੀ ਕਮਾਈ, ਉਹਦੇ ਧਨ, ਉਹਦੇ ਬਿਜ਼ਨਸ ਦੀ ਗੱਲ ਹੀ ਚੱਲੇਗੀ। ਜੇ ਕਿਸੇ ਵਿਦਵਾਨ ਦੀ ਦੁਨੀਆਂ ਤੋਂ ਕੂਚ ਕਰਨ ਦਾ ਵਕਤ ਆਇਆ, ਉਹਦੀ ਵਿਦਵਤਾ ਦੀਆਂ ਗੱਲਾਂ ਹੀ ਲੋਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਰਨਗੇ। ਪਰ ਕਰਨੀ ਵਾਲਿਆਂ ਦੀ ਯਾਦ ਕਿਉਂ ਨਾ ਮਨਾਈਏ, ਕਿਉਂਕਿ ਉਹਨਾਂ ਦੀ ਯਾਦ ਵਿੱਚ ਕੇਵਲ ਗੁਰੂ ਯਾਦ ਆਉਣਾ, ਤਾਂ ਗੁਰੂ ਯਾਦ ਆਉਣਾ ਕਿਉਂਕਿ ਉਹਨਾਂ ਸਾਰੀ ਜ਼ਿੰਦਗੀ ਯਾਦ ਹੀ ਕਮਾਈ, ਯਾਦ ਹੀ ਕਮਾਈ ਹੈ। ਜਿਵੇਂ ਉਹ ਜਿਸ ਨੂੰ ਯਾਦ ਕਰਦੇ ਰਹੇ, ਉਹਨਾਂ ਦੇ ਜਾਣ ਤੇ ਵੀ ਪਿਆਰੇ ਦੀਆਂ ਯਾਦਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੁਛ ਰਹਿਮਤ ਭਰੇ ਬਚਨ ਕਹਿਣੇ ਸੰਬੰਧੀ, ਭਾਵੇਂ ਅਸੀਂ ਚਲਾਣਾ ਸ਼ਬਦ, ਮੌਤ ਸ਼ਬਦ,
अकाल चलाना शब्द वरतने हैं, पर दुनिया का परमात्मा ने एक नेम ऐसा बनाया है कि इस संसार विच शायद जे मैं पहले इतने अर्ज की हो मैनू बख्श दिया जे, हर बंदा जोर लांदा भी एकता एक सुरता ते समानता पैदा करनी है, ना पहला सी ना हुण है, ते चेते रखो समानता आउण वाले समय विच भी कदी नहीं पैदा होवेगी, एक सुरता नहीं पैदा हो सकती। मैं कुछ बाणी विचों बेनती करनी, हर मुल्क विच कोई भी राज पदवी ते बैठदा है ते ओह शब्द कहिंदा है कि असी जे आ गए तो गरीबी नूं बिल्कुल खत्म कर देंगे, जदों कि गुरु ग्रंथ साहिब की हजूरी च लोग शब्द कहिंदे ने ते अंदर वाला कहिंदा मना इन्हां गुरु ग्रंथ साहिब की बाणी नहीं पढ़ी, किसी की खत की तली ते पैसा रख सकते हो वक्ती तौर ते, किसी की खत की तली ते रोटी का टुकड़ा रख सकते हो, पे चेते रखियो मस्तक दियां लिखियां केवल रब दियां ने, दुनिया की कोई ताकत मस्तक दे लिखे हुए लेख नहीं मिटा सकती, दुनिया भी। बेनती समझो मेरी कि आर्थिक पक्षों एकता सुरता हो सकती है? जेड़ा सिख रोज बाणी पढ़दा है, एक दाते एक भिखारी जी उलामा नहीं दे रहा, सच्चे पातशाह गुरु रामदास कहिंदे ने सब तेरे चोज विडाना, यह उहदे चोज ने, तू उहदे चोजां नूं कदी खत्म कर सकेगा? एक दाते एक भिखारी जी सब तेरे चोज विडाना, जेड़ा रोज आसा की वार सरवण करदा है ते जदो ए शलोक सुनदा है आपे भांडे साजियन आपे पूरन दे, इकनी दुध समाई है एक चुल्हे रहन चढ़े

ਇੱਕ ਪਲੰਘਾਂ ਸੁੱਤੇ ਨੇ, ਇੱਕ ਪਰਾਲੀ ਪੈ ਵਿਛਾਉਂਦੇ ਨੇ, ਕੀ ਇਹ ਆਰਥਿਕ ਸਮਾਨਤਾ ਬੰਦਿਆ ਤੂੰ ਦਾਤਾ ਹੈ? ਉਹਦੇ ਚੋਜ ਤੂੰ ਕਦੀ ਖਤਮ ਨਹੀਂ ਕਰ ਸਕਦਾ। ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਬਸ ਇੱਕ ਗੱਲ ਚੇਤੇ ਰੱਖ, ਐਰੀ ਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਲੀਜੈ ਰੇ ਮਨ। ਆਰਥਿਕ ਪੱਖੋਂ ਸਮਾਨਤਾ ਨਹੀਂ, ਦੂਸਰੀ ਬੇਨਤੀ, ਸੁਭਾ ਕਰਕੇ ਵੀ ਸਮਾਨਤਾ ਨਹੀਂ। ਸਿਮਰਨ ਵਾਲਿਆਂ ਦੀ ਗੱਲ ਛੱਡੋ, ਉੱਥੇ ਦੋ ਮਨਾ ਸੇਮ ਏਕ ਸੋ ਆਹੀ, ਪਰ ਆਮ ਦੁਨਿਆਵੀ ਬੰਦੇ ਇੱਕ ਮਾਂ ਦੇ ਦੋ ਪੁੱਤਰ ਨੇ, ਜੇ ਆਰਥਿਕ ਪੱਖੋਂ ਦੋਨੋਂ ਇੱਕੋ ਜੇ ਨਹੀਂ ਤੇ ਸੁਭਾ ਕਰਕੇ ਵੀ ਦੋਨੋਂ ਇੱਕੋ ਜੇ ਨਹੀਂ। ਗੁਰੂ ਅਰਜੁਨ ਦੇਵ ਜੀ ਦਾ ਸੁਭਾ ਤੇ ਬਾਬੇ ਪਿਰਥੀਏ ਦੇ ਸੁਭਾ ਜ਼ਮੀਨ ਅਸਮਾਨ ਦਾ ਅੰਤਰ ਹੈ। ਸੁਭਾ ਕਰਕੇ ਕਦੀ ਵੀ ਏਕਤਾ ਪੈਦਾ ਨਹੀਂ ਹੋਈ। ਤੀਸਰੀ ਬੇਨਤੀ, ਇੱਕ ਬੰਦੇ ਦੇ ਹੱਥ ਦੇ ਨਿਸ਼ਾਨ ਚੱਕਰ ਚੇਨ ਦੂਸਰੇ ਦੇ ਨਾਲ ਮਿਲਦੇ ਨੇ। ਭਾਈ ਸਾਹਿਬ ਬਾਹਰ ਜਾਂਦੇ ਆ, ਹੁਣ ਤਾਂ ਇੱਥੇ ਵੀ ਅਮੈਰੀਕਨ ਅੰਬੈਸੀ ਵਿੱਚ ਜਦੋਂ ਕੋਈ ਵੀਜ਼ਾ ਲੈਣ ਜਾਂਦਾ ਹੈ ਤੇ ਉਹਦੇ ਫਿੰਗਰ ਪ੍ਰਿੰਟਸ ਲੈ ਜਾਂਦੇ ਨੇ, ਉਹਦੀਆਂ ਉਂਗਲਾਂ ਦੇ ਨਿਸ਼ਾਨ ਲੈ ਜਾਂਦੇ ਨੇ। ਬੰਦਿਆ ਅੱਖਾਂ ਚੇਂਜ ਕਰ ਸਕਣਾ, ਚਿਹਰਾ ਚੇਂਜ ਕਰ ਸਕਣਾ, ਤਸਵੀਰ ਚੇਂਜ ਕਰ ਸਕਣਾ, ਪਰ ਹੱਥਾਂ ਦੇ ਨਿਸ਼ਾਨ ਚੇਂਜ ਨਹੀਂ ਹੋਣਗੇ। ਚੇਤੇ ਰੱਖੀ, ਤੂੰ ਕੇਵਲ ਮਸ਼ੀਨ ਨਾਲ ਦੇਖੇ ਨੇ, ਪਰ ਸ਼ੁਕਰ ਉਹਦਾ ਕਰ ਜਿਹਨੇ ਇੰਨੀ ਦੁਨੀਆ ਪੈਦਾ ਕੀਤੀ, ਇੱਕ ਦਾ ਨਿਸ਼ਾਨ ਦੂਜੇ ਨਾਲ ਨਹੀਂ ਮਿਲਦਾ ਪਿਆ। ਕਿਹੋ ਜਿਹਾ ਚਿੱਤਰਕਾਰ ਹੈ ਮੇਰਾ ਵਾਹਿਗੁਰੂ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਅਹ ਅਵਚੇਰਾ, ਤਜ ਚਿੱਤਰੈ ਚਿੱਤ ਰਾਖ ਚਿਤੇਰਾ। ਉਹ ਹੱਥਾਂ ਦੇ ਨਿਸ਼ਾਨ ਲੈਣ ਵਾਲਿਆ, ਤੇਰਾ ਤਾਂ ਕੰਪਿਊਟਰ ਇਹਨੂੰ ਸਾਂਭ ਕੇ ਬੈਠਾ ਹੈ, ਉਸ ਰੱਬ ਨੂੰ ਦੇਖ ਜਿਹਨੇ ਨਿੱਕੀਆਂ ਨਿੱਕੀਆਂ ਲਕੀਰਾਂ ਪੈਦਾ ਕਰ ਦਿੱਤੀਆਂ, ਉਹਦੇ ਵਰਗਾ ਕੌਣ ਹੈ? ਆਰਥਿਕ ਪੱਖੋਂ ਸਮਾਨਤਾ ਨਹੀਂ, ਸੁਭਾ ਕਰਕੇ ਸਮਾਨਤਾ ਨਹੀਂ। ਰੰਗ ਕੋਇਲ ਦਾ ਵੀ ਕਾਲਾ ਤੇ ਰੰਗ ਕਾਂ ਦਾ ਵੀ ਕਾਲਾ। ਕਾਂ ਬਨੇਰੇ ਤੇ ਬਹਿ ਜਾ, ਲੋਕ ਕਹਿੰਦੇ ਨੂੰ ਉਡਾਓ, ਤੇ ਕੋਇਲ ਕਦੀ ਘਰਾਂ ਤੇ ਨਹੀਂ ਬਹਿੰਦੀ, ਉਹ ਤਾਂ ਬਾਗ ਵਿੱਚ ਬੋਲਦੀ ਏ। ਕਾਂ ਬੋਲੇ ਲੋਕ ਉਡਾਉਂਦੇ ਨੇ, ਤੇ ਕੋਇਲ ਬੋਲੇ ਖਾਮੋਸ਼ ਹੋ ਕੇ ਸੁਣਦੇ। ਸੁਭਾ ਇੱਕ ਨਹੀਂ, ਬੋਲੀ ਇੱਕ ਨਹੀਂ, ਬਿਰਖਾ ਇਹ ਤਾਂ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ ਪਰਮਾਤਮਾ ਨੇ ਪੈਦਾ ਕੀਤੇ ਨੇ। ਚੱਕਰ ਚਿੰਨ ਕਰਕੇ ਅਸੀਂ ਇੱਕ ਨਹੀਂ। ਜਿਹੜੀ ਅਗਲੀ ਬੇਨਤੀ ਮੈਂ ਕਰਨੀ ਚਾਹੁੰਦਾ, ਆਰਥਿਕ ਸੁਭਾ ਪੱਖੋਂ ਚੱਕਰ ਚੇਨ ਕਰਕੇ ਇੱਕ ਸੁਰਤਾ ਨਹੀਂ, ਪਰ ਇੱਕ ਅਕਸੁਰਤਾ ਰੱਬ ਨੇ ਪੈਦਾ ਕੀਤੀ। ਉਹ ਨਾ ਤਾਂ ਮਹੱਲਿਆਂ ਵਿੱਚ ਪੈਦਾ ਹੋ ਸਕੀ, ਨਾ ਉਹ ਕਿਸੇ ਹੋਰ ਥਾਂ ਤੇ ਪੈਦਾ ਹੋ ਸਕੀ। ਉਹ ਅਕਸੁਰਤਾ ਰੱਬ ਨੇ ਪੈਦਾ ਕੀਤੀ ਜਿਹੜੀ ਸ਼ਮਸ਼ਾਨ ਘਾਟ ਦੇ ਇੱਕ ਛੱਡ ਦੇ ਥੱਲੇ ਪੈਦਾ ਹੋਈ। ਉਹ ਅਕਸੁਰਤਾ ਕੀ ਹੈ? ਕਬਰਸਥਾਨ ਵਿੱਚ ਇੱਕ ਸੁਰਤਾ ਹੈ। ਯਾਦ ਰੱਖੋ, ਧਨ ਕਿਸੇ ਕੋਲ ਵੱਧ ਜਾਂ ਘੱਟ, ਸੁਭਾ ਕਿਸੇ ਦਾ ਚੰਗਾ ਜਾਂ ਮਾੜਾ, ਚੱਕਰ ਚ ਨਾ ਮਿਲਣ, ਪਰ ਯਾਦ ਰੱਖਿਓ, ਮੌਤ ਇੱਕ ਐਸੀ ਰੱਬ ਨੇ ਪੈਦਾ ਕੀਤੀ ਜਿਹਨੇ ਸਮਾਨਤਾ ਪੈਦਾ ਕੀਤੀ ਹੈ। ਜਿਹੜਾ ਜੰਮਿਆ ਉਹਨੇ ਦੁਨੀਆਂ ਤੋਂ ਜਾੜਾ ਜ਼ਰੂਰ ਹੈ, ਇਹ ਸਮਾਨਤਾ ਹੈ। ਪਰ ਜੋ ਭਾਈ ਸਾਹਿਬ ਨੇ ਸ਼ਬਦ ਕਹਿ, ਮੈਂ ਉਹਦੀ ਵਿਆਖੀ ਕਰਨ ਲੱਗਾ। ਅਸੀਂ ਇਹ ਬਚਨ ਪੜ੍ਹਨੇ, ਮੌਤ ਨੇ ਸਮਾਨਤਾ ਪੈਦਾ ਕੀਤੀ, ਠੀਕ ਹੈ। ਤਾਕਤਵਰ ਨੂੰ ਚੰਦਨ ਦੀ ਲੱਕੜ ਨਾਲ ਫੂਕ ਦਿੱਤਾ ਗਿਆ, ਆਮ ਬੰਦੇ ਨੂੰ ਸਾਦੀਆਂ ਲੱਕੜਾਂ ਨਾਲ ਸੰਸਕਾਰ ਕੀਤਾ ਗਿਆ। ਪਰ ਇੱਕ ਗੱਲ ਚੇਤੇ ਰੱਖਿਓ, ਲੱਕੜਾਂ ਵੱਖ ਹੋ ਸਕਦੀਆਂ ਨੇ, ਹਜ਼ੂਮ ਇਕੱਠ ਪਿੱਛੇ ਤੁਰਨ ਵਾਲੇ ਕਿਸੇ ਪਿੱਛੇ ਸੌ, ਕਿਸੇ ਪਿੱਛੇ ਹਜ਼ਾਰ ਹੋ ਸਕਦਾ, ਪਰ ਇੱਕ ਗੱਲ ਸਾਰਿਆਂ ਦੀ ਬਰਾਬਰ ਹੈ ਕਿ ਜਦੋਂ ਅੱਗ ਲੱਗਦੀ ਹੈ, ਸੜਨ ਤੋਂ ਬਾਅਦ ਸਰੀਰ ਸਾਰੇ ਸਵਾ ਇੱਕੋ ਜਿਹੇ ਹੁੰਦੇ। ਇਹ ਨਹੀਂ ਵੀ ਚੰਦਨ ਨਾਲ ਫੂਕੇ ਹੋਏ ਰਾਖ ਨਹੀਂ ਹੁੰਦੇ, ਸੋਨਾ ਬਣ ਜਾਂਦੇ ਨੇ, ਤੇ ਸਾਦੀ ਲੱਕੜ ਨਾਲ ਫੂਕੇ ਹੋਏ ਸਵਾ ਬਣਦੇ ਨੇ। ਲੱਕੜ ਘਿਓ ਜਿਤਨਾ ਮਰਜ਼ੀ ਪਾ ਲੈ, ਪਰ ਅਖੀਰ ਤੇ ਜੇ ਰਹਿ ਜਾਏਗੀ ਤੇ ਢੇਰੀ ਕੇਵਲ ਰਾਖ ਦੀ ਰਹਿ ਜਾਏ। ਬਰਾਬਰ ਤਾਂ ਆ ਗਈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤੋਂ ਅੱਗੇ ਹੋਰ ਬਚਨ ਕੀਤਾ, ਕਹਿਣ ਲੱਗੇ, ਇਸ਼ਨਾਨ ਇੱਕ ਪਾਣੀ ਨਾਲ ਹੋ ਸਕਦਾ ਹੈ, ਸ਼ਮਸ਼ਾਨ ਭੂਮੀ ਇੱਕ ਹੋ ਸਕਦੀ ਏ, ਅੱਗ ਇੱਕ ਹੋ ਸਕਦੀ ਏ, ਮੌਤ ਸ਼ਬਦ ਸਭ ਲਈ ਇੱਕ ਹੋ ਸਕਦਾ ਹੈ, ਪਰ ਮਰਨ ਤੋਂ ਬਾਅਦ ਫਿਰ ਏਕਤਾ ਨਹੀਂ। ਕਿਉਂਕਿ ਰੰਗ ਰਤੜੇ ਸਾਈਂ ਦੇ ਘਰ ਨੂੰ ਚਲੇ ਜਾਂਦੇ ਨੇ, ਤੇ ਰੱਬ ਤੋਂ ਵਿਛੁੰਨੇ ਹੋਏ ਜਿਹੜੇ ਨੇ ਉਹ ਜਨਮ ਤੇ ਮਰਨ ਵੀ ਚਲੇ ਜਾਂਦੇ। ਇਕਸੁਰਤਾ ਫਿਰ ਵੀ ਨਾ ਹੋਈ। ਬਾਣੀ ਚ ਸ਼ਬਦ ਤੁਹਾਨੂੰ ਸਭ ਨੂੰ ਚੇਤੇ

0: मैं सिर्फ उन्हां को प्रमाण अर्ज कर देना, ऐसो ए संसार पेख ना रहन ना को पई खैरे, सब ने जाने, ऐसो ए संसार पेख ना रहन ना को पई खैरे, सूदे सूदे रेग चलो तुम नतर कुतका दवाई खैरे, बारे बूढ़े तरुणे भैया सब को जम लै जई है रे। भावे असी अज शब्द वरतने, पता नहीं गुरु ग्रंथ साहिब सच्चे पातशाह हर एक नू सोझी बख्श अपने ज्ञान दी। किसे दी मौत होवे सी कहने अजे समा नहीं सी, सोची दा मना आपां रब तो सियाने आ, जे समा ना हुंदा ते दुनिया तो कूच क्यों करदा, समा सी ते तां गया। ते गुरु साहिब ने कहा बारे बूढ़े तरुणे भैया सब को जम लै जई कह रे, मानस बपरा मूसा कीनो मीच बलैया खई कह रे, तनवंता अर निर्धन मन ई ताकी कछु ना कानी रे। एक चीज ने बराबरता पैदा की, राजा परजा सम करमा रे, आवे बराबरता, मौत ने बराबरता ल्यांदी, राजा परजा सम कर मारे, ऐसो काल बिडानी रे। पर इथे भी बराबरता खिंडदी दिसी, क्यों? हर के सेवक जो हर पाए, कैसे कमाल दी बरीकी लतीफ गल्लां रखियां विच बरीक, कहिंदे ने रब दे प्यारे ते ना लागू करी के सम कर मारे नहीं, हर के सेवक जो हर पाए तिनकी कथा निरारी रे। उन्हां दी कहानी दुनिया तो जान तो वखरी, जान दी वखरी है, आवे ना जाहे ना कबू मरते पार ब्रह्म संघारी, उन्हां दी कथा निराली है, ना आउंदे ने ना जांदे ने ना जमदे ने ते ना मरदे ने। ये जदों कथा निराली क्या ना, उस वेले मन ने क्या मना सी ता अखरी अर्थी कर सकांगे ना, कथा निराली। पर ए ता साई जाने जेड़ा अपने करो निवाजिया होया नू भेजदा है, सच जाण्यो पूरे दी कथा अधूरा कदी भी नहीं कर सकता। तिनकी कथा निरारी दे, सुखमनी साहब आप जी पढ़ दे, ते मंत साहब उन्हां दा जीवन जो बाबा अजीत सिंह उन्हां ने लिखे, उन्हां दे दर्शन दिदारे खोए, पर उन्हां दा जीवन आपने सब ने नेड़े खो के देखे। वैसे ता महापुरख दे जीवन दी गल करने नू खुशामद ना समझियो, कुरमखो एक बेनती मेरी सरवण करियो कि जिंदगी च गल चेते रखिए, गुरु कदी भी विरोधी बन के किसे दा विरोध नहीं करता, इनू समझियो, गुरु कदी भी किसे दा विरोधी नहीं हुंदा, चाहे जंजू दी गल चले, चाहे नमाज दी गल चले, भावे जोग दी गल चले। असी अर्थ करद्या करद्या कई वरी उन्हां शब्दां नू विरोधा भास देने आ, जिहड़ा विरोधी होवे ओ जड़ां वढ़दा है, जिहड़ा सुखिरद होवे कहिंदा नहीं, कीमती जन्म मिलिया आ आत्मा दा जनेऊ पाल, समझियो। विरोधी हुंदे क्यों दसदे अंदर दी खेड, कि दया कपा संतोख सूत जत गंढी सत वट। विरोधी हुंदे क्यों कहिंदे मेहर मसीत सिदक मसला हक हलाल कुरान। जे विरोधी हुंदे क्यों कहिंदे मुंदा संतोख शर्म पत झोली ध्यान की करे विभूत नहीं। जे उस्ताद झिड़कदे ओदी झिड़क विच चेते रखियो विरोध नहीं, ओदी झिड़क दे विच कीमती जीवन हुंदा, गुरु विरोधी नहीं। एक बचन हजूर जी दी बाणी विचों ही कि साहब कृपालू दे अमृत बचना विचों सुखमनी साहब आपां पढ़ने हैं। जदों साध बचन आउंदा है ना, उत्थे भाई साहब जी भाई गुरदास जी दी रचना विच भी साध दी व्याख्या, मैं अगे अर्ज करना। गुरु अर्जुन साहब ने कहा अगम अगाध पार ब्रह्म सोए, असी पढ़ने हैं, जो जो कहे सो मुक्ता होए, जेड़ा उन्हूं कहेगा अगम अगाध वो मुक्त होवेगा, जो जो कहे सो मुक्ता होए, अगली तुक सुन मीता। मेरे मित्र सुन, पता नहीं क्यों क्या सुन मीता, इहदा मतलब कि जेड़ी गल मैं तेनूं दे दसन लगा इनू कन दे के सुन। ते सुन शब्द उदो कहा जांदा जदों किसे दे खाने च गल पानी होवे, सुन मेरी गल किते भुलेखे च ना पाई जी जेड़ी तेनूं कहन लगा। की जी? सुन मीता नानक बिनवंता। ਹੇ ਮੇਰੇ ਸੱਚੇ ਪਾਤਸ਼ਾਹ ਸਾਧੂ ਲਈ ਇੰਨੇ ਉੱਚੇ ਸ਼ਬਦ। ਮੇਰੇ ਮਿੱਤਰ ਸੁਣ, ਬਿਨਵੰਤਾ ਦਾ ਅਰਥ ਤੁਸੀਂ ਜਾਣਦੇ ਹੋ, ਮੈਂ ਬੇਨਤੀ ਕਰਨਾ ਮੇਰੇ ਮਿੱਤਰ ਮੇਰੇ ਪਿਆਰਿਆ ਸੁਣ। ਕੀ ਜੀ? ਸਾਧ ਜਨਾ ਕੀ ਅਚਰਜ ਕਥਾ। ਸਿਰਫ ਆਹ ਦੋ ਸ਼ਬਦ ਸਮਝਾਉਣ ਲਈ, ਅਚਰਜ ਕਥਾ ਇਹਦਾ ਮਤਲਬ ਇਹ ਸੀ ਕਿ ਉਹਨਾਂ ਦੇ ਜੀਵਨ ਦੇ ਬਿਰਤਾਂਤ ਅਚਰਜ ਨੇ, ਤੇ ਮੇਰੇ ਮਿੱਤਰਾ ਧਿਆਨ ਨਾਲ ਸੁਣੀ, ਜੇ ਰੱਬ ਦੇ ਅਗੰਮ ਅਗਾਧ ਬੋਧ ਦੀ ਖੇਡ ਅਚਰਜ ਕਹਿ, ਉਹਦੇ ਸਾਧੂ ਦੀ ਖੇਡ ਵੀ ਅਚਰਜ ਕਹਿ। ਫਿਰ ਇਹ ਸ਼ਲੋਕ ਨੂੰ ਦੇਖੋ, ਉੱਤੇ ਪ੍ਰਮਾਤਮਾ ਥੱਲੇ ਸਾਧੂ ਦੇ ਬਚਨ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ, ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਉਸ ਸੁਖਮਨੀ ਸਾਹਿਬ ਦਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਉਹਨਾਂ ਨੇ ਇੱਕ ਸ਼ਬਦ ਮੈਨੂੰ ਇੱਕ ਵਾਰੀ ਕਿਹਾ, ਕਿਉਂਕਿ ਮਹੰਤ ਸਾਹਿਬ ਜੀ ਦੇ ਜਦੋਂ ਦਰਸ਼ਨ ਹੋਏ ਪਹਿਲੀ ਵਾਰੀ, ਇੱਥੇ ਇੱਕ ਬਰਾਤ ਆਈ ਸੀ, ਬਾਬਾ ਜੀ ਹੁਣਾਂ ਨੂੰ ਪਤਾ ਹੋਣਾ, ਬਾਬਾ ਪ੍ਰਤਪਾਲ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਕਿ ਮਹੰਤ ਜੀ ਕੋਲ ਮਾਲਾ ਸੀ ਮੋਟੇ ਮਣਕਿਆਂ ਵਾਲੀ, ਦਰਸ਼ਨ ਕੀਤੇ। ਤੇ ਇਹ ਜੇ ਆਪਾਂ ਗੱਲ ਕਰਨੀ ਪੈ ਨੂੰ, ਇਹ ਨਾ ਕਿਤੇ ਕੋਈ ਸਮਝ ਆਏ, ਕਿਉਂਕਿ ਅੱਜ ਸਾਡਾ ਅੰਦਰ ਇੰਨਾ ਕੁਛ ਸੁੰਗੜ ਚੁੱਕਾ ਹੈ, ਅਸੀਂ ਗੁਰੂ ਪਿਆਰਿਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਦੇਖੋ, ਗੁਰੂ ਗ੍ਰੰਥ ਸਾਹਿਬ ਤੇ ਸਿਧਾਂਤ ਹੈ, ਤੇ ਸਿਧਾਂਤ ਦਾ ਜਦੋਂ ਕੋਈ ਜੀਵਨ ਜਿੰਦਾ ਹੈ, ਆਰਕੀਟੈਕਟ ਕੇਵਲ ਨਕਸ਼ਾ ਤਿਆਰ ਕਰਦਾ, ਰਿਹਾ ਉੱਥੇ ਜਾਂਦਾ ਜਿੱਥੇ ਇਮਾਰਤਾਂ ਬਣਦੀਆਂ। ਇਹ ਤਾਂ ਜੀਵਨ ਦੱਸਣ ਦੇ ਨਕਸ਼ੇ ਨੇ, ਤੂੰ ਇਸ ਤਰ੍ਹਾਂ ਤੁਰੀ ਇਸ ਤਰ੍ਹਾਂ ਚੱਲੀ। ਤੇ ਜੇ ਅਸੀਂ ਕਹੀਏ ਜੀ ਅਸੀਂ ਨਕਸ਼ਾ ਤਾਂ ਮੰਨਦੇ ਹਾਂ, ਪਰ ਨਕਸ਼ੇ ਵਿੱਚੋਂ ਪੈਦਾ ਹੋਈ ਇਮਾਰਤ ਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ। ਅਜੇ ਹਾਲਤ ਬਣ ਗਈ, ਨਕਸ਼ਾ ਅਸੀਂ ਮੰਨਾਂਗੇ, ਆਰਕੀਟੈਕਟ ਤੈਨੂੰ ਵੀ ਮੰਨਾਂਗੇ, ਪਰ ਜੇ ਇਸ ਨਕਸ਼ੇ ਵਿੱਚੋਂ ਇਮਾਰਤ ਬਣ ਗਈ ਅਸੀਂ ਨਹੀਂ ਮੰਨਣੀ। ਬਸ ਸਿੱਖ ਦੀ ਅੱਜ ਹਾਲਤ ਇਹ ਹੋ ਚੁੱਕੀ ਜੇ ਉਹ ਕਮਾਈ ਵਾਲੇ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ। ਮੈਂ ਬੇਨਤੀ ਕਰਾਂ, ਜਿਹੜਾ ਨਕਸ਼ਾ ਤਿਆਰ ਹੋਇਆ, ਕਮਾਈ ਵਾਲੇ ਇਮਾਰਤਾਂ ਖੜੀਆਂ ਕਰਦੇ ਕਿ ਜੀਵਨ ਐਸਾ ਹੁੰਦਾ। ਆਪ ਦੇਖੋ, ਮਹਾਂਪੁਰਖਾਂ ਦੇ ਜੀਵਨ ਵਿੱਚੋਂ ਉਹਨਾਂ ਦੇ ਹੱਥ ਚ ਮਾਲਾ ਸੀ। ਬੇਨਤੀ, ਮੈਂ ਨਮਸਕਾਰ ਕੀਤੀ, ਉਹਨਾਂ ਤਰੁੱਠ ਕੇ ਉਹ ਮਾਲਾ ਦਿੱਤੀ। ਭਾਈ ਹਰਜਿੰਦਰ ਸਿੰਘ ਉਹਨਾਂ ਨੂੰ ਇੱਕ ਸ਼ਬਦ ਕਹਿ ਕਿ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ। ਮੰਤ ਸਾਹਿਬ ਨੇ ਉਹਨਾਂ ਦੱਸੇ ਤੇ ਨਾਲ ਕਹਿ ਲੱਗੇ, ਬੈਰਾਗ ਚਾਹੇ ਸੁਖਮਨੀ ਸਾਹਿਬ ਪੜ੍ਹਨ ਵਾਲੇ ਨੂੰ ਗੁਰੂ ਅਰਜੁਨ ਦੇਵ ਲੈਣ ਆਉਂਦੇ। ਕਿੰਨਾ ਕੁ ਅੰਦਰ ਟਿਕਿਆ। ਫਿਰ ਦੇਖੋ, ਇਸ ਘਰ ਵਿੱਚ ਇਸ ਦਰਬਾਰ ਵਿੱਚ ਜਿਹੜੀ ਉਹਨਾਂ ਸੇਵਾ ਕੀਤੀ, ਉਸ ਭਾਵੇਂ ਦੋ ਚਾਰ ਪੱਤਰੇ ਹੀ ਜੀਵਨ ਲਿਖਿਆ, ਪਰ ਉਹਨਾਂ ਪੰਜ ਸੱਤ ਲਾਈਨਾਂ ਵਿੱਚੋਂ ਸਭ ਕੁਝ ਮਿਲ ਜਾਂਦਾ ਜੇ ਦੇਖੀਏ ਤਾਂ। ਮਹੰਤ ਸਾਹਿਬ ਆਏ, ਮਹੰਤ ਜਵਾਹਰ ਸਿੰਘ ਜੀ ਲੈ ਕੇ ਆਏ, ਬਿਮਾਰ ਸਨ। ਆਪ ਸਭ ਨੂੰ ਪਤਾ, ਬਿਠਾਇਆ ਕਿੱਥੇ? ਲੰਗਰ ਦੇ ਭਾਂਡਿਆਂ ਵਿੱਚ। ਭਾਂਡੇ ਮਾਂਜੋ, ਭਾਂਡੇ ਮਾਂਜਦੇ ਰਹੇ, ਸੇਵਾ ਕਰਦੇ ਰਹੇ। ਤੁਸੀਂ ਅੱਖਾਂ ਨਾਲ ਸਭ ਕੁਝ ਤੱਕਿਆ, ਪਰ ਉਹਨਾਂ ਦੀ ਸਾਖੀ ਨੂੰ ਆਪਾਂ ਯਾਦ ਕਰੀਏ। ਇਸ ਸੰਪਰਦਾ ਵਿੱਚ ਬੜੇ ਕਮਾਈ ਵਾਲੇ। ਜਦੋਂ ਦਰਦ ਦੀ ਗੱਲ ਚੱਲੀ, ਬਾਬਾ ਰਾਮ ਕਿਸ਼ਨ ਜੀ ਦਾ ਜੀਵਨ, ਬਾਬਾ ਹੀਰਾ ਸਿੰਘ, ਭਾਈ ਹੀਰਾ ਸਿੰਘ ਜੀ ਦੇ ਪਿਤਾ ਭਾਈ ਹੀਰਾ ਸਿੰਘ ਕੀਰਤਨੀ, ਉਹਨਾਂ ਦੇ ਪਿਤਾ ਜੀ ਨੇ ਕੀਰਤਨ ਕੀਤਾ, ਪਰ ਕੀਰਤਨ ਤੋਂ ਬਾਅਦ ਗਏ ਨਹੀਂ। ਦੰਪਤੀ ਦੋਨੋਂ ਜੀ ਬੈਠੇ ਰਹੇ। ਬਾਬਾ ਰਾਮ ਕਿਸ਼ਨ ਜੀ ਦੇ ਨੇਤਰ ਬੰਦ ਸਨ। ਜਦੋਂ ਨੇਤਰ ਖੁੱਲੇ, ਪੁੱਛਿਆ, ਗੁਰੂ ਕੇ ਕੀਰਤਨੀਆਂ ਚ ਗਏ ਨਹੀਂ? ਸੇਵਾਦਾਰ ਨੇ ਕਿਹਾ, ਘਰ ਪੁੱਤਰ ਨਹੀਂ, ਘਰ ਸੰਤਾਨ ਨਹੀਂ। ਭਾਈ ਵੀਰ ਸਿੰਘ ਹੋਣਾ ਲਿਖਿਆ ਸੰਤ ਗਾਥਾ ਵਿੱਚ, ਘਰ ਸੰਤਾਨ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਕਿਹਾ, ਸੱਚੇ ਪਾਤਸ਼ਾਹ ਤੇਰੀ ਕੀਰਤੀ ਕਰਨ ਵਾਲੇ ਨੂੰ ਕਾਹਦੀ ਮੁਤਾਜੀ, ਹੀਰਾ ਹੋਵੇਗਾ ਹੀਰਾ। ਉਦੋਂ ਬਾਅਦ ਭਾਈ ਹੀਰਾ ਸਿੰਘ ਜੀ ਦਾ ਜਨਮ ਹੋਇਆ, ਹੀਰਾ ਹੋਵੇਗਾ ਹੀਰਾ। ਉਹਨਾਂ ਦਾ ਬਿਰਹਾ ਕਦੀ ਤੁਸੀਂ ਦੇਖਿਓ? ਮੈਂ ਸਿਰਫ ਦੋ ਕੁ ਉਦਾਹਰਣਾਂ ਦੇ ਦੇਣਾ, ਵਾਹਿਗੁਰੂ ਕਿਰਪਾ ਕਰੇ, ਕਿਉਂਕਿ ਬਾਣੀ ਸਾਰੇ ਪ੍ਰੇਮਾ ਭਗਤੀ ਵਾਲਿਆਂ ਦੀ ਏ, ਸਿਮਰਨ ਕਰਨ ਵਾਲਿਆਂ ਦੀ ਏ, ਇਹ ਬਾਣੀ ਵਾਚਕ ਗਿਆਨੀਆਂ ਦੀ ਨਹੀਂ ਜੇ। ਇਹ ਭਾਂਡੇ ਮਾਂਜਣ ਵਾਲਿਆਂ ਦੀ, ਝਾੜੂ ਲਾਉਣ ਵਾਲਿਆਂ ਦੀ। ਠੀਕ ਹੈ, ਅਸੀਂ ਕਥਾ ਕੀਰਤਨ ਕਰਨੇ ਆ, ਜੇ ਬਾਬੇ ਦੇ ਦਰਸ਼ਨ ਕਰਨੇ ਨੇ ਨਾ, ਉਹ ਕਿਤੇ ਭਾਂਡੇ ਮਾਂਜਣ ਵਾਲੇ ਤੇ ਕਿਤੇ ਜੋੜੇ ਝਾੜਨ ਵਾਲਿਆਂ ਦੇ ਕੋਲ ਬੈਠੇ ਹੁੰਦੇ। ਅਸਲੀਅਤ ਹੈ। ਇੰਨੇ ਪਿਆਰ ਚ ਭਿੱਜ ਕੇ ਦੋ ਸਿਰਫ ਐਗਜ਼ਾਮਪਲਸ ਮੈਂ ਉਦਾਹਰਨਾਂ ਦੇ ਦੇਣਾ ਕਿ ਬਿਰਖਾਂ ਤੇ ਇਸ ਘਰ ਦੀ ਸੇਵਾ ਉਹਨਾਂ ਦੀ ਯਾਦ ਤਾਂ ਕਿਉਂਕਿ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਰਾਗੀ ਸਿੰਘ ਕੀਰਤਨ ਕਰਦੇ ਪਏ ਨੇ, ਬਾਬਾ ਰਾਮ ਕਿਸ਼ਨ ਜੀ ਕੀਰਤਨ ਸੁਣਦੇ ਪਏ ਨੇ, ਪ੍ਰਸੰਗ ਚੱਲ ਪਿਆ ਸੱਚੇ ਸੌਦੇ ਦਾ। ਚੇਤੇ ਰੱਖਿਓ ਉਹ ਬਾਬੇ ਨਾਨਕ ਵਾਲੇ ਸੱਚੇ ਸੌਦੇ ਦਾ। ਇਹਦੇ ਲਈ ਤਾਂ ਸੱਚਾ ਸ਼ਬਦਾ ਸ਼ਬਦ ਵੀ ਨਹੀਂ ਵਰਤਣਾ ਚਾਹੀਦਾ, ਇਹਨੂੰ ਈਰਖਾ ਨਾ ਸਮਝਿਓ। ਜਿਸ ਬਾਪੂ ਦੇ ਨਾਂ ਤੇ ਸੌਦੇ ਦੀਆਂ ਗੱਲਾਂ ਕਰਦੇ ਨੇ ਲੋਕ, ਚੇਤੇ ਰੱਖਿਓ ਉਸ ਪਿਤਾ ਜੀ ਨੇ ਤਾਂ ਇੱਕ ਨਜ਼ਰ ਭਰ ਕੇ ਦੇਖਿਆ ਤੇ ਨੱਚਣ ਵਾਲੀਆਂ ਨੂੰ ਬ੍ਰਹਮ ਗਿਆਨ ਹੋ ਗਿਆ। ਇਸ ਨਜ਼ਰ ਵਿੱਚੋਂ ਜਿਹਨੂੰ ਉਹ ਤੱਕਦਾ ਉੱਥੇ ਵਿਸ਼ੇ ਪੈਦਾ ਹੋ ਰਹੇ ਨੇ। ਨਖੀ ਗੱਲ ਚੱਲੀ ਸੱਚੇ ਸੌਦੇ ਦੀ, ਕੀਰਤਨ ਕਰਦੇ ਹੋਏ ਕੀਰਤਨੀ ਜਿਵੇਂ ਭਾਈ ਸਾਹਿਬ ਨੇ ਵਿਆਖਿਆ ਕੀਤੀ, ਕੀਰਤਨ ਕਰਦੇ ਜਦੋਂ ਇੱਥੇ ਪਹੁੰਚੇ ਕਿ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮੁੱਖ ਉੱਤੇ ਆਪਣੇ ਹੱਥ ਨਾਲ ਚਪੇੜ ਮਾਰੀ, ਪਰ ਸਿੱਖਾ ਤੂੰ ਸੁਣ ਕੇ ਬਾਬਾ ਕਾਲੂ ਜੀ ਲਈ ਕਿਤੇ ਅੰਦਰ ਮਾੜਾ ਫੁਰਨਾ ਨਾ ਬਣਾਈ। ਉਹ ਪਿਤਾ ਜੀ ਨੇ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਜਦੋਂ ਦੋ ਕੁ ਵਾਰੀ ਕਿਹਾ ਰਾਗੀ ਸਿੰਘ ਨੇ ਕੀਰਤਨ ਕਰਦਿਆਂ ਕਿ ਦੇਖੋ ਚਪੇੜ ਮਾਰੀ ਬਾਪੂ ਜੀ ਨੇ ਪੁੱਤਰ ਦੇ ਮੁੱਖ ਤੇ, ਗੁਰੂ ਨਾਨਕ ਸਾਹਿਬ ਦੇ ਮੁੱਖ ਤੇ ਇਸ ਤਰ੍ਹਾਂ ਨਿਸ਼ਾਨ ਪੈ ਗਏ ਜਿਵੇਂ ਕਿਤੇ ਚਿੱਟੇ ਕਮਲ ਫੁੱਲ ਦੇ ਉੱਤੇ ਕਾਲੇ ਰੰਗ ਦੇ ਭਵਰੇ ਬੈਠੇ ਹੋਣ, ਜਿਵੇਂ ਲਾਲ ਮੁੱਖ ਕਮਲ ਫੁੱਲ ਦੀ ਤਰ੍ਹਾਂ ਤੇ ਉਂਗਲੀਆਂ ਦੇ ਨਿਸ਼ਾਨ ਕਾਲੇ ਭਵਰੇ। ਇੰਨੇ ਸ਼ਬਦ ਕਹੇ ਕਿ ਚਪੇੜ ਵੱਜੀ, ਹਜ਼ੂਰ ਦੀਆਂ ਅੱਖਾਂ ਸਿਮ ਆਈਆਂ, ਬਾਬਾ ਰਾਮ ਕਿਸ਼ਨ ਜੀ ਵਿੱਚੋਂ ਉੱਠ ਕੇ ਖੜੇ ਹੋ ਗਏ। ਬਾਬਾ ਕਾਲੂ ਜੀ ਨਾ ਮਾਰੋ, ਬਾਬਾ ਕਾਲੂ ਜੀ ਨਾ ਮਾਰੋ। 20 ਰੁਪਈਆਂ ਦੀ ਗੱਲ ਹੈ, ਮੈਂ ਸਾਰਾ ਘਰ ਹੀ ਸਿੱਖਾਂ ਨੂੰ ਕਹਿ ਕੇ ਸੋਨੇ ਨਾਲ ਮੜਾ ਦਿਆਂ। ਹੁਣ ਤੁਸੀਂ ਦੇਖੋ ਉੱਥੇ ਸਮਾਂ ਰਹਿ ਗਿਆ ਕੋਈ, ਸਥਾਨ ਰਹਿ ਗਿਆ ਕੋਈ? ਨਹੀਂ, ਜਿਹੜਾ ਸਮੇਂ ਸਥਾਨ ਤੇ ਜਿੰਦਾ, ਪਕੜ ਤੇ ਜਿੰਦਾ, ਸ਼ਾਇਦ ਅਜੇ ਉਹ ਆਤਮਕ ਮੰਡਲ ਦੀ ਉਡਾਰੀ ਨਹੀਂ ਜਾਣਦਾ। ਆਤਮਕ ਮੰਡਲ ਵਿੱਚ ਸਮਾਂ ਸਥਾਨ ਤੱਕ ਦੀ ਰਹਿੰਦਾ ਹੀ ਕਿ ਨਾ ਮਾਰੋ ਸ਼ਬਦ ਵਰਤੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਪਿਆਰ ਕਿ ਹਜ਼ੂਰ ਦੇ ਚਰਨਾਂ ਵੀ ਜਦੋਂ ਰਾਤ ਨੂੰ ਸੇਵਾ ਕਰਨੀ ਤੇ ਬਾਬਾ ਰਾਮ ਕਿਸ਼ਨ ਜੀ ਹੋਣਾ ਨੇ ਗੁਰੂ ਗ੍ਰੰਥ ਸਾਹਿਬ ਦੇ ਪਲੰਗ ਕੋਲ ਜਾ ਕੇ ਬੈਠ ਜਾਣਾ ਤੇ ਕਹਿਣਾ ਸੱਚੇ ਪਾਤਸ਼ਾਹ ਇਹ ਸਾਰੀ ਰਾਤ ਕਿਵੇਂ ਨਿਕਲੇਗੀ? ਪਰ ਸੋਕਤ ਜਾਣੇ ਪੀਰ ਪਰਾਈ ਜਾਂ ਕਹਿ ਅੰਤਰ ਦਰਦ ਨਾ ਪਾਈ। ਸੱਚੇ ਪਾਤਸ਼ਾਹ ਇਹ ਸਾਰੀ ਰਾਤ ਕਿਵੇਂ ਨਿਕਲੇਗੀ? ਕਿਵੇਂ ਤੇਰੇ ਤੋਂ ਬਿਨਾਂ ਮੈਂ ਰਹਿ ਸਕਾਂਗਾ? ਬੈਰਾਂ ਵਿੱਚ ਆ ਕੇ ਰੋਈ ਜਾਣਾ, ਫਿਰ ਕਹਿਣਾ ਉੱਠ ਮਣਾ ਬਾਹਰ ਬੂਵੇ ਦੇ ਬਹਿ ਜਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿਸ਼ਰਾਮ ਪੈ ਕਰਦੇ। ਮਹੰਤ ਤਾਰਾ ਸਿੰਘ ਜੀ ਦਾ ਜੀਵਨ ਪੜਿਆ, ਜਿਹੜੀਆਂ ਦੋ ਗੱਲਾਂ ਸਿਰਫ ਮੈਂ ਸਾਂਝੀਆਂ ਕਰਨੀਆਂ ਨੇ। ਉਹ ਸ਼ਬਦ ਕਹੇ, ਇੱਕ ਤਾਂ ਕਿਹਾ ਭਾਂਡੇ ਮਾਂਜੇ ਤੇ ਦੁੱਖ ਜਾਂਦਾ ਰਿਹਾ, ਰੋਗ ਜਾਂਦਾ ਰਿਹਾ, ਤੇ ਦੂਸਰੀ ਬਾਤ ਜੋ ਗੁਰਮੁਖਾਂ ਨੇ ਲਿਖੀ ਵੀ ਮਹੰਤ ਜੀ ਚਲੇ ਗਏ ਫਿਰ ਦੁਬਾਰਾ ਲਿਆਂਦਾ, ਇਹ ਸ਼ਬਦ ਲਿਖੇ ਨੇ। ਤੇ ਇੱਕ ਦਿਨ ਬਾਬਾ ਜੀ ਨੂੰ ਕਿਹਾ ਬਾਕੀ ਸਭ ਤਾਂ ਸਾਥੀ ਕੀਰਤਨ ਕਰਦੇ ਨੇ, ਕੋਈ ਕਥਾ ਕਰਦਾ ਹੈ, ਕੋਈ ਗੁਣੀ, ਕੋਈ ਗਿਆਨੀ, ਮੈਂ ਤਾਂ ਭਾਂਡੀ ਮਾਂਜਣਾ। ਮਹਾਂਪੁਰਖਾਂ ਦੇ ਕਸ਼ਹਿਰੇ ਬਸਤਰੀ ਸੇਵਾ ਹੀ ਕਰਨਾ ਵਾ। ਤੇ ਕਹਿੰਦੇ ਨੇ ਜੋ ਲਿਖਿਆ ਹੈ, ਮੈਂ ਸਿਰਫ ਬਾਣੀ ਵਿੱਚੋਂ ਉਦਾਹਰਨਾਂ ਦੇਣੀਆਂ ਨੇ ਸਾਖੀ ਲਈ। ਇੱਕੋ ਗੱਲ ਕਹੀ ਕਿ ਤੁਸੀਂ ਭਾਂਡੇ ਮਾਂਜੀ ਜੋ ਸੇਵਾ ਕਰੀ ਜਾਓ, ਗੁਣੀ ਗਿਆਨੀ ਤੁਹਾਡੇ ਸਾਹਮਣੇ ਚੁੱਕਣਗੇ। ਹੁਣ ਆਹ ਸ਼ਬਦ ਭਾਂਡੇ ਰੋਗ ਮਿਟਾਉਂਦੇ ਨੇ, ਭਾਂਡੇ ਗੁਣੀ ਗਿਆਨੀ ਚੁਕਾਉਂਦੇ ਨੇ। ਜਦੋਂ ਇਹ ਸ਼ਬਦ ਪੜਿਆ ਤੇ ਮਨ ਨੇ ਕਿਹਾ ਧੰਨ ਗੁਰੂ ਅਰਜੁਨ ਸਾਹਿਬ, ਤੁਹਾਡੇ ਇਸ ਸ਼ਲੋਕ ਦੀ ਵਿਆਖਿਆ ਹੋ ਗਈ ਕਿ ਪਾਛਣ ਕਰੋਤ ਅਗਰਣੀ ਵਹਿ। ਸ਼ਲੋਕ ਸਹਿਸਕ੍ਰਿਤੀ, ਸੇਵਾ ਕਰਨ ਵਾਲੇ ਜਿਹੜੇ ਪਿੱਛੇ ਰਹਿੰਦੇ ਨੇ ਉਹ ਆਗੂ ਬਣ ਜਾਂਦੇ ਨੇ। ਪਰ ਚੇਤੇ ਰੱਖੋ ਆਗੂ ਰਾਜਨੀਤਿਕ ਸ਼ਬਦ ਨਹੀਂ, ਸਾਧ ਤੋਂ ਬਿਨਾਂ, ਗੁਰਮੁਖ ਤੋਂ ਬਿਨਾਂ ਜਿਹੜੀ ਮੈਂ ਬੇਨਤੀ ਕਰਨ ਲੱਗਾ, ਜ਼ਿੰਦਗੀ ਦੇ ਵਿੱਚ ਕਦੀ ਵੀ ਆਤਮਕ ਰਸ ਨਹੀਂ ਭਰਿਆ ਜਾਣਾ ਜਿੰਨੀ ਦੇਰ ਤੱਕ ਰਸੀਏ ਦੀ ਸੰਗਤ ਨਹੀਂ। ਹੰਗਤਾਂ ਵਿੱਚ ਆ ਕੇ ਮੈਂ ਕਹੀ ਜਾ, ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਚੇਤੇ ਰੱਖਿਓ, ਕਈ ਵਾਰੀ ਇਹ ਸ਼ਬਦ ਵੀ ਹੰਗਤਾਂ ਵਾਲੇ ਹੋ ਜਾਂਦੇ ਨੇ। ਗੁਰਮੁਖ ਦੀ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ। ਉਹ ਕਹਿੰਦੇ ਨੇ ਕਮਾਈਆਂ ਹੀ ਸਾਧ ਬਣਾਉਂਦੀਆਂ ਨੇ, ਤੇ ਕਮਾਈਆਂ ਆਪਣੀ ਅਕਲ ਨਹੀਂ, ਕਮਾਈਆਂ ਕਿਰਪਾ ਨਾਲ ਹੁੰਦੀਆਂ ਨੇ। ਇਹੀ ਕਾਰਨ ਕਿ ਜਦੋਂ ਕਿਤੇ ਕੋਈ ਆਮ ਤੌਰ ਤੇ ਤਪੀਸਰ ਤਪ ਕਰਦੇ ਨੇ, ਉਹ ਖੰਗਤਾ ਵਿੱਚ ਜਿੰਦੇ ਨੇ, ਇੰਨੇ ਸਾਲ ਅਸੀਂ ਕਮਾਈਆਂ ਕੀਤੀਆਂ, ਪਰ ਬਾਬੇ ਨਾਨਕ ਦੇ ਘਰ ਵਿੱਚ ਜਿਉਂ ਜਿਉਂ ਕਮਾਈ ਕਰਕੇ ਸਾਲ ਨਿਕਲਦੇ ਨੇ, ਤਿਉਂ ਤਿਉਂ ਮਿਹਰ ਹੁੰਦੀ ਏ, ਹਉਮੇ ਮਿਟਦੀ ਏ। ਕਦੀ ਨੀ ਕਹਿੰਦੇ ਕਮਾਈਆਂ ਕੀਤੀਆਂ, ਕਹਿੰਦੇ ਗੁਰੂ ਨੇ ਮਿਹਰਾਂ ਕੀਤੀਆਂ, ਹੰਗਤਾ ਨਹੀਂ। ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਕਿ ਸਾਧੂ ਦੀ ਅਗਵਾਈ ਸਮੁੱਚੀ ਮਾਨਵਤਾ ਦਾ ਭਲਾ ਕਰੇਗੀ। ਤੇ ਸਾਧੂ ਦਾ ਸੰਬੰਧ ਅਸੀਂ ਸਿੱਖ ਨਾਲ ਲਾਈਏ, ਹਿੰਦੂ ਨਾਲ ਲਾਈਏ, ਮੈਨੂੰ ਬਖਸ਼ ਦਿਓ, ਮੈਂ ਸ਼ਬਦ ਅੱਜ ਖੁੱਲੇ ਵਰਤ ਰਿਹਾ। ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ। ਉਹ ਕਹਿੰਦੇ ਨੇ ਅਸੀਂ ਬੀਜ ਬੀਜਨੇ ਆ ਕਿਸੇ ਫਸਲ ਦਾ, ਕਣਕ ਬੀਜੋ, ਝੋਨਾ ਲਾਈਏ, ਚਣੇ ਬੀਜੀਏ। ਆਪ ਨੂੰ ਪਤਾ ਵੀ ਕਣਕ ਜਦੋਂ ਬੀਜੀ ਜਾਂਦੀ ਹੈ ਤੇ ਸਰਦੀ ਦੇ ਦਿਨ ਸ਼ੁਰੂ ਹੁੰਦੇ ਨੇ। ਸਾਧੂ ਕਿਵੇਂ ਸਭ ਦਾ ਭਲਾ ਕਰਦਾ, ਤੇ ਸਾਧੂ ਨਾ ਵੀ ਬੋਲੇ, ਚੇਤੇ ਰੱਖੋ ਉਹਦੇ ਕੋਲ ਬੈਠਿਆਂ ਵੀ ਉਹਦੇ ਸਰੀਰ ਦਾ ਔਰਾ, ਉਹਦੇ ਸਰੀਰ ਦੀਆਂ ਤਰੰਗਾਂ ਦੁਖੀਆਂ ਬੰਦਿਆਂ ਦੇ ਅੰਦਰ ਨੂੰ ਸੁੱਖ ਦੇ ਜਾਂਦੀਆਂ। ਭਾਈ ਸਾਹਿਬ ਕਹਿੰਦੇ ਨੇ ਕਣਕ ਸ਼ੁਰੂ ਹੋਈ, ਸਰਦੀ ਜ਼ਮੀਨ ਵਿੱਚ ਬੀਜ ਦਿੱਤੀ, ਜਦੋਂ ਪੇਡਾ ਪੈਦਾ ਹੋਇਆ ਉਦੋਂ ਸਰਦੀ ਹੋਰ ਤੇਜ਼ ਹੋ ਗਈ, ਜਿਉਂ ਜਿਉਂ ਪੱਕਣ ਦੇ ਨੇੜੇ ਆਈ ਤਿਉਂ ਤਿਉਂ ਅੱਤ ਦੀ ਸਰਦੀ ਤੇ ਅੱਜ ਤੁਸੀਂ ਦੇਖਦੇ ਹੋ ਕੋਰਾ ਤੇ ਬਰਫ਼ ਕਣਕ ਦੀ ਫਸਲ ਉੱਤੇ ਪਈ। ਇੰਨੀ ਸਰਦੀ, ਇੰਨੀ ਠੰਡ ਉਸ ਫਸਲ ਨੇ ਆਪਣੇ ਤਨ ਤੇ ਖੰਡਾਉਂਦੀ ਏ, ਪਰ ਜਿਸ ਦਿਨ ਨੇ ਪੱਕਣ ਲੱਗਣਾ ਉਦੋਂ ਲੂਆਂ ਸ਼ੁਰੂ ਹੋ ਜਾਣਗੀਆਂ। ਸਰਦੀ ਵੀ ਜਰੀ, ਗਰਮੀ ਵੀ ਜਰੀ, ਜਿਸ ਵੇਲੇ ਸਰਦੀ ਤੇ ਗਰਮੀ ਦੋਨਾਂ ਨੂੰ ਜਰ ਲਿਆ ਤੇ ਜ਼ਿਮੀਦਾਰ ਨੇ ਝਾੜ ਕੇ ਜਦੋਂ ਕਣਕ ਆਪਣੇ ਘਰ ਲੈ ਕੇ ਗਿਆ, ਇੰਨੀ ਵੱਡੀ ਉਹਨੇ ਸਾਧਨਾ ਕੀਤੀ, ਰੱਬ ਨੇ ਕਣਕ ਵਿੱਚੋਂ ਦਵੈਸ਼ ਹੀ ਮਿਟਾ ਦਿੱਤੀ। ਕਹਿਣ ਲੱਗੀ, ਹੁਣ ਚਾਹੇ ਮੁਸਲਮਾਨ ਦੇ ਮੂੰਹ ਚ ਪਾ ਦੀ, ਭਾਵੇਂ ਹਿੰਦੂ ਦੇ ਮੂੰਹ ਚ ਪਾ ਦੀ, ਜਿਹੜਾ ਖਾਏਗਾ ਮੈਂ ਸਭ ਦੀ ਭੁੱਖ ਦੂਰ ਕਰਾਂ। ਕੌਣ ਹੈ ਸਾਧੂ? ਇਹ ਗੁਰਮਤ ਦੀਆਂ ਰਚਨਾਵਾਂ ਨੇ। ਪੰਜਾਬ ਦੀ ਪੈਦਾ ਹੋਈ ਕਣਕ ਯੂਰਪ ਦਾ ਗੋਰਾ ਖਾਏ ਤੇ ਕੀ ਉਹਦੀ ਭੁੱਖ ਨਹੀਂ ਦੂਰ ਹੋਵੇਗੀ? ਅਮੈਰੀਕਾ ਦੀ ਪੈਦਾ ਕੀਤੀ ਹੋਈ ਕਣਕ ਪੰਜਾਬ ਦਾ ਵਸਨੀਕ ਖਾਏ ਤੇ ਕੀ ਉਹਦੀ ਭੁੱਖ ਨਹੀਂ ਦੂਰ ਹੋਵੇਗੀ? ਨਹੀਂ, ਜਿਵੇਂ ਕਣਕ ਸਾਧਨਾ ਕਰ ਕਰਕੇ ਇੱਥੋਂ ਤੱਕ ਪਹੁੰਚ ਗਈ, ਜਿਹੜਾ ਖਾਂਦਾ ਉਹਦੀ ਭੁੱਖ ਦੂਰ ਹੁੰਦੀ ਏ, ਤੇ ਜਦੋਂ ਸਿਮਰਨ ਤੇ ਸੇਵਾ ਦੀ ਸਾਧਨਾ ਕਰਕੇ ਮਹਾਂਪੁਰਖ ਸਿਖਰ ਤੇ ਪਹੁੰਚਦਾ, ਜਿਹੜਾ ਨੇੜੇ ਆਉਂਦਾ ਉਹਦਾ ਕੀ ਭਲਾ ਹੁੰਦਾ? ਕੋਈ ਨੇੜੇ ਆ ਜਾਏ ਉਹਦਾ ਭਲਾ ਹੈ। ਦੂਸਰੀ ਐਗਜ਼ਾਮਪਲ ਭਾਈ ਸਾਹਿਬ ਨੇ ਦਿੱਤੀ, ਕਹਿਣ ਲੱਗੇ ਕਪਾਹ ਵੱਲ ਤੁਸੀਂ ਦੇਖੋ, ਉਹ ਤਾਂ ਪੈਦਾ ਹੀ ਉਦੋਂ ਕੋਈ ਪਹਿਲਾਂ ਉਹਨੂੰ ਮਲਿਆ ਗਿਆ। ਜਿਹੜੇ ਜ਼ਿਮੀਦਾਰਾ ਕਰਦੇ ਰਹੇ ਨੇ ਕਪਾਹ ਦੇ ਵੜੇਵੇਂ, ਅਸੀਂ ਦੇਖਿਆ ਘਰਾਂ ਵੀ ਸਾਡਿਆਂ ਚ ਸਵਾਹ ਨਾਲ ਮਲਨੇ, ਮਿੱਟੀ ਚ ਵੈਸੇ ਤਾਂ ਰਾਖ ਚ ਮਲੇ ਜਾਂਦੇ ਸਨ, ਮਲੀ ਚ ਮਲੇ ਜਾਣੇ, ਉਹ ਵੜੇਵੇਂ ਵੱਖ ਵੱਖ ਕਰਕੇ ਜ਼ਮੀਨ ਚ ਪਾਣੇ ਤੇ ਉੱਤੋਂ ਸੁਹਾਗਾ ਫੇਰ ਦੇਣਾ, ਕਪਾਹ ਪੈਦਾ ਹੋ ਗਈ। ਛੋਟੇ ਛੋਟੇ ਨੂੰ ਟੀਂਡੇ ਲੱਗੇ, ਉਹਦੇ ਵਿੱਚੋਂ ਖਿੜ ਕੇ ਜਦੋਂ ਕਪਾਹ ਬਾਹਰ ਆਈ ਤੇ ਚੋਣੀਆਂ ਨੇ ਚੁਣ ਲਈ, ਵੇਲਣੇ ਵਿੱਚ ਵੇਲੀ ਗਈ, ਰੂਹ ਪਿੰਜਣੀ ਵਿੱਚ ਪਿੰਜ ਦਿੱਤੀ, ਪਿੰਜਣ ਤੋਂ ਬਾਅਦ ਸੂਤ ਕੱਤਿਆ ਚਰਖੇ ਤੇ, ਕੱਤਣ ਤੋਂ ਬਾਅਦ ਖੱਡੀ ਦੇ ਉੱਤੇ ਉਹਨੂੰ ਬੁਣ ਕੇ ਕੱਪੜਾ ਤਿਆਰ ਕੀਤਾ, ਪਰਤ ਕੇ ਦਰਜੀ ਨੇ ਕੱਟ ਕੇ ਰੰਗ ਚਾੜ ਕੇ ਜਦੋਂ ਖੇਸ ਤਿਆਰ ਕਰ ਦਿੱਤੇ ਤੇ ਉਸ ਕਪਾਹ ਦੀਆਂ ਤੰਦਾਂ ਨੇ ਬੋਲ ਕੇ ਕਿਹਾ, ਦੁਨੀਆਂ ਦੇ ਲੋਕੋ ਜਿਹੜਾ ਮਰਜ਼ੀ ਉੱਤੇ ਲੈ ਲਓ, ਸਾਰਿਆਂ ਦੀ ਗਰਮੀ ਸਰਦੀ ਦੂਰ ਕਰਾਂ। ਇਹ ਹੈ ਸਾਧਨਾ। ਕਪਾਹ ਜਦੋਂ ਕੱਪੜਾ ਬਣਦਾ, ਮੈਂ ਕਹਿੰਦਾ ਬੰਦਿਆ ਤੂੰ ਸਮਝ, ਇਹਨਾਂ ਰੱਬ ਦੀ ਬਣਾਈਆਂ ਹੋਈਆਂ ਚੀਜ਼ਾਂ ਚੋਂ ਕਿਹੜੀਆਂ ਦੀਵਾਰਾਂ ਖੜੀਆਂ ਕਰੀ ਜਾਂਦਾ? ਕਪਾਹ ਦੇ ਕੱਪੜੇ ਬਣੇ ਹੋਏ ਕਦੀ ਨੀ ਦੇਖਦੇ ਹਿੰਦੂ ਕੌਣ ਤੇ ਮੁਸਲਮਾਨ ਕੌਣ, ਚੰਗਾ ਕੌਣ ਤੇ ਮੰਦਾ ਕੌਣ। ਜਿੰਨੇ ਚਾਦਰ ਲੈ ਲਈ, ਚੇਤੇ ਰੱਖਿਓ ਉਹਦੀ ਪੱਤ ਵੀ ਢੱਕੇਗੀ, ਉਹਨੂੰ ਗਰਮੀ ਤੋਂ ਵੀ ਬਚਾਏ। ਸਰਦੀ ਤੋਂ ਬਚਾਏਗੀ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਕਿ ਪਾਣੀ ਚੱਲਦਾ ਹੈ ਸਮੁੰਦਰ ਤੋਂ। ਵੈਸੇ ਤਾਂ ਜਿੰਨੇ ਮਹਾਂਪੁਰਖ ਕਮਾਈਆਂ ਵਾਲੇ ਹੋਏ ਨੇ ਕਿਸੇ ਧਰਮ ਵਿੱਚ ਵੀ ਉਹਨਾਂ ਦੀਆਂ ਕਥਾ ਨਿਰਾਲੀਆਂ ਨੇ। ਤੁਲਸੀ ਜੀ ਨੇ ਰਾਮਚਰਿਤ ਮਾਨਸ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਨੇ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ, ਹੇ ਪ੍ਰਭੂ ਮੇਰੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਰਾਮ ਤੇ ਅਧਿਕ ਰਾਮ ਕੇ ਦਾਸਾ। ਮੋਰੋ ਮਨ ਪ੍ਰਭ ਅਸ ਵਿਸ਼ਵਾਸਾ ਰਾਮ ਤੇ ਅਧਿਕ ਰਾਮ ਕਰ ਦਾਸਾ। ਕਿਉਂ? ਕਹਿਣ ਲੱਗੇ ਇਸ ਕਰਕੇ ਕਿ ਪਰਮਾਤਮਾ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਹੈ ਤੇ ਸੰਤ ਇਸ ਤਰ੍ਹਾਂ ਜਿਵੇਂ ਬੱਦਲ ਹੈ। ਪਰਮਾਤਮਾ ਇਸ ਤਰ੍ਹਾਂ ਜਿਵੇਂ ਚੰਦਨ ਹੈ ਤੇ ਸੰਤ ਇਸ ਤਰ੍ਹਾਂ ਜਿਵੇਂ ਹਵਾ ਹੈ। ਤੁਲਸੀ ਜੀ ਨੇ ਰਾਮਚਰਿਤ ਮਾਨਸ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਨੇ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ, ਹੇ ਪ੍ਰਭੂ ਮੇਰੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਰਾਮ ਤੇ ਅਧਿਕ ਰਾਮ ਕੇ ਦਾਸਾ। ਮੋਰੋ ਮਨ ਪ੍ਰਭ ਅਸ ਵਿਸ਼ਵਾਸਾ ਰਾਮ ਤੇ ਅਧਿਕ ਰਾਮ ਕਰ ਦਾਸਾ। ਕਿਉਂ? ਕਹਿਣ ਲੱਗੇ ਇਸ ਕਰਕੇ ਕਿ ਪਰਮਾਤਮਾ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਹੈ ਤੇ ਸੰਤ ਇਸ ਤਰ੍ਹਾਂ ਜਿਵੇਂ ਬੱਦਲ ਹੈ। ਪਰਮਾਤਮਾ ਇਸ ਤਰ੍ਹਾਂ ਜਿਵੇਂ ਚੰਦਨ ਹੈ ਤੇ ਸੰਤ ਇਸ ਤਰ੍ਹਾਂ ਜਿਵੇਂ ਖਵਾ ਹੈ। ਮੋਰੋ ਮਨ ਪ੍ਰਭ ਅਸ ਵਿਸ਼ਵਾਸਾ ਰਾਮ ਤੇ ਅਧਿਕ ਰਾਮ ਕਰ ਦਾਸਾ। ਰਾਮ ਸਿੰਧੂ ਉਹ ਸਮੁੰਦਰ ਏ, ਸਮੁੰਦਰ ਦਾ ਪਾਣੀ ਨੇੜੇ ਦੇ ਕੇ ਪੀ ਕੇ ਦੇਖੋ ਕੋਈ ਪੀ ਸਕਦਾ ਮਾਈ ਦਾ ਲਾਲ? ਉਦਾਹਰਨ ਦਾ ਇੱਕ ਪੱਖ ਲੈਣਾ, ਸਮੁੰਦਰ ਦਾ ਪਾਣੀ ਮੂੰਹ ਚ ਪਾਏਗਾ ਕਹੇਗਾ ਖਾਰਾ, ਪਰ ਰੱਬ ਨੇ ਬੱਦਲ ਪੈਦਾ ਕੀਤਾ ਬਿਲਕੁਲ ਸਮੁੰਦਰ ਨਿੰਦੀ ਨਾ, ਤੈਨੂੰ ਪੀਣ ਦੀ ਜਾਂਚ ਨੇ ਆਈ, ਮੈਂ ਤੈਨੂੰ ਖਾਰੇ ਤੋਂ ਮਿੱਠਾ ਬਣਾ ਕੇ ਪਿਆਨਾ। ਸਾਧੂ ਕੀ ਹੈ? ਪਰਮਾਤਮਾ ਦੀ ਗੱਲ ਹਰ ਬੰਦੇ ਤੱਕ ਪਹੁੰਚਾਉਣ ਵਾਲਾ ਸਮੁੰਦਰ, ਤੇਰੇ ਕੋਲ ਬੜੀ ਵੱਡੀ ਸ਼ਕਤੀ, ਕੋਈ ਸ਼ੱਕ ਨਹੀਂ, ਤੇਰਾ ਥਾਂ ਨਹੀਂ, ਪਰ ਕੁਰਬਾਨ ਜਾਈਏ ਇਹਨਾਂ ਬੱਦਲਾਂ ਤੋਂ ਜਿਹੜੇ ਤੇਰੇ ਤੋਂ ਨੀਰ ਲੈ ਕੇ ਮਿੱਠਾ ਬਣਾ ਕੇ ਦੁਨੀਆਂ ਨੂੰ ਵੰਡਦੇ ਪਏ। ਰਾਮ ਸਿੰਧੂ ਗਨ ਸੱਜਣ ਦੀ ਹਾਂ ਹਰ ਤਰੂ ਜਨ ਸੰਤ ਸਮੀਰਾ। ਪਰਮਾਤਮਾ ਚੰਦਨ ਹੈ, ਪਰ ਯਾਦ ਰੱਖਿਓ ਚੰਦਨ ਦੀ ਮਹਿਕ ਵੀ ਅੱਗੇ ਤਾਂ ਜਾਂਦੀ ਹੈ ਜੇ ਖਵਾ ਚੱਲਦੀ ਹੋਵੇ, ਖਵਾ ਹੀ ਤਾਂ ਮਹਿਕ ਨੂੰ ਅੱਗੇ ਲੈ ਕੇ ਜਾਂਦੀ। ਰੱਬ ਦੇ ਸੰਤ ਜਨ ਉਹ ਬੱਦਲ ਦੀ ਤਰ੍ਹਾਂ ਖਵਾ ਦੀ ਤਰ੍ਹਾਂ ਨੇ। ਭਾਈ ਸਾਹਿਬ ਨੇ ਤੀਸਰਾ ਜਿਹੜਾ ਪ੍ਰਮਾਣ ਲਿਆ, ਕਹਿਣ ਲੱਗੇ ਪਾਣੀ ਪਹਾੜ ਤੋਂ ਨਿਕਲਿਆ ਨਿਵਾਨ ਵੱਲ ਗਿਆ, ਹਰ ਰੰਗ ਵਿੱਚ ਪਾਣੀ ਸਮਾ ਗਿਆ ਤੇ ਪਾਣੀ ਦੀ ਕਾਲਣਾ ਦੇਖੋ, ਉਹ ਤੁਰਦਾ ਹੀ ਰਹਿੰਦਾ ਹੈ, ਨਿਰਮਲਤਾ ਹੀ ਉਹਦੇ ਕੋਲ ਹੈ। ਜੇ ਚਿੜੀ ਨੇ ਚੁੰਜ ਭਰੀ ਪਿਆਸ ਉਹਦੀ ਵੀ ਗਈ, ਜੇ ਕਿਤੇ ਮਿਰਗ ਨੇ ਆ ਕੇ ਘੁੱਟ ਭਰਿਆ ਪਿਆਸ ਉਹਦੀ ਵੀ ਗਈ, ਜੇ ਸ਼ੇਰ ਨੇ ਪਾਣੀ ਪੀਤਾ ਪਿਆਸ ਉਹਦੀ ਵੀ ਗਈ, ਜੇ ਕਿਤੇ ਸਾਖਤ ਨੇ ਪਾਣੀ ਪੀਤਾ ਪਿਆਸ ਉਹਦੀ ਵੀ ਗਈ, ਤੇ ਅੱਗੇ ਸੰਤ ਦੀ ਕੁਟੀਆ ਜਦੋਂ ਚੁਲੀ ਭਰ ਕੇ ਉਹਨੇ ਪੀਤੀ ਪਿਆਸ ਉਹਦੀ ਵੀ ਗਈ। ਪਾਣੀ ਦੇ ਵਿੱਚ ਕੋਈ ਦਵੈਸ਼ ਥੋੜਾ, ਜੋ ਪੀਏਗਾ ਉਹਦੀ ਪਿਆਸ ਜਾਏਗੀ। ਭਾਈ ਸਾਹਿਬ ਦਾ ਇੱਕ ਕਵਿਤ ਹੈ, ਜੈਸੇ ਤੋ ਅਨਾਦ ਆਦ ਅੰਤ ਪਰਯੰਤ ਹੰਤ ਸਕਲ ਸੰਸਾਰ ਕੋ ਆਧਾਰ ਭਇਓ ਤਾਂ ਹੀ ਸਹਿ, ਜੈਸੇ ਤੋ ਕਪਾਸ ਤਰਾਸ ਦੇਸ ਨਾ ਉਸਾਸ ਕਾਢੈ ਜਗਤ ਕੀ ਓਟ ਭੈ ਅੰਬਰ ਦੀਵਾਹੀ ਸਹਿ, ਜੈਸੇ ਆਪਾ ਖੋਏ ਜਲ ਮਿਲੈ ਸਭ ਬਰਨ ਮੈਂ ਖਗ ਮ੍ਰਿਗ ਮਾਨਸ ਤ੍ਰਿਪਤ ਗਤ ਜਾਹੀ ਸਹਿ, ਤੈਸੇ ਮਨ ਸਾਧ ਸਾਧ ਸਾਧਨਾ ਕੈ ਸਾਧ ਭੈ ਆਨੇ ਸਾਧੂ। ਮਨ ਸਾਧਨਾ ਅਸੀਂ ਕਹਿ ਦਿੰਦੇ ਹਾਂ ਕਿ ਚੋਲੇ ਪਾ ਕੇ ਤੁਰੇ ਫਿਰਦੇ, ਕਿਉਂਕਿ ਅੱਜ ਹਰ ਬੰਦੇ ਦੇ ਸ਼ਬਦ ਨੇ ਗੁਰਮੁਖੋ ਪਾ ਕੇ ਚਾਰ ਦਿਨ ਦੁਨੀਆਂ ਦੇ ਕਬੂਲ ਸਹਿ ਕੇ ਤਾਂ ਦੇਖੋ। ਹਰ ਬੰਦੇ ਨੂੰ ਅਸੀਂ ਇੱਕੋ ਰਸੇ ਨਾਲ ਨਾ ਬੰਨੀ ਜਾਈਏ, ਕਿਉਂਕਿ ਸਾਡਾ ਸੁਭਾਅ ਹੋ ਗਿਆ ਅੱਜ ਤਾਂ, ਕਿਉਂਕਿ ਸਿੱਖਾਂ ਚ ਮੈਂ ਇਹ ਸ਼ਬਦ ਜਿਹੜੇ ਕਹਿ ਰਿਹਾ, ਸਿੱਖਾਂ ਚ ਇੱਕ ਰਿਵਾਜ ਜਿਹੜਾ ਮੁੱਦਾ ਉੱਠਦਾ ਉਹਦੀ ਕਥਾ ਹੀ ਕਿੰਨੇ ਕਿੰਨੇ ਮਹੀਨੇ ਚਲੀ ਜਾਂਦੀ, ਉਹ ਕਿੰਨੇ ਕਿੰਨੇ ਮਹੀਨੇ ਜੁਗੋ ਜੁਗ ਟਲ ਬਾਣੀ ਦੀ ਕਥਾ ਹੀ ਨੇ। ਜੇ ਕਿਨੇ ਕਿਹਾ ਸਾਧ ਇਸ ਤਰ੍ਹਾਂ, ਦੂਜੇ ਨੇ ਬਸ ਵੇਖਣਾ ਨਹੀਂ, फिर शुरू कर देना। कहते ने तैसे मन साध साध साध ना कह साध बे। भाई गुरदास दा किवें साधना की? कह लगे नौ दुबारे साध साध सदाया, नौ दुबारे काबू कर ले। गल्लां करने असी उन्हां जिन्हां ने नौ दुबारे काबू किते, साडी ते आ दो पोटलियां काबू ने इति कराई, अखां ही नहीं काबू आईयां। वो महापुरखां दा जीवन सेवा पंथी महापुरशां दे जीवन है ना, कि साधु गया ते नाल हाथ कागज लिख के भेजिया, नाम बाबा जी जानदे ने भाई सेवा राम जी सन, क्या जेड़ा यह साधु आया है तुहाडे डेरे च तीन औगण जे, तीन औगण ने, वह भी कमाइया वाले हो, सच्ची मुची अनुभव ही चेंज करेगा। मैं बार बार बेनती करना कि जितना मर्जी ज्ञान इकट्ठा कर लो, जिदन कमाई वाला एक लंघ गया सारे ज्ञान धरे तराए रह जाएंगे। असलियत है कलम शब्द तीन थावां ते वरतने आ। एक कलम शब्द असी वरतने आ काने नूं घड़ के बनाई कलम, दूजा शब्द वरतने आ सिर कलम कर दिता, ते तीजा शब्द वरतने आ गुलाब दे फुल्लां दी कलम कीती गई, रुख दी टाणी दी कलम कीती गई। पर यह तीन शब्द चेते रखियो गुरमुखो, काना कदी भी तवारी की अखर नहीं लिखदा, काने कदी भी बाणी नहीं लिख सकते। कदी असी नहीं कहिंदे काने नाल लिखिया, ज्यादातर कहिंदे कलम नाल लिखिया, ते कलम बनदी तां जे अपना पहला सिर कटाएगी। तां चाकू नाल घड़िया जाए तां कलम बनदी है, कलम बनेगी ते अखरां दा जन्म होवेगा, ते फिर जदो अखर चंगे लिखेगी उस कलम नूं भी कहणगे धन, सो कागद कलम धन। ते जदों किसे गुलाब दे पेड़े दी टाणी कट्टी जांदी उहदी कलम बनाने, पर शर्त उस गुलाब दियां जड़ां धरती च खरियां होण, सुक्का ना आप होवे। सुक्की टाणी कट के लिजाओगे ते कित्थों पुंगरेगी, जिहदियां जड़ां खरियां ने अध विचकारों तोड़ के कलम बना दिओ, कट के लै जाओ। वह टाणी कहिंदी है चेते रखी, जिदे नालो तू मैनू लैके आया वह जीवन वाला है, मैनू मारू थल विच लाई, मैं ओदे वर्गा रुख होर पैदा कर दिया। कलम है ना, घड़ के लाई, उन्हें गुलाब का फुल पैदा कर दिता। उन्हें कहा तू मैनू कटिया, मैं अपने वर्गी सौ टाणी पैदा कर देंगी। चेते रखियो जदों फिर कमाई वाले का सिर कलम हुंदा है ना, ते जिन्नियां बूंदा डिगदियां उन्हें शहीद पैदा कर जांदा। वो जीवन है सिखी, एक जीवन है। महापुरखां कोल आए कदी सबब बनिया, संत रतन माल विचों मेरे विच इच्छा सी कि लड़ीवार जीवन ब्योरे सारे दिते जाण, क्योंकि असी अध्यात्मक पक्ष नूं छोण नूं तैयार नहीं। लिख दिता इस विच तीन औगण ने जिहड़ा तुहाडे डेरे आया, ते महापुरख पढ़ के रो पए, रो के कहन लगे गुरमुखा तू धन्न है, सिर्फ तेरे च तीन ही रह गए, असी तां सारे औगणा नाल भरे, तेरे च सिर्फ तीन रह गए। हंबला मार तीन तां कुछ भी नहीं हुंदे, तेरे च सिर्फ तीन रह गए। असी तां जेता समुंदर सागर नीर भरिया, तेते औगण मारे। बस इहो जिहा शब्द कहे सच्ची मुची उहदा अंदर अंदर शुद्ध कर दिता। वह क्यों? क्योंकि उन्हां दे शरीर विचों उठदा होया ओरा उहदियां तरंगां तब्दील कर दियां ने भाई साहब की रचना दी अखीरलियां तुकां। तैसे मन साध साध साध ना कह साध भय, जगत को उधार अवगाही सह, उन्हां दी अगवाई नाल ही दुनिया का भला होवेगा जिन्हां मन साधे है। ते शायद यही कारण बाबे नूं ज्ञानी तां बहुत मिले, पर मेरे बापू नानक ने कहा सिद्धो की करा थम्मे कोई ना साध बिन साध ना दिसै जग विच कोवा। उन्हें कहा साधु तो बिना नहीं कोई थम सकता। भाई साहब शब्द पढ़ के गए, दर्द की गल की, महापुरखां की बात की, उन्हें भांडे मांजे, सेवा की। भाई साहब गुरमुखां ने लिखे है कि रात नूं पाठ होना, सब ने सौ जाना, वो गुरु ग्रंथ साहब का पाठ पै सुनदे, लंगर दे भांडे पै चुकदे ने। गुरमुखो सच है गुरु अर्जुन देव जी का यह बचन साकार होया ऐस धरती ते पाछं करोत अग्रिणी वह निरासंग आर आस पूर्ण है निर्धन भयंग तनवंत है रोगियंग रोग खंडने भांडे मांजे रोग चले गए रोगियंग रोग खंडने भगतियंग भगत दानंग राम नाम गुण कीर्तन है पार ब्रह्म पुरख दातार है नानक गुर सेवा की ना लभ्यते किन ना लभ्यते केड़ी चीज है जेड़ी गुरु की सेवा विचो नहीं लभदी। फिर एक राजा सामने आ जाए ते एक झाड़ू लाण वाला महापुरख क्योंकि शब्द नहीं कहने मैनू पता है बाबा सतनाम सिंह जी ये चीज बर्दाश्त नहीं करते पर इहदे च कोई शक नहीं। बाबा हरबंस सिंह जी एक दिन आए घर ग्रह चरण पाए उन्होंने कार सेवा वाले दरबार साहब की परिक्रमा की गल चली वो भी बैराग च क्योंकि नाम रसक जितने भी ने ना बस यूं समझो जे गुरु की दे अमृत नाल भिजीए तो उहदे नेड़े रहण वाले सुके रह जाणगे। गुर अमृत भिन्नी देहुरी ते कल्ली भिजी नहीं साडे कपड़े भिजे होण तां कपड़े नुचड़ के पानी थले नूं जांदा है ते गुरु इहो जिहा भुज्जा जिहदे शरीर विचों फुहारे निकलदे ने थले नहीं पानी नुचड़दा केवल। गुर अमृत भिन्नी देहुरी अमृत बुरके राम राजे जिन्ना गुरबाणी मन भाइया अमृत छक छके। कहन लगे दरबार साहब की परिक्रमा की गल चली बाबा गुरमुख सिंह बाबा बीरमदास की सेवा की कहन लगे बाबा जीवन सिंह जी नूं के दरबार साहब की परिक्रमा चो एक डिग्गा होया कख एक पत्ता भी कोई बार सट्टेगा करोड़ा जन्मां दे पाप कटे जांदे। क्यों असीं कहांगे थावां सारियां इक्को जिहियां बिल्कुल इक्को जिहियां नहीं धरती दे टुकड़े इक्को जिहा हो सकदे ने उत्थे लंघो तां सही लोग कहिंदे ने संघ मरमर लगा मैं कहिंदा नहीं साडे पुरखियां दे सिर लगे इस करके आउण वालियां पीढ़ियां नूं दर्शनां तों कोई रोक ना सके। उन्हें पत्थर ने जिन्ने थले सीस पए ने असीं उस सेवा नूं अपनी जिंदगी दा आधार बनाईए। कोई भी सेवा करेगा भांडे कोई भी मांजेगा वो इस करके बाबा जी ने कहा चलो।
1: You're listening to KRPI 1550 Radio Ferndale, Washington.
2: गुरु ग्रंथ साहिब महाराज जी की पवित्र बाणी ए तुर की बाणी दुखां दा कलेशां दा नाश करन वाली बाणी एक ओंकार तो लैके 18, 10, 20 तक सारी बाणी सर्व कल्याण करन वाली कल्याण रूप बाणी है। महाराज बख्शिश करदे हन सर्व रोग का अवखद नाम। अज संसार वल जाति पाईए हर मनुख नूं कोई ना कोई दुख लग्या होया। महाराज बाणी विच भी इस संसार दी हालत नूं दसदे हन कि जिस मनुख पै करो बेनती सो अपने दुख भरिया। हर मनुख नूं कोई ना कोई दुख लग्या होया। किसे दा कार विहार नहीं चलदा किसे दे कार तों दुख नहीं निकलदा किसे नूं मुकदमा पै गया किसे दे घर औलाद नहीं होई तां दुखी है जे औलाद है तां हुकम विच नहीं है ओ तां दुखी है। अनेक तरह दे होर दुख हन इन्हां सारियां ही दुखां दा जो दवा है औषधि है महाराज बख्शिश करदे हन सर्व रोग का अवखद नाम। मेरा बैद गुरु गोविंदा हर हर नाम अवखद मुख देवै काटै जम की फंदा। मेरा सतगुरु ऐसा बैद है कि मेरे तन दे रोग भी मिटा देंदा है मेरे मन दे रोग भी मिट जांदे हन। केड़ी दवाई देंदा है आख्या हर हर नाम अवखद मुख देवै। जदों नाम दी सिमरन दी दवाई गुरु ने मैनू बख्शी ना तो मैनू इस संसार दे दुखां दी तत्ती वा लगी, ना जमा दी तत्ती वा लगी, एथे ओथे आप परमेश्वर रखवाला हुआ। तो उस पवित्र बाणी विचों कुछ शब्द रख्या दे आप दी भेटा कर रहा। ए सर्व रोग दा नाश करन वाली बाणी, पर एक शर्त है, श्रद्धा प्यार सिदक दे नाल अमृत वेले जाग के इशनान करके ए बाणी पढ़िए, ता फिर दुख नेड़े नहीं आ सकदे। आओ सारे गुरु की बाणी दा ए अभ्यास करिए, क्योंकि गुरु की बाणी ता है ही ऐसी।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਦੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਦ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਦਿਨ ਸਹਿ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕੁਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨ ਬੰਤੇ
1: ਪ੍ਰਭ ਕੋ ਸਿਮਰਹਿ ਸੇ ਪਤ ਬੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਜੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੈ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੈ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅਨਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਃ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੈ
0: ਇਹ ਮਾਰਗ ਇਹ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟ ਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਬਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰਗ ਕੇ ਜਨ ਜਾਹੇ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ
1: ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਵਾਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ੍ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰਿਆ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਣ
1: ਕਨਕ ਹਸਵ ਹੈ ਭਰਪੂ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤੋ ਵੀ ਹਮੈ ਮੈਲ ਨਾ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨਾ ਤਨ ਤੇ ਜਾਵੈ
0: ਇਸ ਦੇਹੀ ਕੋ ਬਹੁ ਸਾਧ ਨਾ ਕਰੈ
1: ਮਨ ਤੇ ਕਭੂ ਨਾ ਦਿਖਿਆ ਟਰੈ
0: ਜਲ ਧੋਵੈ ਬਹੁ ਦੇਹੇ ਅਨੀਤ
1: ਸਤ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਅਨੇਕ ਅਨੇਕ ਅਗਨ ਨਹੀਂ ਬੁਝੈ
1: ਓਟੋ ਪਾਵਦਰ ਗੈਨੇ ਸਿਜੈ
0: ਸੁਟ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉ ਮੈਂ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਣੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟਿਆ ਭਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸਹੁ ਗਨੀਆ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਲਿਖਿਆ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾ ਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉੱਤਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਪਸ਼ੂ ਨਾ ਬੂਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕੇ ਅਮੁੱਲਾ
0: ਜੇ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸਹਿ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਤਿਸਿਓ ਪ੍ਰੀਤਨ ਕਰੇ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੇ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਦ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੇ ਦਰਗਾਹ ਮਾਨ
1: ਸਹਿ ਬਸਾਰੇ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੀ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਧ
0: ਸੁਣ ਅੰਧਾ ਕੈਸੇ ਮਾਰ ਮਾਰਗ ਪਾਵੇ,
1: ਕਰ ਗਏ ਲਹੁ ਓੜ ਨਿਭਾਵੇ,
0: ਕਹਾਂ ਬੁਝਾਰਤ ਬੂਝੈ ਡੋਰਾ,
1: ਜਿਸ ਕਹੀਐ ਤੋ ਸਮਝੈ ਭੂਰਾ,
0: ਕਹਾਂ ਬਿਸ਼ਨ ਪਦ ਗਾਵੈ ਗੁੰਗ,
1: ਯਤਨ ਕਰੈ ਤੋ ਵੀ ਸੁਰ ਭੰਗ,
0: ਪਿੰਗਲ ਪਰਬਤ ਪਰ ਭਵਨ,
1: ਨਹੀਂ ਹੋਤ ਊਹਾ ਉਸ ਗਮਨ,
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ,
1: ਨਾਨਕ ਤੁਮਰੀ ਕਿਰਪਾ ਤਰੈ,
0: ਸੰਗ ਸਹਾਈ ਸੋ ਆਵੈ ਨਾ ਚੀਤ,
1: ਜੋ ਬਰਾਈ ਤਾਂ ਸਿਉ ਪ੍ਰੀਤ,
0: ਬਲੂਆ ਕੇ ਗ੍ਰਹਿ ਭੀਤਰ ਬਸੈ,
1: ਅੰਤ ਕੇਲ ਮਾਇਆ ਰੰਗ ਰਸੈ,
0: ਗ੍ਰਹਿ ਕਰਮਾ ਨੇ ਮਨੇ ਪ੍ਰਤੀਤ,
1: ਕਾਲ ਨ ਆਵੈ ਮੂੜੇ ਚੀਤ,
0: ਬੈਰ ਵਿਰੋਧ ਕਾਮ ਕ੍ਰੋਧ ਮੋਹ,
1: ਝੂਠ ਵਿਕਾਰ ਮਹਾਂ ਲੋਭ ਧਰੋਹ,
0: ਯਾਹੂ ਜੁਗਤ ਬਿਹਾਨੇ ਕਈ ਜਨਮ,
1: ਨਾਨਕ ਰਾਖ ਲਿਹੋ ਆਪਣ ਕਰ ਕਰਮ,
0: ਤੂੰ ਠਾਕੁਰ ਤੂੰ ਪੈ ਅਰਦਾਸ,
1: ਜੀਵ ਪਿੰਡ ਤੇਰੀ ਰਾਸ,
0: ਤੂੰ ਮਾਤ ਪਿਤਾ ਹਾਂ ਬਾਰਕ ਤੇਰੇ,
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ,
0: ਕੋਈ ਨਾ ਜਾਣੈ ਤੁਮਰਾ ਅੰਤ,
1: ਉਚੇ ਤੇ ਉਚਾ ਭਗਵੰਤ,
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ,
1: ਤੁਮਤੇ ਹੋਏ ਸੋ ਆਗਿਆਕਾਰੀ,
0: ਤੁਮਰੀ ਗਤ ਮਿਲ ਤੁਮ ਹੀ ਜਾਨੀ,
1: ਨਾਨਕ ਦਾਸ ਸਦਾ ਕੁਰਬਾਨੀ, ਸਲੋਕ
0: ਦੇਨ ਹਰ ਪ੍ਰਭ ਛੋੜ ਕੈ
1: ਲਾਗੈ
0: ਆਨ ਸਵਾਈ,
1: ਨਾਨਕ ਕਹੂੰ ਨਸੀ ਜਈ, ਬਿਨ ਨਾਮੈ ਪਤ ਜਾਏ ਅਸ਼ਟਪਦੀ,
0: ਦਸ ਵਸੂਲੇ ਪਾਛੈ ਪਾਵੈ,
1: ਏਕ ਬਸਤ ਕਾਰਨ ਬਿਖੋ ਟਕਵਾਵੈ,
0: ਏਕ ਭੀਨਾ ਦੇ ਦਸ ਪੀ ਹਿਰਲੇ,
1: ਦੋ ਮੂੜਾ ਕੋ ਕਹਾਂ ਕਰੇ,
0: ਜਿਸ ਠਾਕੁਰ ਸਿਉ ਨਾਹੀ ਚਾਰਾ,
1: ਠਾਕੁਰ ਕੀਜੈ ਸਦ ਨਮਸਕਾਰ,
0: ਜਾਪੈ ਮਨ ਲਾਗਾ ਪ੍ਰਮੀਠਾ,
1: ਸਰਬ ਸੁਖਤਾ ਹੂ ਮਨ ਬੁੱਠਾ,
0: ਜਿਸ ਜਨ ਆਪਣਾ ਹੁਕਮ ਮਨਾਇਆ,
1: ਸਰਬ ਸੋਕ ਨਾਨਕ ਤਿਨ ਪਾਇਆ,
0: ਅਗੰਤ ਸ਼ਾਹ ਆਪਣੀ ਦੇ ਰਾਸ,
1: ਆਤ ਪੀਤ ਵਰਤੈ ਅਨੰਤ ਉਲਾਸ,
0: ਆਪਣੀ ਇਮਾਨ ਕਸ਼ ਬਹੁ ਸ਼ਾਹ ਹੋਲੇ,
1: ਅਗਿਆਨੀ ਮਨ ਰੋਸ ਕਰੇ,
0: ਆਪਣੀ ਪ੍ਰਤੀਤ ਆਪ ਹੀ ਗੋਵੈ,
1: ਬੋਰਸ ਕਾ ਵਿਸ਼ਵਾਸ ਨਾ ਹੋਵੇ,
0: ਜਿਸ ਕੀ ਬਸ ਤੇ ਸਾਗੈ ਰਾਖੈ,
1: ਕੀ ਆਗਿਆ ਮਨੈ ਮਾਥੈ,
0: ਉਸ ਤੇ ਚੌਗਣ ਕਰੈ ਨਿਹਾਲ,
1: ਨਾਨਕ ਸਾਹਿਬ ਸਦਾ ਦਿਆਲ,
0: ਨਾਨਕ ਭਾਂਤ ਮਾਇਆ ਕੇ ਹੇਤ,
1: ਸਰਬਰ ਹੋਵਤ ਜਾਨ ਅਨੇਤ,
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ,
1: ਉਹ ਬਿਨ ਸਹਿ ਉਹ ਮਨ ਪਛਤਾਵੈ,
0: ਜੋ ਦੀ ਸਹਿ ਸੋ ਚਾਲਣ ਹਾਰ,
1: ਲਪਟਰ ਉਹ ਤੈ ਅੰਦਿਆਂ ਧਾਰ,
0: ਕਟਾਉ ਸਿਉ ਜੋ ਲਾਵੈ ਨੇਹ,
1: ਤਾਕੋ ਹਾਥ ਨ ਆਵੈ ਕੇ,
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ,
1: ਕਰ ਕਿਰਪਾ ਨਾਨਕ ਆਪ ਲੈ ਲਾਈ,
0: ਮਿਥਿਆ ਤਨ ਧਨ ਕੁਟੰਬ ਸੁਪਾਇਆ,
1: ਮਿਥਿਆ ਹੋਮੈ ਮਮਤਾ ਮਾਇਆ,
0: ਮਿਥਿਆ ਰਾਜ ਜੋਬਨ ਧਨ ਮਾਲ,
1: ਮਿਥਿਆ ਕਾਮ ਕ੍ਰੋਧ ਵਿਕਰਾਲ,
0: ਮਿਥਿਆ ਰਥ ਹਸਤੀ ਅਸੁ ਵਸਤਰਾ,
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ,
0: ਮਿਥਿਆ ਧਰੋਹ ਮੋਹ ਅਭਿਮਾਨ,
1: ਮਿਥਿਆ ਆਪਸ ਉਪਰ ਕਰਤ ਗੁਮਾਨ,
0: ਸਿਰ ਭਗਤ ਸਾਧ ਕੀ ਸਰਨ,
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ,
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ,
1: ਮਿਥਿਆ ਹਸਤ ਪਰ ਦਰਬ ਕੋ ਹਿਰੈ,
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ,
1: ਮਿਥਿਆ ਰਸਨਾ ਭੋਜਨ ਅਨਸਵਾਦ,
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹਿ,
1: ਮਿਥਿਆ ਮਨ ਪਰ ਲੋਭ ਲਭਾਵੈ,
0: ਮਿਥਿਆ ਤਨ ਹੀ ਪਰ ਉਪਕਾਰਾ,
1: ਮਿਥਿਆ ਬਾਸ ਲੇਤ ਬਿਕਾਰਾ,
0: ਬਿਨ ਬੂਝੇ ਮਿਥਿਆ ਸਭ ਭਏ,
1: ਸਫਲ ਦੇ ਨਾਨਕ ਹਰ ਹਰ ਨਾਮ ਲਏ,
0: ਬਿਰਥੀ ਸਾਖਤ ਕੀ ਆਰਜਾ,
1: ਸਾਚ ਬਿਨਾ ਕਹਿ ਹੋਵਤ ਸੁਚਾ,
0: ਬਿਰਥਾ ਨਾਮ ਬਿਨਾ ਤਰ ਅੰਧ,
1: ਮੁਖਿਆਵਤਾ ਕਹਿ ਦੁਰਗੰਧ,
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ,
1: ਏਕ ਬਿਨਾ ਜਿਉ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ,
1: ਕਿਰਪਨ ਕੇ ਨਿਰਾਰਥ ਦਾਮ,
0: ਧਨ ਧਨ ਤੇਜਨ ਦੇ ਘਟ ਬਸਿਓ ਹਰ ਨਾਉ,
1: ਨਾਨਕ ਤਾਕੈ ਬਲ ਬਲ ਜਾਉ,
0: ਰਹਿਤੇ ਅਵਰ ਕਛ ਅਵਰ ਕਮਾਵਤ,
1: ਨਹੀਂ ਪ੍ਰੀਤ ਮੁਖੋਂ ਗੰਢ ਲਾਵਤ,
0: ਜਾਨਨ ਹਾਰ ਪ੍ਰਭੂ ਪ੍ਰਵੀਨ,
1: ਬਾਹਰ ਭੇਖ ਨ ਕਾਹੂ ਭੀਨ,
0: ਅਵਰ ਉਪਦੇਸੈ ਆਪ ਨ ਕਰੈ,
1: ਆਵਤ ਜਾਵਤ ਜਨ ਮੈਂ ਮਰੈ,
0: ਜਿਸ ਕੈ ਅੰਤਰ ਬਸੈ ਪ੍ਰਭ ਆਪ,
1: ਜਿਸ ਕੀ ਸੀਖ ਤਰੈ ਸੰਸਾਰ,
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ,
1: ਨਾਨਕ ਉਨ ਜਨ ਚਰਨ ਪਰਾਤਾ,
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ,
1: ਆਪਣਾ ਕੀਆ ਆਪੈ ਮਾਨੈ,
0: ਆਪੇ ਆਪ ਆਪ ਕਰਤ ਨਵੇਰਾ,
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ,
0: ਪਾਪ ਸਿਆਨਪ ਸਗਲ ਤੇ ਰਹਿਤ,
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ,
0: ਜਿਸ ਭਾਵੈ ਤਿਸ ਲਏ ਲੜ ਲਾਏ,
1: ਸ਼ਾਂਤ ਨੰਤਰ ਰਹਿ ਸਮਾਏ,
0: ਸੋ ਸੇਵਕ ਜਿਸ ਕਿਰਪਾ ਕਰੀ,
1: ਨਿਮਕ ਨਿਮਕ ਜਪ

0: ਰਾਸ਼ਟਰਪਤੀ
1: ਦੇਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇਹ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇਹ ਪ੍ਰਸਾਦ ਬਸੈ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਦੇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਦੇਹ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇਹ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੇ
1: ਦੇਹ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਕਵੀ ਜੈ
1: ਦੇਹ ਪ੍ਰਸਾਦ ਤੁਲ ਸਭ ਭੂ ਮਾਨੈ
0: ਮੁਖਤਾ ਕੋ ਜਸ ਰਸਨ ਬਖਾਨੈ
1: ਦੇਹ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇਹ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਦੇਹ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇਹ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇਹ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇਹ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਦੇਹ ਪ੍ਰਸਾਦ ਅਸਵਰ ਸਸਵਾਰੀ
0: ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ
1: ਦੇਹ ਪ੍ਰਸਾਦ ਬਾਗ ਮਿਲਕ ਧਨਾ
0: ਰਾਖ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠ ਸਤਿ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖੈ
0: ਨੀਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇਹ ਪ੍ਰਸਾਦ ਕਰੇ ਪੁੰਨ ਬਹੁਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇਹ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇਹ ਪ੍ਰਸਾਦ ਤੇਰਾ ਸੁੰਦਰ ਰੂਪ
0: ਪ੍ਰਭ ਸਿਮਰੋ ਸਦਾ ਅਨੂਪ
1: ਦੇਹ ਪ੍ਰਸਾਦ ਤੇਰੀ ਨੀਤੀ ਜਾਤ
0: ਪ੍ਰਭ ਸਿਮਰ ਸਦਾ ਦਿਨ ਰਾਤ
1: ਦੇਹ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇਹ ਪ੍ਰਸਾਦ ਸੁਨਹਿ ਕਰਨ ਨਾਦ
0: ਦੇਹ ਪ੍ਰਸਾਦ ਭੇਖੈ ਬਿਸਮਾਦ
1: ਦੇਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇਹ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇਹ ਪ੍ਰਸਾਦ ਹਸਤ ਕਰ ਚਲਹਿ
0: ਦੇਹ ਪ੍ਰਸਾਦ ਸੰਪੂਰਨ ਫਲੈ
1: ਦੇਹ ਪ੍ਰਸਾਦ ਪਰਮਗਤ ਪਾਵਹੇ
0: ਦੇਹ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇਹ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਦੇਹ ਪ੍ਰਸਾਦ ਤੇਰਾ ਪ੍ਰਤਾਪ
0: ਦੇਹ ਮਨ ਮੂੜ ਤੂੰ ਤਾਕੋ ਜਾਪ
1: ਦੇਹ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਜੂਰੇ
1: ਦੇਹ ਪ੍ਰਸਾਦ ਤੂੰ ਪਾਵੇ ਸਾਚ
0: ਦੇਹ ਮਨ ਮੇਰੇ ਤੂੰ ਤਾ ਸਿਓ ਰਾਜ
1: ਦੇਹ ਪ੍ਰਸਾਦ ਸਭੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋਨਾ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤ ਉਤਮ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਸ਼ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਸ਼ੂ ਨਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਰਾਸ਼ਟਰਪਤੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ
0: ਨਾਨਕ ਸਾਧਕ ਸੋਭਾ ਪ੍ਰਭ ਮਹੇ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਾਖੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕਾ ਸੰਗ ਮਹਾ ਪੁਨੀਤ
1: ਸਾਧ ਸੰਗ ਕਿਸ ਸੋਨੀ ਬੈਰ
0: ਸਾਧ ਕਾ ਸੰਗ ਨਾ ਵੀਂਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹੋਂ ਤਾਪ
0: ਸਾਧ ਕਾ ਸੰਗ ਤਾਂ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਿਆਈ
1: ਸਾਧ ਕਾ ਸੰਗ ਨਾ ਕਭੂ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਲ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰ ਹੈ
0: ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰ ਹੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਫਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋਤ ਨਿਹਾਲ
1: ਸਾਧ ਕਾ ਸੰਗ ਕਲੂਕਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨਾ ਬਿਰਥਾ ਜਾਵੇ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕਾ ਸੰਗ ਨਾ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮਿੱਠਾ
0: ਸਾਧੂ ਕਾ ਸੰਗ ਘੜ ਘੜ ਜੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿੱਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣ ਹੈ
0: ਜਿਤਾ ਸੁਣੈ ਤੇਤਾ ਬਖਿਆਨ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਭੇਖੈ ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ जल में कमले ले।
1: ब्रह्म ज्ञानी सदा निर्दोख,
0: जैसे सूर सर्व को सुख।
1: ब्रह्म ज्ञानी के दृष्ट समान,
0: जैसे राज रंक को लागे तुल पवान।
1: ब्रह्म ज्ञानी के धीर एक,
0: जो बसदा को खुद को चिंदन ले।
1: ब्रह्म ज्ञानी का यह गुनाओ,
0: नानक ज्यो भाव का सह स्वभाव।
1: ब्रह्म ज्ञानी निर्मल ते निर्मला,
0: जैसे मैल न लागे जला।
1: ब्रह्म ज्ञानी के मन होए प्रकाश,
0: जैसे तर ऊपर आकाश।
1: ब्रह्म ज्ञानी के मित्र सत्र समान,
0: ब्रह्म ज्ञानी के नहीं अभिमान।
1: ब्रह्म ज्ञानी ऊंचते ऊंचा,
0: मन अपने सब ते नीचा।
1: ब्रह्म ज्ञानी से जन भये,
0: नानक जिन प्रभु आप करे।
1: ब्रह्म ज्ञानी सगल किरीना,
0: आत्म रस ब्रह्म ज्ञानी चीना।
1: ब्रह्म ज्ञानी की सब ऊपर माया,
0: ब्रह्म ज्ञानी ते कछ बुरा न भया।
1: ब्रह्म ज्ञानी सदा समदर्शी,
0: ब्रह्म ज्ञानी की दृष्ट अमृत वर्षी।
1: ब्रह्म ज्ञानी बंधन ते मुक्ता,
0: ब्रह्म ज्ञानी की निर्मल जुगता।
1: ब्रह्म ज्ञानी का भोजन ज्ञान,
0: नानक ब्रह्म ज्ञानी का ब्रह्म ध्यान।
1: ब्रह्म ज्ञानी एक उप्रयास,
0: ब्रह्म ज्ञानी का नहीं विनाश।
1: ब्रह्म ज्ञानी का गरीबी समाहा,
0: ब्रह्म ज्ञानी परोपकार उमाहा।
1: ब्रह्म ज्ञानी का नाही धंधा,
0: ब्रह्म ज्ञानी दे तावत बंदा।
1: ब्रह्म ज्ञानी का होय सुफला,
0: ब्रह्म ज्ञानी सुफल फला।
1: ब्रह्म ज्ञानी संग सगल उदार,
0: नानक ब्रह्म ज्ञानी जप सगल संसार।
1: ब्रह्म ज्ञानी का एक रंग,
0: ब्रह्म ज्ञानी का बसे प्रभ संग।
1: ब्रह्म ज्ञानी का नाम आधार,
0: ब्रह्म ज्ञानी का नाम प्रवार।
1: ब्रह्म ज्ञानी सदा सद जागत,
0: ब्रह्म ज्ञानी अंगुद त्यागत।
1: ब्रह्म ज्ञानी के मन परमानंद,
0: ब्रह्म ज्ञानी के कर सदायानंद।
1: ब्रह्म ज्ञानी सुख सहज निवास,
0: नानक ब्रह्म ज्ञानी का नहीं विनाश।
1: ब्रह्म ज्ञानी ब्रह्म का विता,
0: ब्रह्म ज्ञानी एक संहिता।
1: ब्रह्म ज्ञानी का होय अचिंत,
0: ब्रह्म ज्ञानी का निर्मल मंत्र।
1: ब्रह्म ज्ञानी जिस करे प्रभ आप,
0: ब्रह्म ज्ञानी का बड़ प्रताप।
1: ब्रह्म ज्ञानी का दर्श बट भागी पाई है,
0: ब्रह्म ज्ञानी को बल बल जाइए।
1: ब्रह्म ज्ञानी को खोजे है महेश्वर,
0: नानक ब्रह्म ज्ञानी आप परमेश्वर।
1: ब्रह्म ज्ञानी की कीमत ना है,
0: ब्रह्म ज्ञानी के सगलवान माहे।
1: ब्रह्म ज्ञानी का कौन जाने थे,
0: ब्रह्म ज्ञानी को सदा देश।
1: ब्रह्म ज्ञानी का कथिया न जाए अदाखर,
0: ब्रह्म ज्ञानी सर्व का ठाकुर।
1: ब्रह्म ज्ञानी कीमत कौन बखाना,
0: ब्रह्म ज्ञानी की गत ब्रह्म ज्ञानी जाने।
1: ब्रह्म ज्ञानी का अंत न पार,
0: नानक ब्रह्म ज्ञानी को सदा नमस्कार।
1: ब्रह्म ज्ञानी सब श्रेष्ठ का करता,
0: ब्रह्म ज्ञानी सत जीव है नहीं मरता।
1: ब्रह्म ज्ञानी मुक्त जुगत जी का दाता,
0: ब्रह्म ज्ञानी पूर्ण पुरुख विधाता।
1: ब्रह्म ज्ञानी अनाथ का नाथ,
0: ब्रह्म ज्ञानी का सब ऊपर हाथ।
1: ब्रह्म ज्ञानी का सकल आकार,
0: ब्रह्म ज्ञानी आप निरंकार।
1: ब्रह्म ज्ञानी की शोभा ब्रह्म ज्ञानी बनी,
0: नानक ब्रह्म ज्ञानी सर्व का तनी श्लोक।
1: और तारै जो अंतर नाम, सर्व में देख भगवान। निमक निमक
0: ठाकुर नमस्कार, नानक ओह अपरस सगल निस्तार।
1: मिथ्या नाही रसना परस,
0: मन में प्रीत नरंजन दर्श।
1: क्षत्रिया रूप न देखे नेत्र,
0: साधक टहल संत संग हेत।
1: कर्णन सुने काहू के निंदा,
0: सबते जाने आपस को मंदा।
1: और प्रसाद विख्या पर हर है,
0: मन की वासना मन ते टर।
1: इंद्री जत पंच दोख ते रहत,
0: नानक कोट मदे को ऐसा परस।
1: वैष्णो सो जिस ऊपर सो प्रसन्न,
0: जिसन की माया ते हुए भिन्न।
1: कर्म कर्त हो वैने कर्म,
0: इस वैष्णो का निर्मल धर्म।
1: काहू फल की इच्छा नहीं बंश,
0: केवल भगत कीर्तन संग रचे।
1: मन तन अंतर सिमरन गोपाल,
0: सब ऊपर होवत कृपाल।
1: आप दृढ़ अबरह नाम जपावे,
0: नानक को वैष्णो परम गत पावे।
1: भगवती भगवंत भगत का रंग,
0: सगल त्याग दुष्ट का संग।
1: मन से बिन से सगला परम,
0: कर पूजे सगल पार ब्रह्म।
1: साध संग पापा मल खोवे,
0: इस भगवती की मत उत्तम होवे।
1: भगवंत की टहल करे नित नीत,
0: मन तन अर्पे विष्ण प्रीत।
1: हर के चरण हृदय बसावे,
0: नानक ऐसा भगवती भगवंत को पावे।
1: सो पंडित जो मन प्रबोध,
0: राम नाम आत्म सुध।
1: राम नाम सार रस पीवे,
0: उस पंडित के उपदेश जग जीवे।
1: हर की कथा हृदय बसावे,
0: सो पंडित फिर जो नयावे।
1: वेद पुराण सिमरत बूझे मूल,
0: सुख मै जाने स्थूल।
1: वरना को दे उपदेश,
0: नानक उस पंडित को सदा देश।
1: बीज मंत्र सर्व को ज्ञान,
0: जो वरना में जपे को नाम।
1: जो जो जपे तिसकी गत होए,
0: साध संग पावे जन कोए।
1: कर कृपा अंतर उतार है,
0: बस प्रेत मुक्त पात्र को उतार है।
1: सर्व रोग का औखद नाम,
0: कल्याण रूप मंगल गुण गाम।
1: काहू जुगत कितै न पाइए धर्म,
0: नानक तिस मिले जिस लिखिया तुर कर्म।
1: जिसके मन पार ब्रह्म का निवास,
0: जिसका नाम सत राम दास।
1: आत्म राम तिस नदरी आया,
0: दास संतन पाए तिन पाया।
1: सदा निकट निकट हर जान,
0: सो दास दरगा परवान।
1: अपने दास को आप कृपा करे,
0: जिस दास को सब सोजी पर है।
1: सगल संग आत्म उदास,
0: ऐसी जुगत नानक राम दास।
1: रब की आज्ञा आत्म हितावै,
0: जीवन मुक्त सो कहावे।
1: ऐसा हक तैसा उस होग,
0: सदा अनंत नहीं वियोग।
1: ऐसा स्वर्ण तैसी उस माटी,
0: ऐसा अमृत तैसी बिक काटी।
1: ऐसा मान तैसा अभिमान,
0: ऐसा रंग तैसा राजान।
1: जो बरताए साई जुगत,
0: नानको पुरख कहिए जीवन मुक्त।
1: पार ब्रह्म के सगले ठाओ,
0: जित जित घर रखे तैसा तिन नाम।
1: आपे कर्म करावन जोग,
0: भावे सोई पुन होग।
1: असरियो आप होए अंत तरंग,
0: लखे न जाहे पार ब्रह्म के रंग।
1: जैसी मत दे तैसा प्रकाश,
0: पार ब्रह्म करता अविनाश।
1: सदा सदा सदा दयाल,
0: सिमर सिमर नानक पए निहाल। श्लोक
1: उस्तत करे अनेक जन, अंत न पारा वार।
0: नानक रचना प्रभ रची, बहु विधि अनक प्रकार। अष्टपदी
1: कई कोट होए पुजारी,
0: कई कोट आचार व्यवहारी,
1: कई कोट भय तीर्थ वासी,
0: कई कोट बन प्रमय उदासी,
1: कई कोट वेद के स्रोते,
0: कई कोट तपीसर होते,
1: कई कोट आत्म ध्यान धारी,
0: कई कोट कब काव विचारे,
1: कई कोट नाम तन नाम त्यावहे,
0: नान करते का अंत न पावे,
1: कई कोट भय अभिमानी,
0: कई कोट अंध अज्ञानी,
1: कई कोट कृपण कठोर,
0: कई कोट अभिक आत्म ने
1: को, कई कोट पर दर्प को हिरहे,
0: कई कोट पर दुख न करे,
1: कई कोट माया श्रम माहे,
0: कई कोट पर देश परमा है,
1: जित जित लाभ होते तित लगना,
0: नानक करते की जाने करता रचना,
1: कई कोट सिद्ध जति जोगी,
0: कई कोट राजे रस भोगी,
1: कई कोट पंखी सर्प उपाए,
0: कई कोट पात्र वृक्ष निपजाए,
1: कई कोट पवन पानी बैसंतर,
0: कई कोट देश भूमंडल,
1: कई कोट शशि सूर नक्षत्र,
0: कई कोट देव दानव इंद्र शिर छत्र,
1: सगल समग्री अपने सूत धार,
0: नानक जिस जिस भाव है तिस तिस निस्तार,
1: कई कोट राजस्थान सातक,
0: कई कोट वेद प्राण स्मृति अर शास्त्र,
1: कई कोट की रतन समुंद,
0: कई कोट नाना प्रकार जंत,
1: कई कोट की ये चिर दीवे,
0: कई कोट गिरी मेर स्वर्ण थीवे,
1: कई कोट जख के

0: ਕਈ ਕੋਟ ਕੀਨੇ ਬਹੁ ਭਾਂਤ
1: ਪ੍ਰਾਪਤੇ ਹੋਏ ਪ੍ਰਭ ਮਹੇ ਸਮਾਤ
0: ਤਾਂ ਅੰਤ ਨ ਜਾਣੈ ਕੋਈ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਜਿਨਹੋ ਵਤਿਆ ਤਨ ਪ੍ਰਗਾਸ
0: ਕਈ ਕੋਟ ਤਤ ਕੇ ਦੇਤੇ
1: ਸਦਾ ਹਰਿ ਏਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਹੈ
1: ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵਹਿ
1: ਆਤਮ ਰਸ ਸੁਖ ਸਹਿਤ ਸਮਾਵੈ
0: ਆਪਣੇ ਜਨ ਕੋ ਸਾਥ ਸਾਥ ਸੰਭਾਰੀ
1: ਨਾਨਕ ਏ ਪਰਮੇਸ਼ਰ ਕੇ ਪਿਆਰੇ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
1: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ
1: ਜੋਤ ਸੁਭਾਵੈ ਸੋਈ ਹੋਗ
0: ਫਿਰ ਮੈਂ ਥਾਪ ਉਤਾਪ ਨਹਾਰਾ
1: ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੇ ਧਾਰ ਅਧਾਰ ਰਹਾਵੈ
1: ਹੁਕਮੇ ਉਪਜੈ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਐਨਕ ਰੰਗ ਪ੍ਰਕਾਰ
0: ਕਰ ਕਰ ਦਿੱਤੇ ਆਪਣੀ ਵਡਿਆਈ
1: ਨਾਨਕ ਸਭ ਮੈਂ ਰਿਹਾ ਸਮਾਈ
0: ਰੱਬ ਭਾਵੈ ਮਨੋ ਗਤ ਪਾਵੈ
1: ਰੱਬ ਭਾਵੈ ਤਾਂ ਪਾਤਰ ਤਰਾਵੈ
0: ਰੱਬ ਭਾਵੈ ਬਿਨ ਸਾਸ ਤੇ ਰੱਖੈ
1: ਰੱਬ ਭਾਵੈ ਤਾਂ ਹਰ ਗੁਣ ਭਾਖੈ
0: ਰੱਬ ਭਾਵੈ ਤਾਂ ਪਤ ਉਧਾਰੈ
1: ਆਪ ਕਰੈ ਆਪਣ ਵਿਚਾਰੈ
0: ਦੋਹਾਂ ਸਰਿਆਂ ਕਾ ਆਪ ਸੁਆਮੀ
1: ਖੇਲੈ ਬਿਕਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ
1: ਨਾਨਕ ਦ੍ਰਿਸ਼ਟੀ ਅਵਰਨ ਆਵੈ
0: ਉਹ ਮਨੁੱਖ ਤੇ ਕਿਆ ਹੋਏ ਆਵੈ
1: ਜੋਤ ਸੁਭਾਵੈ ਸੋਈ ਕਰਾਵੈ
0: ਇਸ ਕੇ ਹਾਥ ਹੋਏ ਤਾਂ ਸਭ ਕਿਛ ਲਈ
1: ਜੋਤ ਸੁਭਾਵੈ ਸੋਈ ਕਰੇ
0: ਮਨ ਜਾਣਤ ਵਿਖਿਆ ਮਹਿ ਰਚੈ
1: ਜੇ ਜਾਣਤੇ ਆਪਣੇ ਆਪ ਬਚੈ
0: ਭਰਮੇ ਭੁਲਾ ਦਹਿ ਦਿਸਤਾਵੈ
1: ਨਮਕ ਮਾਹੀ ਚਾਰ ਕੁੰਡ ਫਿਰਿਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾਮ ਮਿਲੇ
0: ਛਿਨਵੈ ਨੀਚ ਕੀਟ ਕੋ ਰਾਜ
1: ਬਾਰ ਬ੍ਰਹਮ ਗਰੀਬ ਨਿਵਾਜ
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
1: ਇਸ ਤਤਕਾਲ ਦਹਿ ਦਿਸ ਪ੍ਰਗਟਾਵੈ
0: ਜਾਂ ਕੋ ਆਪਣੀ ਕਰੈ ਬਖਸ਼ੀਸ਼
1: ਨਾਕਾ ਲੇਖਾ ਨਾ ਗਣੇ ਜਗਦੀਸ਼
0: ਜੀਓ ਪਿੰਡ ਸਭ ਤਿਸ ਕੀ ਰਾਸ
1: ਪ੍ਰਗਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੈ ਦੇਖ ਵਡਾਈ
0: ਇਸ ਕਾ ਬਲ ਨਾਹੀ ਇਸ ਹਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਵਪਰਾ ਜੀਓ
1: ਜੋਤ ਸੁਭਾਵੈ ਸੋਈ ਫੁਨ ਥੀ
0: ਪ੍ਰਭ ਹੂੰ ਊਚ ਨੀਚ ਮਹਿ ਬਸੈ
1: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
0: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
1: ਪ੍ਰਭ ਹੂੰ ਊਬ ਆਕਾਸ ਪਿਆਲ
0: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਨ ਹਾਰ
0: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ
1: ਪ੍ਰਭ ਹੂੰ ਸੋਏ ਰਹੈ ਦਿਨ ਰਾਤ
0: ਪ੍ਰਭ ਹੂੰ ਮਹਾ ਕ੍ਰੋਧ ਵਿਕਰਾਲ
1: ਪ੍ਰਭ ਹੂੰ ਸਰਬ ਕੀ ਹੋ ਤਰਵਾਲ
0: ਪ੍ਰਭ ਹੂੰ ਹੋਏ ਬਹਿ ਬੜ ਰਾਜਾ
1: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ
0: ਪ੍ਰਭ ਹੂੰ ਆਪ ਕੀਰਤ ਮਹਿ ਆਵੈ
1: ਪ੍ਰਭ ਹੂੰ ਭਲਾ ਭਲਾ ਕਹਾਵੈ
0: ਜਿਉ ਪ੍ਰਭ ਰਾਖੈ ਤਿਵ ਹੀ ਰਹੈ
1: ਗੁਰ ਪ੍ਰਸਾਦ ਨਾਨਕ ਸਚ ਕਹੈ
0: ਪ੍ਰਭ ਹੂੰ ਹੋਏ ਪੰਡਤ ਕਰੇ ਬਖਿਆਨ
1: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ
0: ਪ੍ਰਭ ਹੂੰ ਤਟ ਤੀਰਥ ਇਸ਼ਨਾਨ
1: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ
0: ਪ੍ਰਭ ਹੂੰ ਪੀਠ ਹਸਤ ਪਤੰਗ ਹੋਏ ਜੀਆ
1: ਅਨਕ ਜੋਨ ਪਰਮੇ ਪਰਮੀਆ
0: ਨਾਨਾ ਰੂਪ ਜੋ ਸਵੰਗੀ ਦਿਖਾਵੈ
1: ਜੋ ਪ੍ਰਭ ਭਾਵੈ ਤਿਵੈ ਨ ਚਾਵੈ
0: ਜੋ ਤਿਸ ਭਾਵੈ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਏ
0: ਪ੍ਰਭ ਹੂੰ ਸਾਧ ਸੰਗਤ ਇਹ ਪਾਵੈ
1: ਉਸ ਸਥਾਨ ਤੇ ਬੌਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਰਤੇ ਇਕ ਰੰਗ
1: ਸਦਾ ਬਸੈ ਭਾ ਬ੍ਰਹਮ ਕੈ ਸੰਗ
0: ਜਿਉ ਜਲ ਮਹਿ ਜਲ ਆਏ ਕਟਾਨਾ
1: ਜੋ ਤੀਸੰਗ ਜੋਤ ਸਮਾਨਾ
0: ਮਿਟ ਗਏ ਗਵਨ ਪਾਏ ਵਿਸਰਾਮ
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
1: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ
0: ਜਿਸ ਕੇ ਅੰਤਰ ਰਾਜ ਅਭਿਮਾਨ
1: ਸੋ ਨਰਕ ਪਾਤੀ ਹੋਵਤ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ
1: ਸੋ ਹੋਵਤ ਬਿਸ਼ਟਾ ਕਾ ਜੰਤ
0: ਆਪ ਸੋ ਕਰਮਵੰਤ ਕਹਾਵੈ
1: ਜਨਮ ਮਰੈ ਭਉ ਜੋਨ ਪਰਮਾਵੈ
0: ਧਨ ਭੂਮਿਕਾ ਜੋ ਕਰੈ ਗੁਮਾਨ
1: ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
1: ਨਾਨਕੀ ਹਾਂ ਮੁਕਤਿਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗਰਭਾਵੈ
1: ਤ੍ਰਿਣ ਸਮਾਨ ਕਾ ਸਚੰਗ ਨ ਜਾਵੈ
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ
1: ਸਵਰ ਭੀਤਰਤਾ ਕਾ ਹੋਏ ਵਿਨਾਸ਼
0: ਸਭ ਤੇ ਆਪ ਜਾਣੈ ਬਲਵੰਤ
1: ਹੋਏ ਜਾਏ ਪਸਵੰਤ
0: ਸੈਨਾ ਬਦੈ ਆਪ ਅਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ
1: ਸੋਜਨ ਨਾਨਕ ਦਰਗਹਿ ਪ੍ਰਵਾਨ
0: ਕੋਟ ਕਰਮ ਕਰੈ ਹੋਂ ਧਾਰੀ
1: ਸ਼ਰਮ ਪਾਵੇ ਸਗਲੇ ਬਰਥਾਰੇ
0: ਅਨਕ ਤਪੱਸਿਆ ਕਰੇ ਹੰਕਾਰ
1: ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਜਤਨ ਕਰ ਆਤਮ ਨਹੀਂ ਦਰਵੈ
1: ਹਰ ਦਰਗਹਿ ਕੋ ਕੈਸੇ ਗਵੈ
0: ਆਪ ਸਕੋ ਜੋ ਭਲਾ ਕਹਾਵੈ
1: ਕਿਸੇ ਭਲਾਈ ਨਿਕਟ ਨ ਆਵੈ
0: ਸਰਬ ਕੀ ਰੇਨ ਜਾਂ ਕਾ ਮਨ ਹੋਏ
1: ਕਹੋ ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ
1: ਜਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ
1: ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਧਾਰੈ ਕੋ ਬੈਰੀ ਮੀਤ
1: ਤਬਲਕ ਨਿਸ਼ਚਲ ਨਾਹੀ ਚੀਤ
0: ਜਬਲਕ ਮੋਹ ਮਗਨ ਸੰਗ ਮਾਏ
1: ਤਬਲਕ ਧਰਮ ਰਾਏ ਦੇਸ ਜਾਏ
0: ਰੱਬ ਕਿਰਪਾ ਤੇ ਬੰਧਨ ਟੂਟੈ
1: ਗੁਰਪ੍ਰਸਾਦ ਨਾਨਕ ਹਾਂ ਛੁਟੈ
0: ਸਹਿਸ ਕਟੇ ਲੱਖ ਕੋਟ ਧਾਵੈ
1: ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ
1: ਨੈ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ
1: ਸੁਪਨ ਮਨੋਰਥ ਫਿਰ ਥੇ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ
1: ਵਿਭਾਗੀ ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਨ ਕਰਨੈ ਹਾਰ
1: ਇਸ ਕੇ ਹਾਥ ਕਹਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਪੀਨੋ ਸੋ ਆਪਣਾ ਰੰਗ
1: ਸਭ ਤੇ ਦੂਰ ਸਭ ਨੂੰ ਕੈ ਸੰਗ
0: ਦੂਜਾ ਦੇਖੈ ਕਰੈ ਵਿਵੇਕ
1: ਆਪੇ ਏਕਾ ਪਿਆ ਨੇਕ
0: ਮਰੈ ਨਾ ਬਿਨਸੈ ਆਵੈ ਨਾ ਜਾਏ
1: ਨਾਨਕ ਸਭ ਹੀ ਰਹਿ ਸਮਾਏ
0: ਆਪ ਉਪਦੇਸੈ ਸਮਝੈ ਆਪ
1: ਆਪੇ ਰਚਿਆ ਸਭ ਕੈ ਸਾਥ
0: ਆਪ ਪੀਨੋ ਆਪਣ ਵਿਸਥਾਰ
1: ਸਭ ਕੁਛ ਉਸਕਾ ਉਹ ਕਰਨੈ ਹਾਰ
0: ਉਸ ਤੇ ਭਿੰਨ ਕਹੋ ਕਿਛ ਹੋਏ
1: ਆਂਤ ਨੰਤਰ ਏਕੈ ਸੋਏ
0: ਆਪਣੇ ਚਲਿਤ ਆਪ ਕਰਨੈ ਹਾਰ
1: ਰੌਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੈ ਵਖਿਆਨੀ
0: ਸਤ ਸਤ ਸਤ ਸਭ ਕੀਨਾ
1: ਕੋਟ ਮਦੈ ਕਿਨੈ ਵਿਰਲੇ ਚੀਨਾ

0: ਅਸ਼ਟਪਦੀ
1: ਟੂਟੀ ਗਾਂਢ ਨਹਾਰ ਗੋਪਾਲ
0: ਸਰਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾ ਹੈ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾ ਹੀ ਤੇਰੇ ਕਿਸ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾ ਹੀ ਮੋਹ
0: ਰੱਬ ਕੀ ਜੋਤ ਸਗਲ ਘੱਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਸਭ ਕੁਛ ਕਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਦੂਤ ਸਹਿਜ ਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਮਹਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਪੰਕ ਬਿਗਨ ਤੇ ਸਾਧੂ ਰਾਖੈ
0: ਅਰਗੁਨ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲ ਨਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰਬ ਲਿਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਚਤਾ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਕ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾ ਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਤਾਂ ਨੇਤਰ ਫੋਰ
0: ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾ ਹੈ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਬਿਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੇ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੇ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗ ਉਧਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤਪੁਰਖ ਸਭ ਮਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸ੍ਰਿਫ਼ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਤ
0: ਜਿਨ ਬੁਝਿਆ ਤਿਸੈ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟ ਨਹਾਰ
0: ਜਾਕੇ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦਿ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ। ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ,
0: ਪੂਜਾ ਸਤ ਸਤ ਸੇਵਦਾਰ,
1: ਦਰਸ਼ਨ ਸਤ ਸਤ ਪੇਕਨ ਹਾਰ,
0: ਨਾਮ ਸਤ ਸਤ ਧਿਆਨ ਹਾਰ,
1: ਆਪ ਸਤ ਸਤ ਸਭ ਧਾਰੀ,
0: ਆਪੇ ਗੁਣ ਆਪੇ ਗੁਣਕਾਰੀ,
1: ਸ਼ਬਦ ਸਤ ਸਤ ਪ੍ਰਭਕਤਾ,
0: ਸੁਰਤ ਸਤ ਸਤ ਜਸ ਸੁਣਤਾ,
1: ਬੁਜਨ ਹਾਰ ਕੋ ਸਤ ਸਭ ਹੋਏ,
0: ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦਾ ਜਨ ਮਾਨਿਆ,
0: ਨਾਨਕ ਰਾਵਣ ਤਿੰਨ ਮੂਲ ਪਛਾਣੇ,
1: ਜਾਂ ਕਰ ਹਿਰਦਾ ਵਿਸ਼ਵਾਸ ਪ੍ਰਭਾਇਆ,
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ,
1: ਭੈ ਤੇ ਨਿਰਭਉ ਹੋਏ ਬਸਾਨਾ,
0: ਜਿਸ ਤੇ ਉਪਜਿਆ ਤੇ ਸਮਾਹੇ ਸਮਾਨਾ,
1: ਬਸ ਮਾਹੀ ਲੈ ਬਸ ਕਢਾਈ,
0: ਤਾਕੋ ਭਿੰਦ ਨਾ ਕਹਿਣਾ ਜਾਈ,
1: ਬੂਜੈ ਬੂਜਨ ਹਾਰ ਵਿਵੇਕ,
0: ਨਾਰਾਇਣ ਮਿਲੇ ਨਾਨਕੇਕ,
1: ਠਾਕੁਰ ਕਾ ਸੇਵਕ ਆਗਿਆਕਾਰੀ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ,
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣੈ ਸੰਗ,
0: ਕਾ ਸੇਵਕ ਨਾਮ ਕੈ ਰੰਗ,
1: ਸੇਵਕ ਕੋ ਪ੍ਰਭ ਪਾਲਣ ਹਾਰਾ,
0: ਸੇਵਕ ਕੀ ਰਾਖੈ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
0: ਨਾਨਕ ਸੋ ਸੇਵਕ ਸਾਸ ਸਾਸ ਸਮਾਰੈ,
1: ਆਪਣੇ ਜਨ ਕਾ ਪਰਦਾ ਢਕੈ,
0: ਆਪਣੇ ਸੇਵਕ ਕੀ ਸਰ ਪਰ ਰੱਖੈ,
1: ਆਪਣੇ ਦਾਸ ਕੋ ਦੇ ਵਡਾਈ,
0: ਆਪਣੇ ਸੇਵਕ ਕੋ ਨਾਮ ਜਪਾਈ,
1: ਆਪਣੇ ਸੇਵਕ ਕੀ ਆਪ ਪਤ ਰੱਖੈ,
0: ਆਕੀ ਕਦਮਿਤ ਕੋਈ ਨ ਲਖੈ,
1: ਆਪਕੇ ਸੇਵਕ ਕੋ ਨ ਪਹੁੰਚੈ,
0: ਆਪਕੇ ਸੇਵਕ ਉੱਚੇ ਉੱਚੇ,
1: ਜੋ ਪ੍ਰਭ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ,
1: ਨੀਕੀ ਕੀਰੀ ਮਹਿ ਕਰ ਰੱਖੈ,
0: ਭਸਮ ਕਰੈ ਲਸਕਰ ਕੋਟ ਲਾਗੈ,
1: ਜਿਸ ਕਾ ਸਾਸਨ ਕਾਢ ਤੇ ਆਪ,
0: ਤਾਕੋ ਰਾਖਤ ਦੇ ਕਰ ਹਾਥ,
1: ਮਾਨਸ ਯਤਨ ਕਰਤ ਬਹੁ ਭਾਂਤ,
0: ਜਿਸ ਕੇ ਕਰਤਵ ਬਿਰਥੇ ਜਾਤ,
1: ਮਾਰਿਆ ਨਾ ਰੱਖੈ ਹਵਰ ਨ ਕੋਈ,
0: ਸਰਬ ਜੀਆਂ ਕਾ ਰਾਖਾ ਸੋਏ,
1: ਕਾਹੀ ਸੋਚ ਕਰ ਹੇਰੇ ਪ੍ਰਾਣੀ,
0: ਜਪ ਨਾਨਕ ਪ੍ਰਭ ਲਖ ਵਡਾਣੀ,
1: ਬਾਰੰਬਾਰ ਬਾਰ ਪ੍ਰਭ ਜਪੀ ਹੈ,
0: ਅਮਰਤੇ ਮਨ ਤਨ ਧਰਪੀ ਹੈ,
1: ਨਾਮ ਰਤਨ ਜਨ ਗੁਰਮੁਖ ਪਾਇਆ,
0: ਜਿਸਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ,
1: ਨਾਮ ਧਨ ਨਾਮੋ ਰੂਪ ਰੰਗ,
0: ਨਾਮੋ ਸੁਖਰ ਨਾਮ ਕਾ ਸੰਗ,
1: ਨਾਮ ਰਸ ਜੋ ਜਨ ਤ੍ਰਿਪਤਾਨੇ,
0: ਮੰਤਨ ਨਾਮੇ ਨਾਮ ਸਮਾਨੇ,
1: ਊਠ ਬੈਠ ਸੋਭਤ ਨਾਮ,
0: ਰਹੋ ਨਾਨਕ ਜਨ ਕੈ ਸਦਕਾਮ,
1: ਬੋਲੋ ਜਸ ਜੇ ਵਾ ਦਿਨ ਰਾਤ,
0: ਰਬ ਆਪਣੇ ਜਨ ਕੀਨੀ ਦਾਤ,
1: ਕਰੇ ਭਗਤੇ ਆਤਮ ਕਹਿ ਚਾਏ,
0: ਰਬ ਆਪਣੇ ਸਿਉ ਰਹੇ ਸਮਾਏ,
1: ਜੋ ਹੋ ਵਾ ਹੋ ਵਤ ਸੋ ਜਾਣੈ,
0: ਰਬ ਆਪਣੇ ਕਾ ਹੁਕਮ ਪਛਾਣੈ,
1: ਇਸ ਕੀ ਮਹਿਮਾ ਕੌਣ ਬਖਾਨੋ,
0: ਇਸ ਕਾ ਗੁਣ ਕਹਿ ਏਕ ਨ ਜਾਨੋ,
1: ਆਠ ਪੈਰ ਪ੍ਰਭ ਅਸੇ ਹਜੂਰੇ,
0: ਰਹੋ ਨਾਨਕ ਸੇ ਜਨ ਪੂਰੇ,
1: ਮਨ ਮੇਰੇ ਤਿੰਨ ਕੀ ਓਟ ਲੇਹੇ,
0: ਮਨ ਤਨ ਆਪਣਾ ਤਿੰਨ ਜਨ ਦੇ,
1: ਜਿਨ ਜਨ ਆਪਣਾ ਪ੍ਰਭੂ ਪਛਾਤਾ,
0: ਸੋ ਜਨ ਸਰਬ ਥੋਕ ਕਾ ਦਾਤਾ,
1: ਇਸ ਕੀ ਸਰਨ ਸਰਬ ਸੁਖ ਪਾਵਹਿ,
0: ਇਸ ਕੇ ਦਰਸ ਸਭ ਪਾਪ ਮਿਟਾਵੈ,
1: ਅਵਰ ਸਿਆਨਪ ਸਗਲੀ ਛਾਟ,
0: ਜਿਸ ਜਨ ਕੀ ਤੂੰ ਸੇਵਾ ਲਾਗ,
1: ਆਪ ਨ ਜਾਨ ਨ ਹੋਵੀ ਤੇਰਾ,
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ,
1: ਸਲੋਕ ਸਤ ਪੁਰਖ ਜਿਨ ਜਾਣਿਆ, ਸਤ ਗੁਰ ਤਿਸ ਕਾ ਨਾਮ,
0: ਜਿਸ ਕੈ ਸੰਗ ਸਿੱਖੀ ਉਦਰੈ, ਨਾਨਕ ਹਰ ਗੁਣ ਗਾਵੈ, ਅਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ,
0: ਸੇਵ ਕੋ ਗੁਰ ਸਦਾ ਦਿਆਲ,
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
0: ਗੁਰ ਬਚਨੀ ਹਰ ਨਾਮ ਉਚਰੈ,
1: ਸਤਿਗੁਰ ਸਿੱਖ ਕੇ ਬੰਧਨ ਕਾਟੈ,
0: ਗੁਰ ਕਾ ਸਿੱਖ ਵਕਾਰ ਤੇ ਹਟੈ,
1: ਸਤਿਗੁਰ ਸਿੱਖ ਕੋ ਨਾਮ ਧਨ ਦੇ,
0: ਗੁਰ ਕਾ ਸਿੱਖ ਵਡਭਾਗੀ ਹੈ,
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ,
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ,
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹੈ,
1: ਆਪ ਸੋ ਕਰ ਕਰਸ਼ ਨਾ ਜਨਾਵੈ,
0: ਹਰ ਹਰ ਨਾਮ ਹਿਰਦੈ ਸਦ ਧਿਆਵੈ,
1: ਮਨ ਵੇਚੈ ਸਤਿਗੁਰ ਕੈ ਪਾਸ,
0: ਸੇਵਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੇ ਕਾਮੀ,
0: ਜਿਸ ਕੋ ਹੋਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤਲੇ,
1: ਜਿਸ ਵਿਸਵੇ ਗੁਰ ਕਾ ਮਨ ਮਾਨੈ,
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ,
0: ਅਨਕ ਬਾਰ ਗੁਰ ਕੋਬਲ ਜਾ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ,
0: ਏਕੈ ਆਪ ਨਹੀਂ ਕਛ ਭਰਮ,
1: ਸਹਿ ਸਿਆਨ ਭਲਿਆ ਨਾ ਜਾਈਐ,
0: ਨਾਨਕ ਐਸਾ ਗੁਰਵਟ ਭਾਗੀ ਪਾਈਐ,
1: ਸਫਲ ਦਰਸ਼ਨ ਦੇਖਤ ਪੁਨੀਤ,
0: ਦਰਸ਼ਤ ਚਰਨਗਤ ਨਿਰਮਲ ਰੀਤ,
1: ਭੇਟ ਸੰਗ ਰਾਮ ਗੁਣ ਰਵੇ,
0: ਪਾਰ ਰਮਕੀ ਦਰਗਹਿ ਗਵੈ,
1: ਸੁਣ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖਾ ਤੰਪਤੀ ਆਨੈ,
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ,
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਵਾਏ ਕੋ ਸਤ ਅਨੇਕ,
0: ਸਤਪੁਰਖ ਪੂਰਨ ਬਵੇਕ,
1: ਕਾਹੂੰ ਬੋਲ ਨਾ ਪਹੁੰਚਤ ਪ੍ਰਾਣੀ,
0: ਅਗਮਾ ਗੋਚਰ ਪ੍ਰਭ ਨਿਰਬਾਨੀ,
1: ਮੇਰਾ ਹਾਰ ਨਿਰਵੈਰ ਸੁਖਦਾਈ,
0: ਤਾਂ ਕੀ ਕੀਮਤ ਕਿਨੇ ਨਾ ਪਾਈ,
1: ਅਨਕ ਭਗਤ ਬੰਧਨ ਅਨਿਤ ਕਰੇ,
0: ਚਰਨ ਕਮਲ ਹਿਰਦੈ ਸਿਮਰੈ,
1: ਸਤ ਬਲਹਾਰੀ ਸਤਪੁਰੇ ਆਪਣੇ,
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ,
1: ਇਹੋ ਹਰ ਰਸ ਪਾਵੈ ਜਨ ਕੋਏ,
0: ਅੰਮ੍ਰਿਤ ਪੀਵੈ ਅਮਰ ਸੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼,
0: ਜਾਕੇ ਮਨ ਪ੍ਰਗਟੇ ਗੁਣਤਾਸ,
1: ਆਠ ਪੈਰ ਹਰ ਕਾ ਨਾਮ ਲੇ,
0: ਸੱਚ ਉਪਦੇਸੇ ਵਕੋ ਦੇ,
1: ਮੋਹ ਮਾਇਆ ਕੈ ਸੰਗ ਨ ਲੇਪ,
0: ਮਨ ਮੈਂ ਰੱਖੈ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸੇ,
0: ਨਾਨਕ ਭਰਮ ਬਹੁ ਦੁਖਤਾਂ ਤੇ ਨਾਸੇ,
1: ਸਤ ਮਾਹੀ ਠਾਂਡ ਵਰਤਾਈ,
0: ਅਣਦ ਭਇਆ ਦੁਖ ਨਾਠੇ ਭਾਈ,
1: ਜਨਮ ਮਰਨ ਕੇ ਮਿਟੇ ਜਾਂਦੇ ਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਭਉ ਚੁਕਾ ਨਿਰਭਉ ਹੋਏ ਵਸੈ,
0: ਸਗਲ ਵਿਆਦ ਮਨ ਤੇ ਕਹਿ ਨਸੇ,
1: ਜਿਸ ਕਾ ਸਾਧਨ ਕਿਰਪਾ ਧਾਰੀ,
0: ਸਾਧ ਸੰਗ ਜਪ ਨਾਮ ਮੁਰਾਰੀ,
1: ਖਿਤ ਪਾਈ ਚੁਕੇ ਭ੍ਰਮ ਗਮਨ,
0: ਨਾਨਕ ਹਰ ਹਰ ਦਾ ਸਰਵਣ,
1: ਨਿਰਗੁਣ ਆਪ ਸਰਗੁਣ ਵੀ ਹੋਈ,
0: ਕਲਾ ਧਾਰ ਜਨ ਸਗਲੀ ਮੋਹੀ,
1: ਆਪਣੇ ਚਰਿਤ ਪ੍ਰਭ ਆਪ ਬਣਾਏ,
0: ਆਪਣੀ ਕੀਮਤ ਆਪੇ ਪਾਏ,
1: ਹਰ ਬਿਨ ਦੂਜਾ ਨਾਹੀ ਕੋਏ,
0: ਸਰਬ ਨਿਰੰਤਰ ਇੱਕੋ ਸੋਏ,
1: ਓਤ ਪੋਤ ਰਵਿਆ ਰੂਪ ਰੰਗ,
0: ਪ੍ਰਕਾਸ਼ ਸਾਧਕ ਸੰਗ,
1: ਰਚ ਰਚਨਾ ਆਪਣੀ ਕਲ ਧਾਰੀ,
0: ਅਨਕ ਬਾਰ ਨਾਨਕ ਬਲਹਾਰੀ,
1: ਸਲੋਕ ਸਾਥ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ,
0: ਹਰ ਹਰ ਨਾਮ ਕਮਾਵਨ, ਨਾਨਕ ਹੋ ਤਨ ਸਾਰ, ਅਸ਼ਟਪਦੀ।
1: संत जना मिल करो विचार,
0: एक सिमरन नाम आधार,
1: अवरो पाप समीत पसारो,
0: शरण कमल विद मैं और तार,
1: कर्म कान सो प्राप समरथ,
0: दृढ़ कर गह नाम हर वथ,
1: एहो तन संचो हो भगवंत,
0: संत जना का निर्मल मंत,
1: एक आस राखो मन माही,
0: सर्व रोग नानक मिट जाहि,
1: जिस तन को चार कुंट उठता वही,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सा शोभा पर हर की सरनी,
1: अन को पावी रोग न जाये,
0: रोग मिटे हर अवखद लाये,
1: सर्व निधान मैं हर नाम निधान,
0: जप नानक दरगाह प्रवान,
1: मन प्रबोधो हर कह नाई,
0: वैद्य स्थापते बैठाए,
1: ताको बिघन न लागे कोई,
0: जाके हृदय बसे हर सोए,
1: कल ताती ठंडा हर नाओ,
0: सिमर सिमर सदा सुख पाओ,
1: तो बिन सह पूर्ण होए आस,
0: भगत पाए आत्म प्रकाश,
1: हित कर जाए बसे अविनाशी,
0: तो नानक काटी जम फासी,
1: मत विचार कह जन साचा,
0: जन्म मरे सो काचो काचा,
1: आवागमन मिटे प्रभ सेव,
0: आप त्याग शरण गुरुदेव,
1: यो रत्न जन्म का होए उधार,
0: हर हर सिमर पुराणे आधार,
1: अनको पाप न छूटन हारे,
0: सिमरत शास्त्र वेद विचारे,
1: हर की भगत करो मन लाए,
0: मन वंशित नानक फल पाए,
1: संग न चार स्थे रह तना,
0: काल पटावे मूर्ख मना,
1: सुत मीत कुटंब हर बनिता,
0: इनते कहो तुम कवन सनाथा,
1: राज रंग माया विस्तार,
0: इनते कहो कवन शिकार,
1: आस हस्ती रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातू ले आने,
0: भक्त बिना बहु डूबे सियाने,
1: हर की भगत करो मन मीत,
0: निर्मल होए तुम्हारो चीत,
1: चरण कमल रखो मन माही,
0: जन्म जन्म के किल विख जाहि,
1: आप जपो अबरा नाम जपाव हो,
0: संत कहत रहत गत पाव हो,
1: सार पूर सत हर को नाओ,
0: सहस भाई नानक गुण गाओ,
1: गुण गाव तेरी उतर समैल,
0: मिनस जाय हो मैं बिख फैल,
1: ओहे अचिंत बसे सुख नाल,
0: सात ग्रासर नाम समाल,
1: छाड सियान सगली मना,
0: सात संग पावे सस्तना,
1: हर पूंजी संच करो व्यवहार,
0: निहं सबदर गय जयकार,
1: सर्व निरंतर एको देख,
0: तो नानक जाके मस्तक लेख,
1: एको जाप एको सलाह,
0: एक समर एको मन आहे,
1: एक स्के गुण गाओ अनंत,
0: मंतन जाप एक भगवंत,
1: एको एक एक हर आप,
0: पूर्ण पूरे प्रव्याप,
1: अंत विस्तार एक ते भये,
0: एक अराध प्रास्त गए,
1: मंतन अंतर एक प्रभराता,
0: गुर प्रसाद नानक एक जाता, श्लोक
1: फिरत फिरत प्रभ आया, परया तो शरनाई,
0: नानक की प्रभ बेनती, अपनी भगती लाए, अष्टपदी
1: जाचक जन जाचे प्रभ दान,
0: कृपा देव हर नाम,
1: साध जना की मांगो धूर,
0: पार ब्रह्म शब्दा पूर,
1: सदा सदा प्रभ के गुण गावो,
0: सास सास प्रभ तुम्हें त्यागो,
1: चरण कमल से लागे प्रीत,
0: भजन करो प्रभ की नित नीत,
1: एक ओट एको आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोए,
1: जिन चाख्या से जान तृप्ताने,
0: पूर्ण पुरख नहीं डोलाने,
1: सुपार परे प्रेम रस रंग,
0: जय चाहो साध का संग,
1: परे शरण आन सत्याग,
0: अंतर प्रकाश अंधन निवलाग,
1: बड़ भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नो सदा निहाल,
1: बंधन काट मुक्त जन भया,
0: जन्म मरण दुख प्रम गया,
1: किछ पुन्नी सरदा सा पूरी,
0: तब रहया सत्संग हजूरी,
1: जिसका सा तिन लिया मिलाए,
0: नानक भगती नाम समाये,
1: सो क्यों बिसरे जे काल न पाने,
0: सो क्यों बिसरे जे किया जाने,
1: सो क्यों बिसरे जे सब किछ दिया,
0: सो क्यों बिसरे जे जीवन जिया,
1: सो क्यों बिसरे जे अगन मह राख है,
0: गुर प्रसाद को बिरला लख है,
1: सो क्यों बिसरे जे विख ते काट है,
0: जन्म जन्म का टूटा गंढ है,
1: गुर पूरा तत एह बुझाया,
0: प्रभ अपना नानक जन त्याया,
1: साजन संत करो एह काम,
0: आन त्याग जपो हर नाम,
1: सिमर सिमर सिमर सुख पावो,
0: आप जपो अबरे नाम जपावो,
1: भगत भाई तरिया संसार,
0: भगती तन होशी सार,
1: सर्व कल्याण सूप निध नाम,
0: मूढ़त जात पाए विश्राम,
1: सकल दुख का हो नाश,
0: नानक नाम जपो गुण पास,
1: उपजी प्रीत प्रेम रस जाओ,
0: मंत्र अंतर ही स्वाव,
1: नेत्रों देख दर्श सुख होए,
0: मन बिक सह साध चरण धोए,
1: भक्त जना कै मन तन रंग,
0: अल्लाह को पावे संग,
1: एक बस दी जय करमया,
0: प्रसाद नाम जप लिया,
1: ताकि उपमा कही न जाए,
0: नानक रहया सर्व समाये,
1: प्रभ बख्शांत दीन दयाल,
0: भगत बशल सदा कृपाल,
1: नाथ नाथ गोविंद गोपाल,
0: सर्व घटा कृत प्रतपाल,
1: हाथ पुरख कारण करतार,
0: जना के प्राण आधार,
1: जो जो जपे सो हो पुनीत,
0: भगत पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बड़े आई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी शोभा धनवंत,
0: हृदय बसे पूर्ण गुरमंत,
1: साध संग प्रभ देहो निवास,
0: सर्व सुख नानक प्रगास, श्लोक
1: स्वर्गुण निर्गुण निरंकार, सुन समाधि आप,
0: आपन किया नानका, आप ही फिर जाप, अष्टपदी
1: जब अकार एहो कछ ना दिष्टेता,
0: आपन तब कहते के होता।
1: जब धारी आपन सुन समाध
0: बैर विरोध के संग कमात।
1: जब इसका वर्ण चेहन जापत
0: हर किसो को कसै व्यापत।
1: जब आपन आप आप ब्रह्म
0: मोह कहा किसो होवत भरम।
1: आपन खेल आप वर्ती जा
0: नान करने हार न दूजा।
1: जब होवत प्रभ केवल धनी
0: संबंध मुगत कहो किसको गनी।
1: जब एक ही हर अगम अपार
0: जब नरक स्वर्ग कहो कौन अवतार।
1: जब निर्गुण प्रभ सह सुपाई
0: तब शिव शक्त कहो हो गठाए।
1: जब आप ही आप अपनी जोत धरै
0: तब कवन न डर कवन कत डरे।
1: आपन चलित आप करने हार
0: नानक ठाकुर अगमय पार।
1: अवनाशी सुख आपन आसन
0: तै जन्म मरण कहो कहाँ विनाशन।
1: जब पूर्ण करता प्रभ सोए
0: तब जम की त्रास कहो किस होए।
1: जब अवगत अगोचर प्रभ एका
0: तब चित्र गुप्त किस पुष्ट लेखा।
1: जब नाथ निरंजन अगोचर अगाधे
0: तब कौन छुटे कौन बंधन बाधे।
1: आपन आप ही अचरजा
0: नानक आपन रूप आप ही उपरजा।
1: जह निर्मल पुरख पत होता
0: जह बिन मैल कहो क्या तोता।
1: जह निरंजन निरंकार निर्वाण
0: जय कौन कमान कौन अपमान।
1: जय स्वरूप केवल जगदीश
0: जय शल छिद्र लगत कौ कीस।
1: जय ज्योत स्वरूपी ज्योत संग समावे
0: जय किसै भूख कवन तृप्तावे।
1: करन करावन करने हार
0: नानक करते का नहि समार।
1: जब अपनी शोभा आपन संग बनाई
0: तब कवन माए बाप मित्र सुत भाई।
1: जय सर्व कला आपे प्रवीण
0: जय वेदक देव कहा को चीन।
1: जब आपन आप उड़ता है
0: शगन अपशगन कहा विचार।
1: जय आपन ऊंच आपन आप नेरा
0: जय कौन ठाकुर कौन कहिए चेरा।
1: विस्मन विस्म रहे विस्माद
0: नानक अपनी गत जन हो।
1: जय छल अशेर अभेद समाया
0: वहाँ किसे व्यापत माया।
1: आप उसको आप आदेश
0: का ना ही प्रवेश।
1: जय एक एक एक भगवंता
0: जय कौन अचिंत किस लागे चिंता।
1: जय आपन आप पतियारा
0: जय कौन कथा कौन सुनने हारा।
1: बहु बेअंत ऊंच से ऊंचा
0: नानक आपको आपे पहुँचा।
1: जय आप रचियो प्रपंच आकार
0: गुण मै की नो विस्तार।
1: पाप पुन तह पई कहावत
0: ओ नरक को स्वर्ग विशावत।
1: काल जाल माया जंजाल
0: मैं मोह परम पै भार।
1: दुख सुख मान अपमान
0: अनक प्रकार की ओ बखियान।
1: आपन खेल आप कर देखे
0: खेल संकोचे तो नानक एक।
1: जय अवगत भगत है आप
0: जय पसरे पसार संत प्रताप।
1: तुम पाप का आप है धनी
0: उनकी शोभा उन्हों बनी।
1: आपे कौतुक करे अनब जोज
0: आपे रस भोग निर्जोग।
1: जिस भावे तिस आपन नाई लावे
0: जिस भावे तिस खेल खिलावे।
1: बेशुमार अथाह अगन अतुल
0: ज्यों बुलावो त्यों नानक दास बोले। श्लोक
1: जी जंत्र के ठाकुरा आपे वर्तन हार।
0: नानक एको पसरिया दूजा कै दृष्टार। राष्ट्रपति
1: आप कथा आप सुनने हार
0: आपे एक आप विस्तार।
1: जांच पावै तां श्रेष्ठ उपाय
0: अपने भाणे लय समाये।
1: तुम ते भिन्न नहीं किश होए
0: आपन सूत सब जगत परोए।
1: जाको प्राप्तियो आप बुझाए
0: सच नाम सोई जन पाए।
1: सो समदर्शी तत् का बेता
0: नानक सगल श्रेष्ठ का जेता।
1: जी जंत्र सप्ता कै हाथ
0: दीन दयाल अनाथ को नाथ।
1: जिस राख तिस को नमर
0: सो मुआ जिस मनो बिसार।
1: इस तक अवर कहा को जाए
0: सब सिर एक निरंजन राय।
1: की जुक्त जा कै सब हाथ
0: अंतर बाहर जान साथ।
1: गुण निधान बेअंत अपार
0: नानक दास सदा बलहार।
1: पूर्ण पूर रहे दयाल
0: सब पर होवत कृपा।
1: अपने कर्तव्य जाने आप
0: अंतर जामी रहो व्याप।
1: रत पाले जी अनुभव भांत
0: जो जो रचियो सो तिस ध्यात।
1: जिस भावे तिस लय मिलाए
0: भगत करे हर के गुण गाए।
1: मन अंतर विश्वास कर मान्या
0: करन हार नानक एक जाने।
1: जन लागा हर एक कै नाई
0: जिसकी आसन वृद्धि जाए।
1: सेवक को सेवा बन आई
0: हुकम बूझ परम पद पाई।
1: इससे ऊपर नहीं भी चार
0: जाके मन बसया निरंकार।
1: बंधन तोर भय निर्वैर
0: हर दिन पूजा गुर के पैर।
1: हे लोग सुखी परलोक सुहेले
0: नानक हर प्रभ आपे मेले।
1: साथ संग मिल करो आनंद
0: उनका वो प्रभ परमानंद।
1: राम नाम तत् करो विचार
0: दुर्लभ देखा करो उदार।
1: अमृत वचन हर के गुण गाओ
0: प्राण तरन का यह स्वाव।
1: आठ पैर प्रभ देखो नेरा
0: मटिया ज्ञान बिन सह अंधेरा।
1: सुख उपदेश हृदय बसावो
0: मन इच्छे नानक फल पावो।
1: हलत पलत दो लेहो सवार
0: राम नाम अंतर उतार।
1: पूरे गुर की पूरी दिखिया
0: जिस मन बसै ते साच परीखिया।
1: मंत्र नाम जपो लिबलाए
0: दुख दर्द मन ते पाओ जाए।
1: सच व्यापार करो व्यापारी
0: दरगह निभै खेप तुम्हारी।
1: एक टेक रखो मन माहे
0: नानक बहुर न आवे जाहे।
1: इससे दूर कहाँ को जाए
0: उबरे राखन हार ते आए।
1: निर्भव जपै सकल भव मिटै
0: प्रभ कृपा ते प्राणी छुटै।
1: जिस प्रभ राखै तिस नाहीं दुख
0: नाम जपत मन होवत सुख।
1: चिंता जाए मिटै हंकार
0: तिस जन को कोई न पहुँचन हार।
1: सिर उपर ठाड़ा गुरसूरा
0: नानक ताके कार्ज पूरा।
1: मत पूरी अमृत जाकी
0: दर्शन पेखत उदरत सृष्ट
1: चरण कमल जाके अनूप
0: सफल दर्शन सुंदर हर रूप।
1: भान सेवा सेवक परवान
0: अंतर जामी पुरख प्रधान।
1: जिस मन बसै सुहोत निहाल
0: राका निकट न आवत काल।
1: अमर भये अमरा पद पाया
0: साध संग नानक हर ध्याया। श्लोक
1: ज्ञान अंजन गुर दिया अज्ञान अंधेर विनाश।
0: हर कृपा ते संत पेटिया ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੇ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਣ ਸਮਾਧ ਅਨਹਦ ਤਹਿਨਾਦ
0: ਕਹਿਣ ਨਾ ਜਾਈਏ ਚਰਚ ਬਿਸਮਾਦ
1: ਤਿੰਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤੇ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਭ ਲੋਕ ਪੂਰਨ ਪ੍ਰਤਪਾਲ
1: ਅੰਤਿਮ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਦੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮੈਂ ਦੇਖ
0: ਸਸਿਆ ਸੂਰ ਨ ਖਤਰਾ ਮੈਂ ਏਕ
1: ਬਾਣੀ ਪ੍ਰਾਪਤੀ ਸਭ ਕੋ ਬੋਲੇ
0: ਆਪ ਡੋਲ ਨਾ ਕਬ ਹੂੰ ਡੋਲੇ
1: ਸਰਬ ਕਲਾਕਾਰ ਖੇਲੈ ਖੇਲ
0: ਬੋਲ ਨਾ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਂਕੀ ਜੋਤ
0: ਧਾਰ ਰਹੇ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿੰਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕਾ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਪਣ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਏ
0: ਨਾਨਕ ਜਾਪਾ ਵੈ ਤਾਂ ਲਏ ਸਮਾਏ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਮੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਜ
1: ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਰਿਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਮ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਸਾ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗਿਆ ਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਬਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਵਹੀ ਖੇਪ ਹਮਾਰੀ
1: ਪ੍ਰਾਪਤੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਤ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਤ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨਤਾ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ। ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨਹੀਂ ਸੰਤ, ਹੁੰਦੇ ਤੇ ਨਹੀਂ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨਹੀਂ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨਹੀਂ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ। ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ। ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ। ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਦੇ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ? ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ, ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ ਧਨ ਦਾਨ ਦੇ ਦਿੱਤਾ ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਲੈਂਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਵਿੱਚ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰਦਾ? ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। सती पाप कर सत कमाए, बहुत वड्डा दानी है जरूर बहुत वड्डा बेईमान होवेगा, क्योंकि पापा बाजो होवे नाही मोया सात ना जाए, बहुत वड्डे पाप ना कीते जान तो इतना धन कठा ही नहीं होगा। फिर पाप का बोझ लाण वास्ते दान, महाराज कहते ने किस तरह हो सकता है जेड़ा कठा कीता है पाप नाल, प्राप्त कीता है पाप नाल, उदे देन नाल पुन किस तरह हो गया। सती पाप कर सत कमाए, खैर धार्मिक इकट्ठ धार्मिक सूझ बूझ नू पैदा करने वास्ते गुरु द्वारे होए सोझी पाइस, इत्थे आपां आया सूझ ते समझ लैण वास्ते। किस दी समझ? घर दी समझ, दर दी समझ। दर घर की सोझी ना है, ना घर दा पता ना दर दा पता। हुण होर भी मैं अर्ज करां, घर विच प्रवेश उसनों मिलदा है जिहड़ा पहले दर ते पहुंचे, पहले दर ते पहुंचना होंदा, दरवाजा पहले होंदा। घर बाद दे सो दर के हा, सो घर के हा जित वह सर्व संभाले। एक होर भी अर्ज करदे हां, परमात्मा निराकार है आकार तो रहत है, इनू बयान करके मैं अगे चला। सारा आकार उस तो आउंदा है जिहदा कोई आकार नहीं, सारे रूप उस तो आउंदे ने जिहदा कोई रूप नहीं, सारे रंग उस तो आउंदे ने जिहदा कोई रंग नहीं। चक्र चैन अर वर्ण जात अर पात नहिं जे, रूप रंग अर रेख बेख को कह न सकत, अरूप है अनूप है। या इंज कह लो, सारे मजहब भी उस तो आउंदे ने जिहदा कोई मजहब नहीं है। ऐ शब्द भी सुन लो महाराज गुरु गोबिंद सिंह जी दे, नमस्तं अमजबे, नमस्कार है प्रभु तैनू, तेरा कोई मजहब नहीं, कोई मजहब। नमस्तं अमजबे, नमस्तस्त अजबे, हे अजब स्वरूप परमात्मा तैनू नमस्कार, तेरा कोई मजहब नहीं। ना तू हिंदू है, ना तू मुस्लिम है, ना तू सिख है, ना तू ईसाई है, ना तू यहूदी है, ना तू पारसी है, ना तू जैनी है, ना तू बौद्धी है, तेरा कोई मजहब नहीं, तेरी कोई जात पात नहीं, तेरे कोई तात मात नहीं, तेरा कोई मजहब नहीं। गुरु गोबिंद सिंह जी महाराज बड़ी हिम्मत ते बड़ी जुरत दिखा रहे ने थे, नमस्तं अमजबे, नमस्कार है प्रभु तेनू, तू अमजब है, तेरा कोई मजहब नहीं। मजहब एक रास्ता है, मजहब दा अगर कोई माण भी कर रहा है तो रस्ते दे चे, ठीक है रस्ते चे, घर तक पहुंचने वास्ते रास्ता चाहिए। घर पहुंच गया कोई मजहब नहीं, क्योंकि जिसका घर है जिस दे घर दे जाना है उसका कोई मजहब नहीं। सारिया नदियां सागर दी तरफ जांदियां ने, हर नदी का किसे मुल्क नाल भी संबंध है, कुछ धार्मिक क्रियावां नाल भी संबंध है, इलाके नाल भी संबंध है, ते हर नदी का अपना नाम भी है। ये गंगा है, जमुना है, गोदावरी है, नर्मदा है, सतलुज है, ब्यास है, रावी है, चनाब है, जेलम है, ब्रह्मपुत्र है, इन्हों का इलाकों नाल और मुल्क नाल संबंध है। असी कह सकते हैं दरिया हिंदुस्तानी है, हिंदुस्तान दे च वगदा है। फिर इन्हों के नाम ने, फिर दजला है, फरात है, इराक दे विच वगदे ने, तो मुलक ते इलाके दा संबंध उन्हां नाल जुड़ंदा है भी ये दरिया इराकी ने, इराक दे ने, उत्थे वगदे ने, दजला फरात उत्थे वगदा। नील नदी मिस्र दे च वगदी है, तो असीं कह सकदे हां इह ते मिस्री है, इजिप्शन है, मिस्र दे च वगदी है, उस इलाके नाल इसका संबंध है, इसका नाम है। थेम दरिया इंग्लैंड दे च वगदा है, असी कह सकते हैं इसका इंग्लैंड नाल संबंध है, इसका नाम थेम है। पर जब सारे सागर दे चलीन हो जाते हैं, सारिया का नाम इको ही हो जाता है कि सागर, ना गंगा ना जमुना, ना सतलुज ना ब्यास, ना रावी ना चनाब, ना गोदावरी ना नर्मदा, ना दजला ना फिरात, ना नील ना थेम। जब भी कोई प्रभु दे चलीन हो जाता है ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੂਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤੇ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਯਾ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਯਾ ਜਮਹੂਰੀਅਤ ਦਾ ਤਮਾਸ਼ਾ ਹੋਵੇ, ਯਾ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦੋ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ। ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਸੇ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ

ਕ੍ਰਾਂਤੀ ਲਿਆਂਦੀ ਸੀ ਚਾਈਨਾ ਵਿੱਚ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ, ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ ਹੈ ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ ਹੈ। ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, ਦੋ ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਵਿੱਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਵਿੱਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਵਿੱਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਹੋਣਗੇ ਔਰ ਹੁੰਦੇ ਨੇ। ਹਰ ਸ਼ਹਿਰ ਵਿੱਚ ਬ੍ਰਹਮਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਵਿੱਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮਗਿਆਨੀ ਜੋ ਹੈ ਪਹੁੰਚ ਜਾਂਦਾ। ਤੋ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ, ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਜੋ ਪਰਮਾਤਮਾ ਦੇ ਰੂਪ ਵਿੱਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ ਹੈ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ

ਨਿਰੰਕਾਰ ਦੇ ਸਾਡਾ ਮਨ ਜਾ ਸਕਦਾ ਹੈ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ, ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਕਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਕਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਕਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਕਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਕਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਕਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਕਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਕਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਕਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਕਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਕਸ਼ਮ ਸਰੀਰ ਨਾ ਜਲਾਇਆ ਜਾਂਦਾ, ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਕਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ
ਗਰਭ ਦੇ ਪ੍ਰਵੇਸ਼ ਕਰਨ ਦੀ ਸਹੂਲਤ

ਦੱਖਣੀ ਸੱਚ ਸਰੰਦਾ ਸੱਚਾ ਜਾਣੀਆ ਸਚੜਾ ਪਰਬਤ ਗਾਰੋ ਜਿਨੇ ਆਪੀ ਨਾ ਆਪ ਸਾਜਿਆ ਸਚੜਾ ਲਾ ਕੇ ਅਪਾਰੋ ਦੋਏ ਪੁੜ ਜੋੜ ਵਿਛੋੜਿਆ ਨ ਗੋਰ ਬਿਨ ਕੋਹਰ ਅੰਧਾਰੋ ਸੂਰਜ ਚੰਦ ਸਿਰਜਿਆਨ ਅਹਿਨਸ ਚਲਤ ਵਿਚਾਰੋ ਸਤੜਾ ਸਾਹਿਬ ਸਤ ਤੂ ਸਤੜਾ ਦੇਹ ਪਿਆਰੋ ਰਹਾਓ ਤੁਧ ਸਿਰਜੇ ਮੇਦਨੀ ਦੁਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰਜਿਐ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆ ਦੇਹ ਜੀਆ ਆਧਾਰੋ ਕੁਦਰਤ ਤਖ

ਮੋਏ ਮਨ ਮਾਰੇ ਜਾਣੀ ਵਿਛੁੰਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਪਰ ਸਤਿਰੈ ਹੇਤ ਪਿਆਰੇ ਤੁਸੀਂ ਰੋਵਾਹੋ ਰੋਵਣ ਆਈ ਆਹੋ ਝੂਠ

ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਹਨ ਜਾਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀ ਐ ਘਾਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣ ਹੋ ਦੂਰ ਨਾ ਜਾਣ ਹੋ।

ਆਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਾਗ ਝੂਠ ਪਸਾਰੂ ਆ ਸੱਚਾ ਕਰ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ,

ਹੋ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰ ਭਜਮ ਨਾ ਜਿਹ ਬਿਦ ਜਲ ਕੋ ਮੀਨ ਬਿਖ

ਮਾਤਾ ਜੀ ਕਰਤਾ ਰਾਮ ਪਛਾਨ ਕਹੋ ਨਾਨਕ ਬਹੁਮੁਕਤ ਨਾਰ ਇਹ ਮਨ ਸਾਚੀ ਮਾਨ ਤਹਿਨ ਆਸਨ ਦੁਰਮਤ ਹਰਨ ਕਲਮੈ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋ ਤਿਹ ਕਾਮ ਜਿਹ ਬਾਗੁਣ ਗੋਬਿੰਦ ਭਜਹੋ ਕਰਨ ਸੁਨਹੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰਹਿ ਨ ਜਮ ਕੈ ਧਾਮ।

ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਜੈਸੇ

ਥਾ ਜਨਮ ਸਿਰਾਂ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇ

ਹਾਈ ਹੋਏ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਾਸ ਕਉ ਨਾਨਕ ਹਰਿ ਭਜਨ ਮਨਾ ਨਿਰਭੈ ਪਾਵਹਿ ਬਾਸ।

ਚਿਤਵਤ ਰਹਿ ਉਠ ਗਾਰ, ਨਾਨਕ ਫਾਸੀ ਗਾਲ ਪਰੀ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ। ਕਹੁ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੁ ਨਾਨਕ ਮਨ ਸਿਮਰ ਤੇਹ, ਪੂਰਨ ਹੋਵੈ ਕਾਮ। ਝੂਠੈ

ਅਖਾਨ ਗਰਭ ਕਰਤ ਹੈ ਦੇਹ ਕੋ ਬਿਨਸੈ ਸ਼ਿਨ ਮੈਂ ਮੀਤ ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤੇਹ ਜਾਗ ਜੀਤ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ।

ਤਨ ਸੁਆਮੀ ਕੋ ਗ੍ਰਿਹ ਜਿਉ ਸਦਾ ਸੁਆਣ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜਾਉ ਇੱਕ ਮਨ ਹੋਏ ਇੱਕ ਚਿੱਤ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨਿਹ ਫਲ ਜਾਤ ਤੇਹ ਜਿਉ ਕੁੰਚਰ ਇਸ਼ਨਾਨ ਸਿਰ ਕੰਪੀ

ਰਸਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ ਜਾਗਰ।

ਕੋਇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤਿਓ ਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਇ ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋ ਤਿਓ ਪਾਏ ਨਾਨਕ ਸਭ ਕਿਛ ਤੁਮਰੈ ਹਾਥ ਮੈਂ ਤੁਮ ਹੀ ਹੋਤ ਸਹਾਇ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਥ ਕਹੋ ਨਾਨਕ ਇਹ ਬਿਬਤ ਮੈਂ ਟੇਕ ਏਕ ਰਘੁਨਾਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਾਗ ਦਾਤਾ ਸੋਏ ਭਗਤ ਵਸ਼ਲ ਤਿਹ ਲੋਏ ਜੀਓ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਇ ਜੀਓ, ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ। ਪ੍ਰਸਾਦ ਨਾਨ ਗੁਰੂ ਅੰਗਦ ਪਰਮ ਪਦਵੀ ਪਾਵਹਿ, ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਜਗ ਅਮਰ ਅਟਲ ਅਤੁਲ ਠਾਕੁਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਭਾਇਆ। ਗੁਰ ਜਾਵੈ ਹਰ ਪ੍ਰਭ ਪਾਹ ਜੀਉ, ਸਤਿਗੁਰ ਕਰੇ ਹਰ ਪਹਿ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਪੈਜ ਰੱਖੋ ਅਰਜਨ ਹੈ ਕੇਰੀ ਹਰ ਦੇਹੋ, ਨਾਮ ਨਿਰੰਜਨੋ ਅੰਤ ਚੱਲਦਿਆ ਹੋਏ, ਬਿਲੀ ਜਮਦੂਤ ਕਾਲ ਖੰਜਨੋ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧੰਨ ਧੰਨ ਕਹਿ ਸਾਬਾਹ ਜੀਓ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਹ ਜੀਓ। ਹਰ ਭਾਣਾ ਗੁਰ ਭਾਇਆ, ਮੇਰਾ ਹਪਬ ਕਰੇ ਸਾਬਾਹ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮਿਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਾਰ ਨਿਰਜਾਹ ਜੀਓ। ਤੁਰ ਲਿਖਿਆ ਪ੍ਰਵਾਣਾ

ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵ ਆਏ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈਨ ਆਵੇ ਸਤਿਗੁਰੂ ਪ੍ਰਤੱਖ ਹੋਦੈ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛਾ ਕੀਰਤਨ ਕਰੇ ਉਹ ਨਿਰਬਾਣ ਜੀਓ ਕੇਸੋ ਗੋਪਾਲ ਪੰਡਿਤ ਸਦਿਆ ਹੋ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਉਰ ਭਾਵੈ ਪਿੰਡ ਪੱਤਲ ਕਰਿਆ ਦੀਵਾ ਫੁੱਲ ਹਰ ਸੁਰ ਪਾਵੈ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਉਡੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ ਮੋਹਰੀ ਪੁੱਤ ਸਨ ਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਿਗੁਰੂ ਕਰ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ,

ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀ ਆਇਹ ਵਡਿਆਈਆ। ਕਹੈ ਨਾਨਕ ਸੁਣਹੋ ਸੰਤਾ ਹੋ, ਸਭ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਹਰ ਕਰਮ ਪਾਇਆ, ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਅਨਦ ਸੁਣਹੋ ਵਡ ਭਾਗੀ ਹੋ, ਸਗਲ ਮਨੋ

ताप उत्तरे सुनी सच्ची बाणी संत साजन पहे सरसे पूरे गुरते जानी।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਜਿਨਾ ਭਾਉ ਤਿਨ ਨਾਹੀ ਭਾਉ, ਮੁੱਚ ਭਾਉ ਨਿਪਵਿਆਹ। ਨਾਨਕ ਏਹੋ ਪਟੰਤਰਾ, ਤਿਤ ਦੀ ਬਾਣ ਗਿਆ। ਜਿਨਾ ਭਾਉ ਤਿਨ ਨਾਹੀ ਭਾਉ, ਮੁੱਚ ਭਾਉ ਨਿਪਵਿਆਹ।

कोठे मंडप माड़िया लग पाए गावारी, जिन किए तिसे ना जाननी।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਨਿੱਘ ਮਾਣ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਓ। ਸਭ ਤੋਂ ਪਹਿਲਾਂ ਗੁਰਚਰਨਾਂ ਦੇ ਵਿੱਚ ਫਤਿਹ ਦੀ ਹਾਜ਼ਰੀ ਲਵਾ ਕੇ ਗੁਰੂ ਸਾਹਿਬ ਜੀ ਦੀ ਕੋਲੋਂ ਸੀਸ ਪ੍ਰਾਪਤ ਕਰਕੇ ਵਡਭਾਗੇ ਬਣੀਏ। ਸਰਬੱਤ ਸੰਗਤ ਗੱਜ ਵੱਜ ਕੇ ਫਤਿਹ ਦਾ ਜਵਾਬ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਗਾਰਾ ਸਿੰਘ ਜੀ ਢੇਸੀ ਜੋ ਗੁਰੂ ਮਹਾਰਾਜ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਗੁਰਚਰਨਾਂ ਦੇ ਵਿੱਚ ਜਾ ਬਰਾਜੇ ਨੇ, ਅੱਜ ਉਹਨਾਂ ਦੀ ਜੋ ਅੰਤਿਮ ਸੰਸਕਾਰ ਹੋਏ ਨੇ ਉਸ ਤੋਂ ਉਪਰੰਤ ਗੁਰੂ ਘਰ ਦੇ ਵਿੱਚ ਜੋ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਉਹਨਾਂ ਦੇ ਭੋਗ ਪਏ ਨੇ। ਸੋ ਵਿਛੜੀ ਹੋਈ ਰੂਹ ਨੂੰ ਗੁਰੂ ਮਹਾਰਾਜ ਜੀ ਆਪਣੇ ਚਰਨਾਂ 'ਚ ਨਿਵਾਸ ਦੇਣ, ਪਿੱਛੇ ਪਰਿਵਾਰ ਨੂੰ ਬਲ ਉੱਦਮ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ, ਜੋ ਪਰਿਵਾਰ ਨੂੰ ਬਹੁਤ ਵੱਡਾ ਇੱਕ ਘਾਟਾ ਪਿਆ ਹੈ। ਸੋ ਅਸੀਂ ਗੁਰੂ ਘਰ ਦੇ ਸਮੂਹ ਹੀ ਸੇਵਾਦਾਰਾਂ ਵੱਲੋਂ ਜੋ ਇਸ ਦੁੱਖ ਦੀ ਘੜੀ ਹੈ ਉਸ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹਾਂ ਅਤੇ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ, ਕਿਉਂਕਿ ਸੰਸਾਰ ਦੇ ਵਿੱਚ ਜੋ ਆਇਆ ਉਹਨੇ ਜਾਣਾ ਇੱਕ ਦਿਨ, ਇੱਥੇ ਕਿਸੇ ਨੇ ਨਹੀਂ ਬੈਠ ਰਹਿਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸੋ ਆਪ ਸੰਗਤਾਂ, ਆਪ ਭੈਣ ਭਰਾ ਰਿਸ਼ਤੇਦਾਰ ਅੱਜ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹੋ, ਤੁਹਾਡਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਅਰਦਾਸ ਬੇਨਤੀ ਕਰਦੇ ਹਾਂ ਕਿ ਵਿਛੜੀ ਹੋਈ ਰੂਹ ਨੂੰ ਗੁਰੂ ਮਹਾਰਾਜ ਜੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਜੋ ਦਿੱਤੇ ਹੋਏ ਸਵਾਸ ਉਹ ਭੋਗ ਕੇ ਗਏ ਨੇ, ਪਿੱਛੇ ਪਰਿਵਾਰ ਨੂੰ, ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ। ਜੋ ਉਹਨਾਂ ਦੇ ਨਿਮਿੱਤ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਉਹਨਾਂ ਦੇ ਭੋਗ ਪਏ ਨੇ, ਉਪਰੰਤ ਅਰਦਾਸ ਬੇਨਤੀ ਹੋਈ ਹੈ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ। ਸੋ ਗੁਰੂ ਮਹਾਰਾਜ ਜੀ ਕਿਰਪਾ ਕਰਨ, ਹੁਣ ਦੇਗ ਵਰਤ ਰਹੀ ਹੈ, ਦੇਗ ਤੋਂ ਉਪਰੰਤ ਆਪ ਸਾਰੇ ਹੀ ਭੈਣ ਭਰਾ ਰਿਸ਼ਤੇਦਾਰਾਂ ਨੇ ਥੱਲੇ ਲੰਗਰ ਹਾਲ ਦੇ ਵਿੱਚ ਜਾ ਕੇ ਜੋ ਲੰਗਰ ਤਿਆਰ ਹੈ, ਸੋ ਆਪ ਸੰਗਤਾਂ ਨੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ। ਇੱਕ ਵਾਰ ਫਿਰ ਇਸ ਅੱਜ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਆਪ ਸਾਰੇ ਭੈਣ ਭਰਾ ਰਿਸ਼ਤੇਦਾਰ ਪਹੁੰਚੇ ਹੋ, ਉੱਥੇ ਗੁਰੂ ਘਰ ਦੇ ਸਮੂਹ ਹੀ ਸੇਵਾਦਾਰ ਇਸ ਪਰਿਵਾਰ ਦੇ ਨਾਲ ਖੜ੍ਹੇ ਨੇ। ਬੜਾ ਸਤਿਕਾਰਯੋਗ ਪਰਿਵਾਰ ਹੈ। ਸੋ ਇੱਕ ਦੋ ਵਾਰ ਮੈਨੂੰ ਵੀ ਭਾਅ ਜੀ ਨੂੰ ਮਿਲਣ ਦੀ ਜੋ ਇੱਕ ਦੋ ਵਾਰ ਸਮਾਂ ਮਿਲਿਆ, ਬਹੁਤ ਹੀ ਚੰਗੇ ਸੁਭਾਅ ਦੇ ਸਨ ਭਾਈ ਸ਼ਿੰਗਾਰਾ ਸਿੰਘ ਢੇਸੀ। ਸੋ ਉਹ ਜੋ ਚਲਾਣਾ ਕਰ ਗਏ ਨੇ, ਸੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ, ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉੱਦਮ ਇਸੇ ਤਰ੍ਹਾਂ ਹੀ ਬਖਸ਼ਦੇ ਰਹਿਣ, ਚੜ੍ਹਦੀ ਕਲਾ ਬਖਸ਼ਣ। ਸੋ ਆਏ ਹੋਏ ਭੈਣ ਭਰਾ ਰਿਸ਼ਤੇਦਾਰਾਂ ਦਾ ਪਰਿਵਾਰ ਵੱਲੋਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ, ਜੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਹੀ ਆਪ ਪਰਿਵਾਰ ਦੇ ਨਾਲ ਖੜ੍ਹੇ ਹੋ, ਗੁਰੂ ਘਰ ਦੇ ਸਮੂਹ ਸੇਵਾਦਾਰ ਵੀ ਖੜ੍ਹੇ ਨੇ। ਸੋ ਇੱਕ ਵਾਰ ਫਿਰ ਬੇਨਤੀ ਹੈ, ਹੁਣ ਥੱਲੇ ਜਾ ਕੇ ਲੰਗਰ ਹਾਲ ਦੇ ਵਿੱਚ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਪ੍ਰਸ਼ਾਦਾ ਲੋੜ ਅਨੁਸਾਰ ਛੱਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਜੀ ਦੇ ਵੱਡੇ ਭਰਾਤਾ ਭਾਈ ਕੁਲਵੰਤ ਸਿੰਘ ਢੇਸੀ, ਉਹਨਾਂ ਨੇ ਦੋ ਕੁ ਮਿੰਟ ਵਾਸਤੇ ਸੰਗਤਾਂ ਦੇ ਦਰਸ਼ਨ ਕਰਨੇ ਨੇ। ਸੋ ਉਹਨਾਂ ਨੂੰ ਬੇਨਤੀ ਹੈ, ਭਾਈ ਸਾਹਿਬ ਭਾਈ ਕੁਲਵੰਤ ਸਿੰਘ ਢੇਸੀ ਉਹ ਦੋ ਕੁ ਮਿੰਟ ਵਾਸਤੇ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਸਾਧ ਸੰਗਤ ਜੀ, ਆਓ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ, ਗੱਜ ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਬੇਨਤੀ ਕਰੀਏ ਕਿ ਅੱਜ ਆਪਾਂ ਜਿਸ ਸੂਰਮੇ ਨੂੰ ਵਿਦਾਇਗੀ ਦੇ ਕੇ ਆਏ ਹਾਂ, ਸਰੀ ਦਾ ਨਹੀਂ, ਕੈਨੇਡਾ ਦਾ ਨਹੀਂ, ਕੌਮਾਂਤਰੀ ਤੌਰ 'ਤੇ ਵੱਡਾ ਨਾਂ ਆ ਜੀ, ਗੁਰੂ ਦੀ ਕਿਰਪਾ ਹੈ ਬਖਸ਼ਿਸ਼, ਸੋ ਥੋੜਾ ਫਤਿਹ ਚੜ੍ਹਦੀ ਕਲਾ ਦੇ ਨਾਲ ਬਲਬਦਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਹੈ ਕਿ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕ ਸੱਦੇ ਉੱਠੀ ਜਾਏ। ਇਸ ਹੁਕਮ ਦੇ ਮੁਤਾਬਕ ਉਸਨੂੰ ਮੰਨਦਿਆਂ ਹੋਇਆਂ ਸਾਡੇ ਛੋਟੇ ਵੀਰ ਸ਼ਿੰਗਾਰਾ ਸਿੰਘ ਜੋ ਫਤਿਹ ਬੁਲਾ ਗਏ ਨੇ ਜੀ, ਅਰਦਾਸ ਹੈ ਸੱਚੇ ਪਾਤਸ਼ਾਹ ਚਰਨਾਂ ਵਿੱਚ, ਬੇਨਤੀ ਹੈ ਕਿ ਉਸਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਸਾਰੇ ਪਰਿਵਾਰ ਨੂੰ ਇਹ ਕਠਿਨ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਜਿੱਥੋਂ ਤੱਕ ਉਹਦੇ ਜੀਵਨ ਦਾ ਸੰਬੰਧ ਹੈ ਜੀ, ਸਮਾਂ ਬਹੁਤ ਘੱਟ ਹੈ, 2 ਮਿੰਟਾਂ ਤਾਂ ਨਹੀਂ ਨਾ ਗੱਲ ਕੀਤੀ ਜਾ ਸਕਦੀ, ਪਰ ਇੱਕ ਗੱਲ ਹੈ ਕਿ ਮੈਂ ਪਰਮਾਤਮਾ ਦਾ ਸ਼ੁਕਰ ਕਰਾਂਗਾ ਕਿ ਸਾਡੇ ਚਾਚਾ ਜੀ ਹਰਭਜਨ ਸਿੰਘ ਜੀ ਢੇਸੀ, ਉਹ ਆਪ ਪਹਿਲਵਾਨ ਰਹੇ ਨੇ, ਨੇਵੀ ਵਿੱਚ ਵੱਡਾ ਨਾਂ, ਜੱਜ ਵੀ ਬਣੇ, ਕੁਸ਼ਤੀਆਂ ਲੜੀਆਂ, ਅਤੇ ਹਰ ਬਾਪ ਦਾ ਇਹ ਸੁਪਨਾ ਹੁੰਦਾ ਕਿ ਜੇ ਇਸ ਮਰਤਬੇ 'ਤੇ ਉਹ ਆਪਣੇ ਬੱਚੇ ਨੂੰ ਪਹੁੰਚਿਆ ਦੇਖਣਾ ਚਾਹੁੰਦੇ ਸੀ, ਉਸ ਮਰਤਬੇ ਨੂੰ ਭਾਈ ਸ਼ਿੰਗਾਰਾ ਸਿੰਘ ਨੇ ਪ੍ਰਾਪਤ ਕੀਤਾ। ਤੋ ਇਹ ਇੱਕ ਬਹੁਤ ਵੱਡਾ ਮਾਣ। ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ, ਜੋ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਆਸ਼ੀਰਵਾਦ ਹੈ। ਤੋ ਉਹ ਬਖਸ਼ਿਸ਼ ਵੱਡੀ ਰਹੀ ਆ ਜੀ। ਇੱਕ ਗੱਲ ਹੋਰ ਸੀ, ਉਹਦੇ ਗੁਣ ਬਹੁਤ ਵੱਡਾ, ਜਿਹੜਾ ਆਪਾਂ ਕਹਿੰਦੇ ਕਿ ਮਿੱਠਤ ਨੀਵੀ ਨਾਨਕਾ ਗੁਣ ਚੰਗਾਈਆਂ ਤੱਤ, ਜਿੰਨੀਆਂ ਵਰਚੂਜ਼ ਹਨ, ਜਿੰਨੀਆਂ ਚੰਗਾਈਆਂ ਹਨ, ਉਹਨਾਂ ਦਾ ਤੱਤ ਨਿਮਰਤਾ ਹੁੰਦੀ ਜੀ, ਹਿਊਮਿਲਿਟੀ ਹੁੰਦੀ ਆ। ਉਸ ਪਿਆਰ ਨੇ ਅੱਜ ਕਿੰਨਾ ਵੱਡਾ ਪਰਿਵਾਰ ਆਪਣੇ ਨਾਲ ਨਜਿੱਠੇ, ਆਪਣੇ ਨਾਲ ਮਤਲਬ ਬਣਾ ਲਿਆ, ਕਿੰਨੀ ਵੱਡੀ ਪੱਧਰ 'ਤੇ ਸੰਗਤਾਂ ਆਈਆਂ ਨੇ। ਸੋ ਮੈਂ ਪਰਿਵਾਰ ਵੱਲੋਂ ਸਾਰੇ ਭੈਣਾਂ ਵੀਰਾਂ ਬੱਚਿਆਂ ਬਜ਼ੁਰਗਾਂ ਦਾ ਧੰਨਵਾਦ ਕਰਦਾ ਜਿਹੜੀ ਤੁਸੀਂ ਸਾਂਝ ਪਾਈ ਆ। ਸੋ ਇਹ ਜਿਹੜੀ ਵਿਰਾਸਤ ਆ, ਭਾਈ ਲਖਵੀਰ ਸਿੰਘ ਜੀ ਬੈਠੇ ਨੇ 7.5 ਕੁਇੰਟਲ ਦੀ ਵੇਟ ਲਿਫਟਿੰਗ ਜੀ, ਇਸ ਉਮਰ ਦੇ ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ, ਕੱਲ੍ਹ ਗੱਲਾਂ ਕਰਦੇ ਸੀ, ਭਾਈ ਬਾਬਾ ਸਿੰਘ ਬੈਠੇ ਸੀ ਪਹਿਲਵਾਨ, ਹੋਰ ਪਹਿਲਵਾਨ ਬੈਠੇ ਸੀ, ਆ ਸਾਡੀ ਆਪਣੇ ਸ਼ਿੰਗਾਰਾ ਸਿੰਘ ਉਹਨਾਂ ਦੀ ਪਤਨੀ, ਸਾਡੀ ਭੈਣ ਕੁਲਜੀਤ ਦੇ ਬ੍ਰਦਰ ਪਹਿਲਵਾਨ ਹਰਜੀਤ ਸਿੰਘ ਬਹੁਤ ਬੈਠੇ ਸੀ। ਇੰਨੀਆਂ ਗੱਲਾਂ ਸੁਣੀਆਂ, ਕਮਾਲ ਦਾ ਸਾਡੀ ਵਿਰਾਸਤ ਹੈ। ਪਹਿਲਵਾਨਾਂ ਦੀ ਗੱਲ ਕਰੀਏ, ਹੋਰ ਵੀ ਇਸ ਵੇਲੇ ਸਾਡੇ ਸਾਹਮਣੇ ਸਾਰੇ ਬੈਠੇ ਨੇ, ਆ ਸਾਡੇ ਬ੍ਰਦਰ ਇਨ ਲੋ ਸੁਰਿੰਦਰਪਾਲ ਸਿੰਘ ਟੋਨੀ, ਮਾਂ ਖਿਡਾਰੀ, ਮਾਂ ਖੇਡ ਸਾਡੀ ਕਬੱਡੀ ਦੇ ਸਟਾਰ, ਮਤਲਬ ਖਿਡਾਰੀ ਬਹੁਤ ਸਤਿਕਾਰਯੋਗ, ਸੁੱਚਾ ਸਿੰਘ ਬੈਠੇ ਨੇ ਸਾਡੇ, ਸੁੱਚਾ ਸਿੰਘ ਢਿੱਸੀ, ਜਿਹੜੇ ਕਿ ਸਾਰੀ ਉਮਰੇ ਹੀ ਅਨੰਦਪੁਰ ਸਾਹਿਬ ਇਹਨਾਂ ਦੀ ਕੋਚਿੰਗ ਵਿੱਚ ਬੀਤੀ ਆ। ਬਾਕੀ ਭਲਵਾਨਾਂ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਲਿਸਟ ਬਣ ਜਾਣੀ ਆ। ਸੋ ਇਹ ਬੜੀ ਵੱਡੀ ਗੱਲ ਹੈ ਕਿ ਸ਼ਿੰਗਾਰੇ ਨੇ ਜਿਹੜੀ ਦੇਣ ਇੱਥੇ ਦਿੱਤੀ ਆ, ਉਸ ਵਿਰਾਸਤ ਨੂੰ ਸਮਝਣਾ, ਉਹਨੂੰ ਸਾਂਭਣਾ ਜ਼ਰੂਰੀ ਆ ਡਾਇਨਸਟੀ ਨੂੰ। ਤੋ ਮੈਂ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਵੀ, ਅਤੇ ਨਾਲ ਗੁਰੂ ਦਾ ਵੀ, ਕਿ ਸੱਚੇ ਪਾਤਸ਼ਾਹ ਠੀਕ ਆ, ਉਹਨੂੰ ਜ਼ਿੰਦਗੀ ਤੁਸੀਂ ਇੰਨੀ ਦਿੱਤੀ ਜਿੰਨੀ ਸੀਗੀ, ਉਹ ਭੋਗ ਕੇ ਚਲੇ ਗਿਆ, ਪਰ ਕਿਰਪਾ ਕਰੋ ਕਿ ਜੋ ਜ਼ਿੰਮੇਵਾਰੀ ਗੁਰੇ ਕਿਸ਼ਮੀਨ ਅਤੇ ਬਾਕੀ ਪਰਿਵਾਰ ਦੇ ਮੋਢਿਆਂ 'ਤੇ ਹੁਣ ਪਈ ਆ, ਉਹਨੂੰ ਨਿਭਾਉਣ ਦਾ ਬਲ ਬਖਸ਼ਿਸ਼ ਕਰਨ। ਪਾਉਣਾ ਬੜਾ ਕਠਿਨ ਆ, ਸਾਡੇ ਇੱਥੇ ਬਹੁਤ ਸਾਰੇ ਸਾਥੀ ਬੈਠੇ ਨੇ, UK ਆਪਣੇ ਆਏ ਨੇ, ਭਾਈ ਸਰਨਜੀਤ ਸਿੰਘ ਜੀ ਪ੍ਰਧਾਨ ਰਹੇ ਨੇ ਗੁਰਦੁਆਰੇ ਦੇ ਵਿੱਚ, ਲੇਕਿਨ ਸਾਨੂੰ ਰੋਜ਼ ਬੋਲਣਾ ਪੈਂਦਾ, ਬੜਾ ਔਖਾ ਹੈ ਜਦੋਂ ਪਰਿਵਾਰ 'ਤੇ ਗੱਲ ਸਿੱਧੀ ਪੈ ਜਾਵੇ। ਸੋ ਇੱਕ ਵਾਰ ਫਿਰ ਗ੍ਰੰਥੀ ਸਾਹਿਬਾਨ, ਗੁਰਦੁਆਰਾ ਪ੍ਰਬੰਧਕ ਕਮੇਟੀ ਸੈਕਟਰੀ ਸਾਹਿਬ ਅਤੇ ਆਪ ਸਾਰੀਆਂ ਸੰਗਤਾਂ ਦਾ, ਦੋਨੋਂ ਨੇੜਿਓਂ ਜੋ ਚੱਲ ਕੇ ਆਏ ਹੋ, ਬਹੁਤ ਬਹੁਤ ਕੂਟਾਨ ਕੂਟ ਸ਼ੁਕਰਾਨਾ ਹੈ ਜੀ। ਅਤੇ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਪ ਸਾਰੇ ਇਸੇ ਤਰ੍ਹਾਂ ਪਰਿਵਾਰ ਦੇ ਨਾਲ ਸਾਂਝ ਬਣਾਈ ਰੱਖਿਓ। ਫੁੱਲਾਂ ਚੁੱਕਾਂ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ ਸਨ, ਬੜੇ ਸਤਿਕਾਰਯੋਗ ਭਾਈ ਸਾਹਿਬ, ਭਾਈ ਕੁਲਵੰਤ ਸਿੰਘ ਢੇਸੀ, ਭਾਈ ਸ਼ਿੰਗਾਰਾ ਸਿੰਘ ਢੇਸੀ ਉਹਨਾਂ ਦੇ ਭਰਾਤਾ। ਸੋ ਇਹਨਾਂ ਦੇ ਮੋਢਿਆਂ 'ਤੇ ਹੁਣ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰਿਵਾਰ ਦੇ ਨਾਲ ਖੜ੍ਹਨ ਦੀ। ਸੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ, ਇਸ ਪਰਿਵਾਰ ਨੂੰ ਬਹੁਤ ਹੀ ਸਤਿਕਾਰਯੋਗ ਇਹ ਪਰਿਵਾਰ ਹੈ। ਸੋ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਗੁਰੂ ਮਹਾਰਾਜ ਜੀ ਉਹਨਾਂ ਦੇ ਵੱਡੇ ਬੇਟੇ ਸੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ। ਹੁਣ ਬੇਨਤੀ ਹੈ ਭਾਈ ਛੰਗਾਰਾ ਸਿੰਘ ਉਹਨਾਂ ਦੇ ਵੱਡੇ ਭਚੰਗੀ ਨੂੰ ਕਿ ਨਮਸਕਾਰ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਪ੍ਰਕਾਸ਼ ਦੇ ਸਾਹਮਣੇ ਸੱਜ ਜਾਣ। ਉਹਨਾਂ ਨੂੰ ਦਸਤਾਰਬੰਦੀ ਹੋਣੀ ਹੈ, 2-4 ਮਿੰਟ ਦਾ ਹੋਰ ਹੈ ਸਮਾਂ ਲੱਗਣਾ। ਸੋ ਉਹਨਾਂ ਨੂੰ ਬੇਨਤੀ ਹੈ ਕਿ ਨਮਸਕਾਰ ਕਰਕੇ ਸਾਹਮਣੇ ਆ ਕੇ ਬਹਿ ਜਾਣਾ। ਉਸ ਤੋਂ ਉਪਰੰਤ ਸਾਰੀ ਹੀ ਸੰਗਤ ਨੇ ਲੰਗਰ ਹਾਲ ਦੇ ਵਿੱਚ ਜਾ ਕੇ ਪ੍ਰਸ਼ਾਦਾ ਲੋੜ ਅਨੁਸਾਰ ਛਕਣਾ ਹੈ। ਉਸ ਤੋਂ ਬਾਅਦ 'ਚ ਜੋ ਅਗਲੇ ਪਰਿਵਾਰ ਨੇ ਉਹਨਾਂ ਦਾ ਮੇਨ ਹਾਲ ਦੇ ਵਿੱਚ ਪ੍ਰੋਗਰਾਮ ਸ਼ੁਰੂ ਹੋਣਾ ਹੈ। ਸੋ ਬੇਨਤੀ ਹੈ ਭਾਈ ਛੰਗਾਰਾ ਸਿੰਘ ਢੇਸੀ ਦੇ ਜੋ ਭਚੰਗੀ ਨੇ ਉਹਨਾਂ ਨੂੰ ਬੇਨਤੀ ਹੈ ਕਿ ਨਮਸਕਾਰ ਕਰਕੇ ਸਾਹਮਣੇ ਆ ਕੇ ਬੈਠਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਨਾਲ ਹੀ ਸਾਰੇ ਹੀ ਪਰਿਵਾਰ ਦੇ ਨਾਲ ਇੱਕ ਵਾਰ ਫਿਰ ਦੁੱਖ ਸਾਂਝਾ ਕਰਦੇ ਹਾਂ। ਸੋ ਇਹ ਘੜੀ ਬਹੁਤ ਔਖੀ ਹੈ ਜੋ ਪਰਿਵਾਰ 'ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਬੱਚਿਆਂ ਦੀਆਂ ਹੁੰਦੀਆਂ ਨੇ। ਜਦੋਂ ਘਰ ਦਾ ਪਰਿਵਾਰ ਦਾ ਕੋਈ ਮੇਨ ਮੈਂਬਰ ਤੁਰ ਜਾਵੇ ਛੱਡ ਕੇ ਇਸ ਉਮਰ ਦੇ ਵਿੱਚ, ਸੋ ਉਹ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਹੈ। ਸੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ। ਸੋ ਹੁਣ ਬੇਨਤੀ ਹੈ ਭਾਈ ਸਾਹਿਬ ਜੀ ਦੇ ਭਚੰਗੀ ਨੂੰ ਕਿ ਨਮਸਕਾਰ ਕਰਕੇ ਸੱਜਣ ਦੀ ਕਿਰਪਾਲਤਾ ਕਰਨ। ਸੋ ਦਸਤਾਰਬੰਦੀ ਹੋਵੇਗੀ, ਉਸ ਤੋਂ ਬਾਅਦ ਦੇ ਵਿੱਚ ਸ੍ਰੀ ਸਹਿਜ ਪਾਠ ਜੀ ਦੇ ਭੋਗ ਪੈਣੇ ਨੇ। ਦੂਸਰੇ ਪਰਿਵਾਰ ਦਾ ਜੋ ਪ੍ਰੋਗਰਾਮ ਹੈ, ਆਈਆਂ ਹੋਈਆਂ ਸੰਗਤਾਂ ਦਾ, ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈ

ਅਰਜੂ ਬਸੈ ਸੰਤਨ ਕਹੇ ਉਪਕਾਰ ਕਹੁ ਨਾਨਕ ਤੇ ਭਜ ਮਨਾ ਪਉ ਨਿਧਿ ਉਤਰੇ ਪਾਰ।

ਸਾ ਰਾਗ ਏਕ ਸੰਗ ਪੰਚਮ ਰੰਗਣ ਸੰਗ ਅਲਾਪੇ ਅਠੋ ਨੰਦਨ ਪ੍ਰਥਮ ਰਾਗ ਪੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੁਨਸ ਲੇਖੀ ਕੀ ਪਈ ਬਾਰੀ ਇਹ ਪੈਰੋਂ ਕੀ ਪੰਚੋ ਨਾਰੀ ਪੰਚ ਮਰਕ ਦੁਸਾਖ ਸੁਨਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕੋ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਵੰਨਾ ਪ੍ਰੀਆ ਭਾਰ ਹੈ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਆਹੇ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਆਹੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਗੁਣ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਏ

ਦੇ ਦਾ ਤਾਰ ਫਿਰ ਕੇ ਅੱਗੇ ਰੱਖੀਏ। ਜੇ ਤਦ ਸਹਿ ਦਰਬਾਰ ਮੂੰਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਵਿਚਾਰ ਕਰਮੀ ਆਵੈ ਕੱਪੜਾ। ਨਜ਼ਰੀ ਮੋਖ ਦੁਆਰ ਨਾਨਕੇ ਵੈ ਜਾਣੀਐ, ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇ ਵੈਤਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਦਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਦੁਖ ਪਾਰਾ ਸੋ ਕਰ ਲੈ ਜਾਏ, ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤੇ ਪਾਵਿਨ ਪਾਣੇ ਕੇ ਨਾਏ ਕਰੀ, ਜੇ ਤੀਸਰੇ ਟੋ ਪਾਈ ਵੇਖਾ ਵਿਨ ਕਰਮਾ ਕੇ ਮਿਲਾ ਲਈ। ਮਤ ਵਿਰਤਨ ਜਵਾਰ ਮਾਨਕ, ਜੇ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਗੁਚਾਰੇ ਯਾਰ ਜਾ ਹੋਰ ਦਸੂਣੀ, ਹੋਏ ਨਵਾਂ ਖੰਡਾ ਵਿੱਚ ਜਾਣੀ, ਨਾਲ ਚਲੇ ਸਭ ਕੋਏ। ਚੰਗਾ ਨਾ ਉਹ ਰਖਾਏ ਕਹਿ ਜਾ।

ਆਨਾਸ ਮੰਨੇ ਕੀਰਤ ਕਈ ਨਾ ਜਾਏ ਜੇ ਕੋ ਕਹਿ ਪਿਸੈ ਪਸਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਗਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੁੱਧ ਮੰਨੈ ਮੋਏ ਝੂਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਿ ਸਿਉ ਪ੍ਰਗਟ ਜਾਏ

ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾ ਕਾ ਗੁਰੇਖ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਾ ਕਰਨੈ ਨਾਹੀ ਸੋ ਮਾਰ।

ਆਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖਤੀ ਸੰਖ ਦਾ ਤਾਰ ਸੰਖ ਸੂਰ ਮਹੋ ਭਗ ਸਾਰ ਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਏ ਜੋਰ ਸੰਖ ਗਲ ਵਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆੜ ਕੂੜੇ ਫੇਰਾਏ ਸੰਖ ਮਲੇ ਸਮਲ ਭਾਖ ਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੁਹਾਡਾ ਸਲਾਮਤ ਨਿਰੰਕਾਰ ਅਸੰਖ ਨਾਭ ਸੰਖ ਥਾਵ ਅਗਮ ਅਗਮ ਸੰਖ ਲੋਕ ਸੰਖ ਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਏ ਜੇ ਫੁਰਮਾਏ ਤੇ ਪਾਹੇ ਜੇਤਾ ਕੀਤਾ ਤੇ ਤਾ ਨਾਓ ਬਿਨ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਇਸ ਮਨ ਲਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਭਾ ਤਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰੁਤੀ ਮਾਓ ਕਵਨ ਜੇ ਤੋਆ ਆਕਾਰ ਵੇਲ ਨਾ ਪਾਈ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਪੁਰਾਣ ਥਿਤ ਵਰਨ ਜੋਗੀ ਜਾਣੈ ਰੁੱਤ ਮਾਓ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਉ ਕਰਾ ਕਿਵਸ ਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ

ਸਾਲਾ ਹੀ ਸਲਾਇਤੀ ਸੁਰਤ ਨਾ ਪਾਈ ਆ ਨਦੀਆ ਤੈਵਾ ਪਵਹੇ ਸਮੁੰਦ ਨਾ ਜਾਣੀ ਆਹੇ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸ ਰਹਿ ਅੰਤਨ ਸਿਫਤੀ ਕਹਿ ਨਾਂਤ ਅੰਤ ਨਾ ਕਰਨਾ ਦੇ ਨਾਂਤ ਅੰਤਨਾ ਵੇਖਣ ਸੁਣਨ ਨਾਂਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੀ ਉੱਪਰ ਉੱਚਾ ਨਾਉ ਇਹ ਵੜ ਉੱਚਾ ਹੋਵੈ ਕੋਏ ਤੇ ਸੂਚੇ ਕੋ ਜਾਣੈ ਸੋਏ ਜੇ ਵਡਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗੇ ਜੋ ਦਾ ਪਾਰ ਕਿਤੇ ਗਣਤ ਨਹੀਂ ਵੀ

ਦੇ ਆਖੇ ਸੇ ਪੇਕੇ ਹੀ ਕੇ ਜਿਸਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਅਮੁੱਲ ਆਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲਾ ਸਮਾਏ ਮੁੱਲ ਤਰ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪਰਵਾਨ ਮੁੱਲ ਬਖਸ਼ੀਸ਼ ਮੁੱਲ ਨੀਸਾਨ।

ਇਸ ਰਾਖੇ ਸਿੱਧ ਆਖੇ ਕਿਤੇ ਕਿਤੇ ਬੋਧੇ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਏ।

ਸੋ ਦਰ ਕਿਹਾ ਸੋ ਕਰ ਗਿਆ ਜਿਤ ਬੈ ਸਰਬ ਸੰਭਾਲੇ ਵਾ ਜੇ ਨਾ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸੋ ਕਹੀ ਅੰਨ ਕਿਤੇ ਗਾਵਣ ਹਾਰੇ ਗਾਵੇ ਤੋ ਨੂੰ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਵਰ ਬ੍ਰਹਮਾ ਦੇਵੀ ਸੂਹ ਸਦਾ ਸੁਵਾਰੇ ਗਾਵੇ ਇੰਦਰ ਦਰਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪਰਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਾਸ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰਕ ਰੱਖੇ ਤਾਰੇ ਸ਼ਹੀ ਤੁਧਨੋ ਗਾਵੇ ਜੋ ਤੁਧ ਪਾਵਰ ਰੱਤੇ ਤੇਰੇ ਪਖਤਰ ਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤਨਾਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਚਾ ਸਚੀ ਨਾਏ ਹੈ ਪਿਓ ਸੀ ਜੈਨ ਜਸੀ ਰਤਨਾ ਜੇ ਨਰਚਾਈ ਰੰਗੀ ਰੰਗੀ ਪਾਤੀ ਕਰਕ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖ ਕੀਤਾ ਆਪਣਾ ਜੇ ਵਤੇ ਸਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੁਖ ਮਨਾ ਕਰਨਾ ਜਾਈ ਸੋ ਪਾਤ ਸਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਤੋ ਸਰਮ ਪਤ ਝੋਲੀ ਚਾਨਕੀ ਕਰੇ ਬਪੂਤ ਖਿੰਤਾ ਕਾਲ ਕੁਵਾਰੀ ਕਾਂ ਜੁਗ ਟੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਤ ਸੈ ਆਦੇਸ਼ ਆਦੋ ਨੀਲ ਨਾਦੋ ਨਾਥ ਜੋ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਥ ਆਪ ਨਾਥ ਨਾਥੀ ਸਭ ਜਾ ਕੇ ਸਦ ਅਵਰਾ ਸਾਧ ਸੰਯੋਗ ਜੋਗ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਤ ਸੈ ਆਦੇਸ਼ ਆਦੋ ਨੀਲ ਅਨਾਦੋ ਨਾਥ ਜੋ ਜੋਗੇ ਕੋ ਵੇਸ ਏਕਾ ਮਾਏ ਯੁਕਤ ਵਿਆਈ ਤਿੰਨ ਚੇਲੇ ਪਰਵਾਨ।

ਜੁਗ ਇੱਕੋਵੀਸ ਆਸਣ ਲੋਏ ਲੋਏ ਭੰਡਾਰ ਜੁਗ ਸਪੈਸ ਏਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸਹਿਦੇਸ਼ ਆਦੋ ਨੀਲ ਅਨਾਦੋ ਨਾਹਤ ਜੁਗ ਜੁਗ ਇੱਕੋਵੀਸ ਇੱਕ ਦੂਜੀ ਭੋਲਾ ਖੋਹੇ ਲਖੋ ਵਹੇ ਲੱਖ ਵੀਸ ਲਾ ਲਾ ਗੇੜਾ ਆਖੀ ਆਹੇ ਇੱਕ ਨਾਮ ਜਗਦੀਸ਼ ਇਹ ਤੈ ਪਤ ਪਵੜੀਆ ਚੜਿਆ ਹੋਏ ਇੱਕੀਸ ਸੁਣ ਗੱਲਾ ਆਕਾਸ਼ ਕੀ ਕੀਤਾ ਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਮਾਰਨ ਨਹਿ ਜੋਰ ਜੋ ਨਾ ਰਾਜ ਮਾਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਸੁੱਟੈ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰਖੀ ਧਰਮਸਾਲ ਤਿਸਵੇ ਜੀ ਜੁਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੈ ਸੋਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਤੈ ਪਾਏ ਨਾਨੰਗ ਆ ਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਵਰਮੇ ਘਾਟ ਘੜੀ ਆਏ ਰੂਪ ਰੰਗ ਕੇ ਵੇਸ ਕੇਤੇ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਹ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨੋ ਮਨ ਖੇਤੇ ਕੇਤੇ ਰਤਨ ਸਮੁੰਦ ਕੇਤੀ ਅਖਾਣੀ ਕੇਤੀ ਅਬਾਣੀ ਕੇਤੇ ਪਾਤ ਨਰਿੰਦ ਕੇਤੀ ਦੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਤੈ ਨਾਦ ਵਿਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਤੈ ਕਾਰ ਤੱਕੜੀਐ ਬਹੁਤ ਅਨੂਪ ਤਾਂ ਕਿ ਗੱਲਾਂ ਕਥੀਆ ਨਾ ਜਾਏ ਜੇ ਕਹਿ

ਸੂਰਤ ਤੈਸੀ ਤੋਸੀ ਤਾ ਮੈਂ ਮਾਮਾ ਆਏ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਹੋਏ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਤੇ ਤੈ ਭਗਤ ਵਸੇ ਕੇ ਲੋਕ ਰੇ ਅਨੰਦ ਸੱਚਾ ਮਨ ਸੋਏ ਸੱਚ ਗੰਢ ਵਸੈ ਨਿਰੰਕਾਰ ਕਰ ਕਰ ਵੇਖੈ ਨਤਰ ਨਿਹਾਲ ਤੇ ਤੈ ਗੰਢ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਤਨਾਂਤ ਤੇ ਤੈ ਲੋ ਲੋ ਆਕਾਰ ਜੇ ਜੋ ਹੁਕਮਤ ਵੈ ਤੇ ਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਣਿਆਰ ਅਹਰਨ ਮਤ ਵੇਦ ਹਥਿਆਰ ਪਾਉ ਖਲਾਗਣ ਤਪ ਤਾਉ ਭਾਂਡਾ ਪੋ ਅੰਮ੍ਰਿਤ ਤਿਤ ਟਾਲ ਕੜੀਆ ਸਬਦ ਸੱਚੀ ਟਕਸਾਲ।

ਨਾਨਕ ਤੇ ਮੁਖ ਉਜਲੇ ਕੇ ਤੀਸ ਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀ ਆਵਾਦ ਆਈ ਆ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣੇ ਆਈ ਆ, ਸ਼ਬਦ ਉਤਾ ਗਾਵ ਹਰੀ ਕੇਰਾ।

ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਧਾਰੋ ਹਰਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੀ ਸਹਿ ਜੀ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਂ ਸੁਖਮਾਨ ਆਏ ਵਸਿਆ ਜਿਹਨੇ ਸਾਹ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜੀ ਦੀ ਆਏ ਵਡੇ ਆਈ ਆ ਕਹਿਣਾ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪਨ ਸਭ ਤਤਕਾਰ ਸੁਭਾਗਿਆ ਕਰ ਸੁਭਾਗਿਆ ਸਬਦ ਵਾਜੇ ਕਲਾਜਿਤ ਕਰਤਾ।

ਤਿਤ ਕਾਰੇ ਅਨਹਦ ਵਾਜੇ। ਸਾਚੀ ਲਵੈ ਬਣ ਦੇ ਨਮਾਣੀ ਦੇ ਨਮਾਣੀ ਲਵੈ ਬਾ ਜੋ ਕਿਆ ਕਰੇ ਵੇਚਾਰੀਆ। ਤੁਧ ਬਾ ਸੁਮਰਤ ਕੋਏ ਨਾਏ ਕਿਰਪਾ ਕਰ ਬਨ ਵਾਰੀਆ। ਸੁਨੋ

ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ, ਹੁਕਮ ਮੰਨਿਓ ਗੁਰੂ ਘੇਰਾ ਗਾਵੋ ਸੱਚੀ ਬਾਣੀ, ਪਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ, ਚਤੁਰਾਈ ਨਾ ਪਾਇਆ ਕਿੰਨਾ ਤੁਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਣੇਤ ਪਰਮ ਪੁਲਾਇਆ, ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤੇ ਸਹਿ ਬਿਠੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਾ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕਟਮ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈ ਹੈ, ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਸੋਤਾਈ ਹੈ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਗੁਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿੰਨੇ ਤੇਰਾ, ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਅੱਖ ਹੇ ਤਾਂ ਵੇਖ ਹੇ ਸਭ ਤੂੰ ਹੈ, ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ, ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ, ਲਭ ਲੋਭ ਅੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾ ਜਿਸਨੂੰ ਆਪ ਟੁੱਟਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖ ਮਾਰਗ ਚੱਲਣਾ, ਲਭ ਲੋਭ ਅੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਕੀ ਵਾਲੋ ਨਿੱਕੀਏ ਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਰਵਾਸ ਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ, ਜੇ ਤੂੰ ਚਲਾਏ ਤੇ ਵੈ ਚੱਲੇ ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ ਸਾਰਾ ਸਦਾ ਤਿਆ ਵਹੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹਿ ਨਾ ਸੱਚੇ ਸਾਹਿਬ

ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵੇ ਤੋਹੇ ਸੇਜਨਾ ਜਿਨੀ ਹਰ ਤਿਆਇਆ ਹਰ ਤਿਆਇਆ ਪਵੇ ਤੋਹੇ ਗੁਰਮੁਖ ਜਿਨੀ ਤਿਆਇਆ ਪਵੇ ਤੋ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵੇ ਤੋ ਸੰਗਤ ਸਭ ਆਈ ਆ ਕਹਿੰਦੇ ਸੁਣਦੇ ਪਿਸੇ।

ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿ ਸਾਏ ਵਜਾਏ।

ਜੇ ਕੋਈ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਔਰਤੇ ਕੋਈ ਪਸੋਹ ਬਵੇ ਕੀਆ ਜਾਏ ਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗਤ ਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ।

ਜਿਨ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾ ਸੋ ਤਤ ਪੈ ਜਿਹਨੂੰ ਹੰਦਨ ਹਾਲੇ ਬਲਾ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀ ਹੈ ਮਨੋ ਕਿਉਂ ਵਸਾਰੀਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਪੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ

ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਕੀ ਗ੍ਰਹਿ ਮੰਦਰ ਬਣਿਆ, ਹਰ ਗਾਮ ਮੰਗਲ ਨਿਤ ਸਕੇ ਸੋਖ ਦੁਖ ਨਾ ਵਿਆਪੇ, ਗੁਰ ਚਲ ਲਾਗੇ ਦੇਨ ਸੁਪਾਗੇ ਆਪਣਾ ਫਿਰ ਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਪੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰੇ ਇਸ ਜਗ ਮੈਂ ਆਏ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨੀ ਕੋਏ। ਕਹਿਤ ਕਬੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਬੇਰਾ। ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨ ਭਵ ਜਲ ਫੇਰਾ। ਸੋ ਕਹੋ ਟਲ ਗੁਰ ਸੇਵੀਐ ਅਹਨ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਹੇ। ਦਰਸ਼ਨ ਪਰਸਿਐ ਹੈ ਗੁਰੂ ਕੈ ਜਨਮ ਮਰਨ ਦੁਖ ਜਾਹੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰ ਹੈ ਨਰ ਨਾਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਗੁਰੂ ਘਰ ਦੇ ਬਹੁਤ ਹੀ ਪਿਆਰ ਵਾਲੇ ਸੇਵਕ ਪਰਿਵਾਰ, ਭਾਈ ਨਛੱਤਰ ਸਿੰਘ ਜੀ।

ਤੇ ਗਿਆਨੀ ਮੁੱਖ ਵਾਗ ਦੀ ਸੇਵਾ ਗਿਆਨੀ ਸਤਪਾਲ ਸਿੰਘ ਜੀ ਪਟਿਆਲੇ ਵਾਲਿਆਂ ਨੇ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਚੜ੍ਹਦੀ ਕਲਾ ਨਾਲ ਸੇਵਾ ਦੇ ਬਲ ਬਖਸ਼ਿਸ਼ ਕਰਨ, ਸੇਵਕ ਪਰਿਵਾਰ ਦਾ ਗੁਰੂ ਘਰ ਦੇ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ, ਕਿਉਂਕਿ ਸੇਵਕ ਪਰਿਵਾਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਕਰਦਾ ਹੈ ਔਰ ਸਾਲ 'ਚ ਕਈ ਵਾਰੀ ਸਤਿਗੁਰਾਂ ਦੀ ਬਾਣੀ ਦੇ ਪ੍ਰਵਾਹ ਦੀ ਸੇਵਾ ਲੈ ਕੇ ਸਤਿਗੁਰਾਂ ਦੀਆਂ ਅਸੀਸਾਂ ਪ੍ਰਾਪਤ ਕਰਦੇ ਹਨ। ਅਰਦਾਸ ਬੇਨਤੀ ਹੈ ਕਿ ਸਤਿਗੁਰੂ ਜੀ ਇਹਨਾਂ ਸਾਰੇ ਪਰਿਵਾਰ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ

0: ਅਤੇ ਸਨਮਾਨਯੋਗ ਭਗਵੰਤ ਪ੍ਰਸਿੱਧ ਕੇਸਰੀ ਜਥਾ ਗਿਆਨੀ ਜੋਗਾ ਸਿੰਘ ਜੀ ਪਾਗੋਵਾਲੀਆ ਉਹਨਾਂ ਦੇ ਜਥੇ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ,
2: ਵਾਹਿਗੁਰੂ ਜੀ।

0: ਤਰ ਮਸੂਰ ਮੀਦਾ ਯਬਰ ਦੇ ਵਰ ਖਲਾਬ ਡਟ ਜਾਵੇ
1: ਟੋਟੇ ਹੋ ਤਰਤ ਡਿਗੇ ਤਣ ਦਾ ਪੰਛੀ ਕਰਨ ਭੰਡਾਰਾ ਇਹੋ ਜੇ ਮਰਦ।

ਵਾਹਿਗੁਰੂ ਜੀ ਮਹਾਰਾਜ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੜੇ ਅਦਬ ਔਰ ਸਤਿਕਾਰ ਨਾਲ ਜੁੜ ਕੇ ਬੈਠੇ ਸਤਿਕਾਰਯੋਗ ਖਾਲਸਾ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਜ਼ਿੰਦਗੀ ਦੀ ਮਸ਼ਰੂਫੀਅਤ ਚੋਂ ਸਮਾਂ ਕੱਢ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਆਏ ਹੋਏ ਵਿਦਵਾਨਾਂ ਤੋਂ ਹਰਜਾ ਸਰਵਣ ਕਰਕੇ ਆਪਣੇ ਭਾਗਾਂ ਨੂੰ ਸਫਲ ਬਣਾ ਰਹੇ। ਆਓ ਹਿੰਦੁਸਤਾਨ ਦੀ ਤਕਦੀਰ ਦੇ ਨਿਰਮਾਤਾ, ਪੁੱਤਰਾਂ ਦੇ ਦਾਨੀ, ਖਾਲਸਾ ਪੰਥ ਦੇ ਸਿਰਜਣਹਾਰ ਸਾਹਿਬ ਸ੍ਰੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ, ਉਹਨਾਂ ਦੀ ਰਹਿਮਤ ਨਾਲ ਜੁੜੀਏ ਤੇ ਸਰਬੱਤ ਮਾਈ ਭਾਈ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜਾਣਦੇ ਹੋ, ਹਰ ਐਤਵਾਰ ਗੁਰੂ ਘਰ ਵਿਖੇ ਬਹੁਤ ਸਾਰੇ ਗੁਰਸਿੱਖਾਂ ਵੱਲੋਂ ਵੱਖ ਵੱਖ ਪ੍ਰੋਗਰਾਮ ਹੁੰਦੇ ਨੇ। ਇਸ ਤਰ੍ਹਾਂ ਅੱਜ ਵੀ ਕਾਫੀ ਪ੍ਰੋਗਰਾਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਸਦਕਾ ਇਸ ਸਥਾਨ ਤੇ ਹੋਏ ਨੇ। ਮਹਾਨ ਤਪਸਵੀ ਯੁਗ ਪੁਰਸ਼ ਬਾਬਾ ਕਹਨ ਦਾਸ ਜੀ ਦੀ ਯਾਦ ਮਨਾਈ ਗਈ, ਬਾਬਾ ਨਾਜਰ ਸਿੰਘ ਜੀ ਦੀ ਯਾਦ, ਉੱਥੇ ਅੱਜ ਦਾ ਦਿਹਾੜਾ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਦੀ ਵੀ ਸ਼ਹਾਦਤ ਦਾ ਦਿਨ ਮਨਾਇਆ ਜਾਣਾ ਹੈ। ਔਰ ਸਮਾਂ ਜਿਹੜਾ ਸੀ ਉਹ ਅੱਗੇ ਪਿੱਛੇ ਹੋ ਗਿਆ ਕਿਉਂਕਿ ਬਹੁਤ ਸਾਰੇ ਰਜੇਵੇਂ ਸੀ, ਇਸ ਕਰਕੇ ਪ੍ਰਬੰਧਕਾਂ ਨੇ ਆਪਣੇ ਹਿਸਾਬ ਦੇ ਨਾਲ ਫਿਰ ਜਿਵੇਂ ਟਾਈਮ ਟੇਬਲ ਬਣਾਇਆ ਹੁੰਦਾ ਉਹਦੇ ਮੁਤਾਬਕ ਬੁਲਾਰਿਆਂ ਨੇ ਮੰਚ ਤੋਂ ਆਪ ਜੀ ਦੇ ਦਰਸ਼ਨ ਕਰਨੇ ਹੁੰਦੇ। ਬਹੁਤ ਸਾਰੇ ਗੁਰੂ ਕੇ ਸਿੱਖ ਹੋਰ ਸਿਆਣੇ ਬਜ਼ੁਰਗ ਪੁੱਛ ਰਹੇ ਸੀ, ਅਸੀਂ ਸਾਰਿਆਂ ਨੂੰ ਦੱਸਿਆ ਵੀ ਟਾਈਮ ਟੇਬਲ ਬਦਲ ਗਿਆ ਕਿਉਂਕਿ ਲਾਈਵ ਚੱਲਦਾ। ਪਿਛਲੇ 3-4 ਦਿਨ ਤੋਂ ਉਹਨਾਂ ਦੀ ਬਰਸੀ ਬਾਰੇ, ਉਹਨਾਂ ਦੀ ਸ਼ਹਾਦਤ ਬਾਰੇ ਗੱਲ ਹੋ ਰਹੀ ਸੀ। ਤਾਂ ਆਓ 30-35 ਮਿੰਟ ਦਾ ਸਮਾਂ ਸਤਿਗੁਰੂ ਜੀ ਰਹਿਮਤ ਕਰਨ ਆਪ ਸਭ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਲਾਉਣ, ਦਰੋਂ ਕਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣ ਭਾਈ ਮਹਿਤਾਬ ਸਿੰਘ ਜੀ, ਉਹਨਾਂ ਨੇ ਉਦਮ ਕਰਕੇ ਇਹ ਸਮੇਂ ਤੋਂ ਕੱਢ ਕੇ ਬਖਸ਼ਿਸ਼ ਕੀਤਾ। ਖਾਲਸਾ ਜੀ ਯਾਦ ਰੱਖੋ, ਸੰਸਾਰ ਉੱਤੇ ਦੋ ਵੱਡੀਆਂ ਸ਼ਕਤੀਆਂ ਦੀ ਪੂਜਾ ਹੁੰਦੀ ਹੈ, ਇੱਕ ਤਾਂ ਭਗਤਾਂ ਦੀ, ਸਾਧੂਆਂ ਦੀ, ਮਹਾਤਮਾ ਦੀ, ਸੰਤਾਂ ਦੀ ਸੰਸਾਰ ਦੇ ਵਿੱਚ ਜੈ ਜੈਕਾਰ ਹੁੰਦੀ ਹੈ, ਦੂਜਾ ਜਸ ਸੂਰਮਿਆਂ ਦਾ ਗਾਇਆ ਜਾਂਦਾ। ਜਿਹੜੇ ਧਰਮ ਬਦਲੇ, ਦੇਸ਼ ਬਦਲੇ, ਅਣਖ ਬਦਲੇ, ਆਪਣੀ ਜ਼ਿੰਦਗੀ ਆਪਣੀ ਕੌਮ ਤੋਂ ਨਿਸ਼ਾਵਰ ਕਰਕੇ ਸ਼ਹਾਦਤ ਦਾ ਜਾਮ ਪੀਂਦੇ ਨੇ, ਯੁੱਗਾਂ ਤੱਕ ਕੌਮਾਂ ਉਹਨਾਂ ਨੂੰ ਯਾਦ ਰੱਖਦੀਆਂ। ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ, ਜੀਵਨ ਵਿੱਚ ਨਹੀਂ ਉਹਨਾਂ ਦੀ ਹਾਰ ਵੇਖੀ। ਝੋਲੀ ਸ਼ਹੀਦ ਜਿਹਦੀ ਸ਼ਹੀਦਾਂ ਦੇ ਫੁੱਲ ਬਹੁਤੇ, ਉਸੇ ਕੌਮ ਦੇ ਬਾਗੀ ਬਹਾਰ ਵੇਖੀ। ਚੱਖੜ ਲੱਖ ਚੁੱਲੇ ਇਨਕਲਾਬ ਆਵੇ, ਅਰਸ਼ ਫਰਸ਼ ਦੀ ਮਿੱਟੀ ਉਡਾਉਣ ਵਾਲਾ, ਮੇਰੇ ਸੋਹਣੇ ਸ਼ਹੀਦਾਂ ਦੀ ਯਾਦ ਉੱਤੇ ਉਹ ਕੋਈ ਜੰਮਿਆ ਧੂੜ ਨਹੀਂ ਪਾਉਣ ਵਾਲਾ। ਪ੍ਰਾਚੀਨ ਸਮੇਂ ਤੋਂ ਲੈ ਕੇ ਅਜੋਕੇ ਯੁੱਗ ਤੱਕ ਇੱਕ ਨਹੀਂ ਅਨੇਕਾਂ ਸ਼ਹਾਦਤਾਂ ਸਿੱਖ ਧਰਮ ਦੇ ਅੰਦਰ ਹੋਈਆਂ ਨੇ, ਜਿਨ੍ਹਾਂ ਵਿੱਚੋਂ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਉਹਨਾਂ ਦੀ ਸ਼ਹਾਦਤ ਬੜਾ ਵੱਡਾ ਅਹਿਮ ਸਥਾਨ ਰੱਖਦੀ ਹੈ ਕਿਉਂਕਿ 1984 ਦਾ ਸਾਕਾ ਸਿੱਖ ਕੌਮ ਵਾਸਤੇ ਬੜੀ ਮਾਰੂ ਸੱਟ ਸੀ। ਇਹ ਖਾਲਸਾ ਪੰਥ ਦੇ ਦਿਲ ਉੱਤੇ ਲੱਗਿਆ ਜ਼ਖਮ ਸੀ, ਰੂਹ ਉੱਤੇ ਲੱਗਿਆ ਜ਼ਖਮ ਸੀ। ਸਰੀਰਾਂ ਤੇ ਲੱਗੇ ਜ਼ਖਮ ਮਿਟ ਜਾਂਦੇ ਨੇ ਪਰ ਰੂਹਾਂ ਦੇ ਜ਼ਖਮਾਂ ਦੀਆਂ ਪੀੜਾਂ ਸਦੀਆਂ ਤੱਕ ਕੌਮਾਂ ਨੂੰ ਸਹਿਣੀਆਂ ਪੈਂਦੀਆਂ ਨੇ। ਔਰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਤਬਾਹੀ ਹੋਈ, ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ, ਪੰਜਾਬ ਦੇ ਅਨੇਕਾਂ ਗੁਰਦੁਆਰਿਆਂ ਦੇ ਅੰਦਰ ਫੌਜ ਸਿੱਧੇ ਰੂਪ ਵਿੱਚ ਦਾਖਲ ਹੋਈ ਤੇ ਸੱਚਮੁੱਚ ਪੰਜਾਬ ਦੀ ਧਰਤੀ ਇੱਕ ਵਾਰੀ ਦਿੱਲੀ ਤਖ਼ਤ ਦੇ ਬਰਖਿਲਾਫ਼ ਹੋ ਨਿਤਰੀ। ਨੌਜਵਾਨ ਉਹਨਾਂ ਦੇ ਦਿਲ ਅੰਦਰ ਅਣਖ ਔਰ ਗੈਰਤ ਦੇ ਭਾਂਬੜ ਮੱਚੇ ਤੇ ਇਸ ਹੋਈ ਜਿਹੜੀ ਸਾਰੀ ਕਾਰਵਾਈ ਸੀ ਇਹਦਾ ਬਦਲਾ ਲੈਣ ਵਾਸਤੇ ਗੁਰੂ ਕੇ ਬਹੁਤ ਸਾਰੇ ਲਾਲ ਮੈਦਾਨ ਵਿੱਚ ਆਏ, ਜਿਨ੍ਹਾਂ ਵਿੱਚੋਂ ਇੱਕ ਭਾਈ ਹਰਜਿੰਦਰ ਸਿੰਘ ਜਿੰਦਾ ਹੈ, ਇੱਕ ਭਾਈ ਸੁਖਦੇਵ ਸਿੰਘ ਸੁੱਖਾ ਹੈ। ਉਸ ਵੇਲੇ ਭਾਈ ਹਰਜਿੰਦਰ ਸਿੰਘ BA ਭਾਗ ਦੂਜਾ ਪੜ੍ਹ ਰਹੇ ਸਨ ਅੰਮ੍ਰਿਤਸਰ ਖਾਲਸਾ ਕਾਲਜ ਤੋਂ। ਉਹਨਾਂ ਨੇ ਇਸ ਕਾਂਡ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕਈ ਵਾਰ ਦਰਸ਼ਨ ਕੀਤੇ ਸੀ, ਕਈ ਵਾਰ ਤਕਰੀਰ ਵੀ ਸੁਣੀ ਸੀ। ਬੇਸ਼ੱਕ ਉਦੋਂ ਉਹ ਸਾਬਤ ਸੂਰਤ ਅਮਰਧਾਰੀ ਨਹੀਂ ਸਨ ਪਰ ਉਹਨਾਂ ਦੇ ਅੰਦਰ ਕੌਮ ਪ੍ਰਤੀ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਤੋ ਸੰਤਾਂ ਨੇ ਇੱਕ ਵਾਰੀ ਤੀਰ ਦੇ ਨਾਲ ਨਮਸਕਾਰ ਸੀਸ ਦੇ ਕੇ ਮਾਫ ਕਰਨਾ ਭਾਈ ਹਰਜਿੰਦਰ ਸਿੰਘ ਨੂੰ ਕਿਹਾ ਸੀ, ਜਵਾਨਾ ਸਮਾਂ ਆਏਗਾ ਤੇਰੇ ਕੋਲੋਂ ਵੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੱਡੀ ਸੇਵਾ ਲੈਣੀ। ਤੇ ਜਦੋਂ ਫਿਰ ਬਲੂ ਸਟਾਰ ਹੋ ਗਿਆ
ਫਿਰ ਦਿਲ ਵਿੱਚ ਭਾਂਬੜ ਮੱਚ ਉੱਠੇ। ਸਿੱਖ ਸੰਗਤ ਨੂੰ ਲੈ ਕੇ ਅੰਮ੍ਰਿਤਸਰ ਆਉਣਾ, ਅੱਗੇ ਫੌਜ ਦਾ ਪਹਿਰਾ ਹੁੰਦਾ ਸੀ ਕਿਉਂਕਿ 29 ਸਤੰਬਰ 1984 ਤੱਕ ਦਰਬਾਰ ਸਾਹਿਬ ਦਾ ਕਬਜ਼ਾ ਜਿਹੜਾ ਹੈ ਇੰਡੀਅਨ ਆਰਮੀ ਦੇ ਅੰਡਰ ਰਿਹਾ ਔਰ ਕੇਵਲ ਗਿਣਤੀ ਦੀ ਕੁਝ ਸੰਗਤ ਜਾਂਦੀ ਸੀ, ਦਰਸ਼ਨ ਕਰਕੇ ਆ ਜਾਂਦੀ ਸੀ, ਉਹ ਵੀ ਮਹੀਨੇ ਡੇਢ ਮਹੀਨੇ ਬਾਅਦ ਇਹ ਵਿਦਾ ਸ਼ੁਰੂ ਹੋਈ। ਤੋ ਦਿਲ ਅੰਦਰ ਚਾਹ ਸੀ ਔਰ ਜ਼ਖਮਾਂ ਦੀ ਪੀੜ, ਰਾਤਾਂ ਨੂੰ ਨੀਂਦ ਨਾ ਆਉਣੀ, ਆਪਣੇ ਇਤਿਹਾਸ ਨੂੰ ਪੜ੍ਹਨਾ, ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ, ਭਾਈ ਮਹਤਾਬ ਸਿੰਘ ਜੀ ਮੀਰਾਂ ਕੋਟੀਏ, ਉਹਨਾਂ ਦੀਆਂ ਜੀਵਨ ਕਹਾਣੀਆਂ ਨੂੰ ਮੁੜ ਮੁੜ ਆਪਣੀ ਚੇਤਨਤਾ ਵਿੱਚ ਵਸਾਉਣਾ, ਪਰ ਮਨ ਦੇ ਅੰਦਰ ਕੋਈ ਸਮਝ ਨਾ ਆਵੇ ਵੀ ਕੀਤਾ ਕੀ ਜਾਵੇ। ਅਖੀਰ ਰਾਜਸਥਾਨ ਆਪਣੇ ਰਿਸ਼ਤੇਦਾਰਾਂ ਕੋਲ ਗਏ ਔਰ ਭਾਈ ਬਲਜਿੰਦਰ ਸਿੰਘ ਜੀ ਰਾਜੂ ਜੋ ਉਹਨਾਂ ਦੇ ਮਾਮਾ ਜੀ ਦੇ ਪੁੱਤਰ ਸਨ, ਉਹਨੂੰ ਜਾ ਕੇ ਕਹਾਣੀ ਦੱਸੀ ਵੀ ਮੇਰੇ ਦਿਲ ਅੰਦਰ ਬੜੀ ਉਥਲ ਪੁਥਲ ਹੋ ਰਹੀ ਹੈ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿਸ ਤਰ੍ਹਾਂ ਇਸ ਵੱਡੀ ਕਾਰਵਾਈ ਦਾ ਬਦਲਾ ਚੁਕਾ ਸਕਦਾ। ਉਹਨੇ ਆਖਿਆ, ਭਰਾ ਮੇਰਿਆ, ਮੈਂ ਵੀ ਦਿਨ ਰਾਤ ਇਹੀ ਸੋਚਦਾ ਰਹਿੰਦਾ ਵੀ ਇੰਦਰਾ ਸਰਕਾਰ ਨੇ ਬੜਾ ਮਾੜਾ ਜ਼ੁਲਮ ਕੀਤਾ ਔਰ ਸਿੱਖ ਕੌਮ ਦੇ ਪਾਵਨ ਦਰਬਾਰ ਸਾਹਿਬ ਤੇ ਅਟੈਕ ਕਰਕੇ, ਔਰ ਮੇਰੇ ਵੀ ਦਿਲ ਅੰਦਰ ਇਸ ਬੇਅਦਬੀ ਦਾ ਬਦਲਾ ਲੈਣ ਵਾਸਤੇ ਖਿਆਲ ਉੱਠਦੇ ਨੇ ਤੇ ਸਮਝ ਮੈਨੂੰ ਵੀ ਕੋਈ ਨਹੀਂ ਆਉਂਦੀ ਵੀ ਕਰਾਂ ਕੀ। ਫਿਰ ਦੋਨਾਂ ਨੇ ਇੱਕ ਦੂਜੇ ਦੇ ਨਾਲ ਪਿਆਰ ਵਧਾਇਆ ਤੇ ਪ੍ਰਣ ਕੀਤਾ ਵੀ ਅਸੀਂ ਇਸ ਕਾਂਡ ਦਾ ਬਦਲਾ ਲਵਾਂਗੇ ਔਰ ਆਪਣੀਆਂ ਜਵਾਨੀਆਂ ਸਿੱਖ ਕੌਮ ਤੋਂ ਵਾਰਾਂਗੇ। ਕਿੰਨੇ ਬਹਾਦਰ ਸੂਰਮੇ ਸਨ, ਉਹਨਾਂ ਨੇ ਸੁਖਦੇਵ ਸਿੰਘ ਸੁੱਖੇ ਨੂੰ ਨਾਲ ਲਿਆ ਔਰ ਇੱਕ ਗਰੁੱਪ ਬਣਾਇਆ। ਸਮੇਂ ਦੇ ਨਾਲ ਰਾਜੂ ਫੜਿਆ ਗਿਆ, ਪੁਲਿਸ ਨੇ ਬੜਾ ਤਸ਼ੱਦਦ ਕੀਤਾ। ਫਿਰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ, ਇਹ ਜੋੜੀ ਮੈਦਾਨ ਵਿੱਚ ਨਿਤਰੀ। ਇਹਨਾਂ ਨੇ ਆਪਣੀ ਗੱਲ ਆਪਣੇ ਘਰਦਿਆਂ ਨੂੰ ਵੀ ਦੱਸਤੀ ਤੇ ਮਾਂ ਬੜੀ ਦਲੇਰ ਸੀ ਸੁਖਦੇਵ ਸਿੰਘ ਦੀ, ਸਰਜੀਤ ਕੌਰ। ਉਹਨੇ ਆਖਿਆ, ਪੁੱਤਰ ਜੇ ਤੁਹਾਡੇ ਦਿਲ ਅੰਦਰ ਇਹ ਚਾਹ ਨਾ ਵੀ ਦਿੱਲੀ ਸਰਕਾਰ ਨੇ ਏਡਾ ਜ਼ੁਲਮ ਕੀਤਾ ਤੇ ਆਪਾਂ ਸ਼ਹੀਦਾਂ ਦੇ ਲਹੂ ਦਾ ਬਦਲਾ ਲੈਣਾ ਤੇ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ, ਮੈਂ ਖੁਦ ਅਰਦਾਸ ਕਰਾਂਗੀ ਗੁਰੂ ਰਾਮਦਾਸ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋ। ਭਾਈ ਸੁਖਦੇਵ ਸਿੰਘ ਨੇ ਆਪਣੀ ਮਾਂ ਦਾ ਹੱਥ ਚੁੰਮ ਲਿਆ, ਆਖਿਆ, ਮਾਂ ਜਿੱਥੇ ਤੇਰੇ ਵਰਗੀਆਂ ਬਹਾਦਰ ਮਾਵਾਂ ਹੋਣ ਉੱਥੇ ਫਿਰ ਪੁੱਤਰਾਂ ਦੇ ਵਿੱਚ ਆਪਣੀ ਕੌਮ ਦੀ ਸੇਵਾ ਕਰਨ ਦਾ ਚਾਅ ਕਿਉਂ ਨਾ ਪੈਦਾ ਹੋ। ਆਏ ਦਰਬਾਰ ਸਾਹਿਬ ਔਰ ਵੇਖਿਆ ਦਰਬਾਰ ਸਾਹਿਬ ਦਾ ਸਾਰਾ ਹਾਲ, ਹਰਿਮੰਦਰ ਸਾਹਿਬ ਮੱਥਾ ਟੇਕ ਕੇ ਅਕਾਲ ਤਖ਼ਤ ਦੇ ਮੋਹਰੇ ਖਲੋ ਕੇ ਇਹਨਾਂ ਦੋਵਾਂ ਸੂਰਮਿਆਂ ਨੇ ਫਿਰ ਕੌਮ ਦੀ ਡਿੱਗੀ ਹੋਈ ਪੱਗ ਨੂੰ ਜਿਵੇਂ ਸਿਰ ਤੇ ਰੱਖਣ ਦਾ ਯਤਨ ਕੀਤਾ, ਜਿਵੇਂ ਪ੍ਰਣ ਕੀਤਾ, ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਬਲ ਬਖਸ਼ੋ, ਅਸੀਂ ਉਹਨਾਂ ਦੁਸ਼ਟਾਂ ਨੂੰ ਸੋਧ ਕੇ ਔਰ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਦਾ ਬਦਲਾ ਲਈਏ। ਉਹ ਤਸਵੀਰ ਇਹਨਾਂ ਸ਼ਬਦਾਂ ਵਿੱਚ ਇਉਂ ਬਣੇ ਕੀਤੀ ਜਾ ਰਹੀ।

ਊਧਮ ਸਿੰਘ ਦੇ ਦੀ ਅੱਖੀ ਡਿੱਠੇ ਹਾਲ ਚੋਂ ਤਰਦੇ ਵੈਦਾਂ ਨੂੰ ਸੋਧਣ ਲਈ ਦੋਵੇਂ ਪਰਨ ਸੂਰ।

ਇਸ ਸ਼ਮਾ ਡੋਕੀ ਤੇ ਸੜਨ ਨਹੀਂ ਪਰਵਾਨੇ ਡਰਦੇ ਵੈਦਿਆ ਨੂੰ ਸੋਧਣ ਲਈ ਦੋਵੇਂ ਪਰਨ ਸੂ

ਖਾਲਸਾ ਜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਇਹਨਾਂ ਸੂਰਮਿਆਂ ਨੇ ਉਹਨਾਂ ਦੇ ਚਰਨਾਂ ਵਿੱਚ ਸੂਰਮਿਆਂ ਨੇ ਅਰਦਾਸ ਕੀਤੀ। ਉਸ ਰਾਹ ਤੇ ਤੁਰ ਪਏ ਜਿਹੜਾ ਰਾਹ ਫਾਂਸੀ ਦੇ ਤਖ਼ਤੇ ਵੱਲ ਨੂੰ ਜਾਂਦਾ, ਕੁਰਬਾਨੀਆਂ ਭਰਿਆ ਰਾਹ। ਪਰ ਯਾਦ ਰੱਖੋ, ਇਤਿਹਾਸ ਉਹੀ ਸੰਸਾਰ ਤੇ ਕਾਮਯਾਬ ਹੁੰਦਾ ਜਿਹੜਾ ਦੁਹਰਾਇਆ ਜਾਂਦਾ, ਜਿਹੜਾ ਇਤਿਹਾਸ ਮੁੜ ਕੇ ਆਪਣੇ ਆਪ ਨੂੰ ਰਿਪੀਟ ਨਹੀਂ ਕਰਦਾ। ਸਮੇਂ ਨਾਲ ਉਹਦੀ ਚੜ੍ਹਤ ਫਿੱਕੀ ਪੈ ਜਾਂਦੀ ਤੇ ਉਹ ਮਿਥਿਹਾਸ ਬਣ ਕੇ ਰਹਿ ਜਾਂਦਾ, ਤੇ ਮਿਥਿਹਾਸ ਫਿਰ ਕੇਵਲ ਲੋਕ ਧਾਰਾ ਦੇ ਵਿੱਚੋਂ ਹੌਲੀ ਹੌਲੀ ਗਵਾਚ ਜਾਂਦਾ। ਜਜ਼ਬਿਆਂ ਭਰਿਆ ਇਤਿਹਾਸ ਲੋਕਾਂ ਦੀ ਚੇਤਨਤਾ ਵਿੱਚ ਉਹ ਯਾਦ ਰਹਿੰਦਾ ਜਿਸ ਇਤਿਹਾਸ ਨੂੰ ਪੜ੍ਹਨ ਵਾਲੇ ਸੁਣਨ ਵਾਲੇ ਸੂਰਮੇ ਉਸ ਇਤਿਹਾਸ ਦੇ ਰਾਹਾਂ ਦੇ ਚੱਲ ਕੇ ਉਹਨੂੰ ਦੁਹਰਾਉਣ ਦੀ ਹਿੰਮਤ ਰੱਖਦੇ ਹੋ। ਪੜ੍ਹੇ ਲਿਖੇ ਇਹ ਦੋਵੇਂ ਮੁੰਡੇ ਸੀ ਔਰ ਇਹਨਾਂ ਨੇ ਪੰਜਾਬ ਤੋਂ ਬਾਹਰ ਸਿੱਖ ਸੰਘਰਸ਼ ਨੂੰ ਖੜਿਆ। ਭਾਈ ਹਰਜਿੰਦਰ ਸਿੰਘ ਜਿੰਦਾ ਤਾਂ ਕਈ ਬੋਲੀਆਂ ਪੰਜਾਬੀ ਤੋਂ ਇਲਾਵਾ ਜਾਣਦਾ ਸੀ, ਇੰਗਲਿਸ਼ ਇੰਨੀ ਵਧੀਆ ਬੋਲ ਲੈਂਦਾ ਸੀ ਅੰਗਰੇਜ਼ਾਂ ਦੀ ਤਰ੍ਹਾਂ। ਔਰ ਇਹ ਪਹਿਲੇ ਦੋਵੇਂ ਗੁਰੂ ਕੇ ਲਾਲ ਸੀ, ਇਹਨਾਂ ਨਾਲ ਕੁਝ ਹੋਰ ਸਹਿਯੋਗੀ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਪੂਰੇ ਇੰਡੀਆ ਦੇ ਵਿੱਚ ਲਿਜਾ ਕੇ ਆਪਣੀ ਹੋਣੀ ਦਾ ਧਿਆਨ ਸੰਸਾਰ ਭਰਦਿਆਂ ਲੋਕਾਂ ਵੱਲ ਖਿੱਚਿਆ, ਉਹਨਾਂ ਦਾ ਧਿਆਨ ਆਪਣੇ ਸੰਘਰਸ਼ ਵੱਲ ਖਿੱਚਿਆ। 1984 ਅਕਤੂਬਰ ਵਾਲਾ ਕਾਂਡ ਹੋਇਆ, ਇੰਦਰਾ ਗਾਂਧੀ ਮਰੀ ਔਰ ਸਿੱਖ ਕੌਮ ਉੱਤੇ ਫਿਰ ਇੱਕ ਵਾਰੀ ਕਹਿਰ ਦੀ ਜ਼ੁਲਮ ਦੀ ਬਿਜਲੀ ਡਿੱਗੀ। ਹਜ਼ਾਰਾਂ ਸਿੱਖਾਂ ਦਾ ਸ਼ਰੇਆਮ ਚਿੱਟੇ ਦਿਨ ਕਤਲ ਕਰ ਦਿੱਤਾ ਗਿਆ, ਘਰ ਘਾਟ ਉਜਾੜ ਦਿੱਤੇ ਗਏ, ਦੁਕਾਨਾਂ ਸਾੜ ਦਿੱਤੀਆਂ ਗਈਆਂ, ਨਿੱਕੇ ਨਿੱਕੇ ਬੱਚੇ ਕੋਹ ਕੋਹ ਕੇ ਮਾਰ ਦਿੱਤੇ ਗਏ ਔਰ ਬੇਟੀਆਂ ਦੀਆਂ ਅਜ਼ਮਤਾਂ ਸ਼ਰੇਆਮ ਲੁੱਟੀਆਂ ਗਈਆਂ। ਦੇਸ਼ ਦਾ ਕਾਨੂੰਨ ਲੰਮੀਆਂ ਤਾਣ ਕੇ ਸੌਂ ਗਿਆ, ਕਿਸੇ ਨੇ ਹਾਤਾ ਨਾਰਾ ਤੱਕ ਨਹੀਂ ਮਾਰਿਆ। 3 ਦਿਨ ਦਿੱਲੀ ਦੇ ਬਾਜ਼ਾਰਾਂ ਵਿੱਚ ਸਿੱਖਾਂ ਦੇ ਲਹੂ ਦੇ ਦਰਿਆ ਵਗਦੇ ਰਹੇ, ਕੋਈ ਕਿਸੇ ਦੀ ਪੁਕਾਰ ਸੁਣਨ ਵਾਲਾ ਨਹੀਂ ਸੀ। ਔਰ ਯਾਦ ਰੱਖੋ, ਜ਼ੁਲਮ ਕਰਨ ਵਾਲਿਆਂ ਨੇ ਇਹ ਨਹੀਂ ਵੇਖਿਆ ਵੀ ਇਹ ਕਿਹੜੀ ਜਥੇਬੰਦੀ ਦਾ, ਇਹ ਸਿੱਖ ਕਿਹੜੀ ਪਾਰਟੀ ਦਾ, ਬਸ ਉਹਨਾਂ ਇਹ ਵੇਖਿਆ ਵੀ ਇਹ ਸਿੱਖ ਹੈ ਤੇ ਇਹਨੂੰ ਮਾਰਨਾ ਸਾਡਾ ਧਰਮ ਹੈ। ਪਰ ਇੱਕ ਸਾਡੀ ਕੌਮ ਹੈ, ਬਾਰ ਬਾਰ ਅਸੀਂ ਠੋਕਰਾਂ ਖਾਂਦੇ ਹਾਂ, ਜ਼ੁਲਮ ਸਹਿੰਦੇ ਹਾਂ, ਪਰ ਹੋਣੀ ਤੋਂ ਸਬਕ ਨਹੀਂ ਸਿੱਖਦੇ। ਕਦੇ ਵੀ ਇੱਕ ਝੰਡੇ ਥੱਲੇ ਇਕੱਤਰ ਹੋਣ ਦੀ ਖੇਚਲ ਨਹੀਂ ਕਰਦੇ। ਦਿੱਲੀ ਬੜੀ ਬੁਰੀ ਤਰ੍ਹਾਂ ਬਲੁੰਦਰੀ ਗਈ, ਸਭ ਤੋਂ ਮਾਰੂ ਸੱਟ ਸੀ ਧੀਆਂ ਭੈਣਾਂ ਦੀਆਂ ਇੱਟਾਂ ਦਾ ਰੁਲਣਾ, ਔਰ ਗੁੰਡਿਆਂ ਦੇ ਹੌਸਲੇ ਇੱਥੋਂ ਤੱਕ ਵਧੇ ਹੋਏ ਸੀ। ਜਿਹੜੇ ਸਰਦਾਰ ਕਤਲ ਕੀਤੇ ਗਏ ਉਹਨਾਂ ਦੀਆਂ ਲਾਸ਼ਾਂ ਕੋਲ ਉਹਨਾਂ ਦੀਆਂ ਧਰਮ ਸਪਤਨੀਆਂ ਨੂੰ, ਉਹਨਾਂ ਦੀਆਂ ਬੇਟੀਆਂ ਨੂੰ ਬੜੀ ਬੁਰੀ ਤਰ੍ਹਾਂ ਉਹਨਾਂ ਨੇ ਟਾਰਚਰ ਕੀਤਾ ਔਰ ਉਹਨਾਂ ਦੀਆਂ ਇੱਟਾਂ ਲੁੱਟੀਆਂ, ਜਾਣੀ ਜ਼ੁਲਮ ਤੇ ਸਿਤਮ ਕਰਨ ਵਾਲੀ ਇੰਤਹਾ ਕਰ ਦਿੱਤੀ। ਇਹ ਖਬਰਾਂ ਹੌਲੀ ਹੌਲੀ ਸਭ ਸੰਸਾਰ ਵਿੱਚ ਫੈਲੀਆਂ। ਦਿਲ ਦੇ ਅੰਦਰ ਜਿਹੜੀ ਅੱਗ ਬਲਦੀ ਸੀ ਉਹ ਹੋਰ ਵੱਡੀ ਹੋ ਕੇ ਬਣ ਲੱਗੀ। ਫਿਰ ਇਹਨਾਂ ਦੇ ਟਾਰਗੇਟ ਉੱਤੇ ਇੰਦਰਾ ਗਾਂਧੀ, ਜਗਦੀਸ਼ ਟੇਡਰ, ਸੱਜਣ ਕੁਮਾਰ, ਲਲਿਤ ਮਾਗਨ, ਇਹ ਲੋਕ ਸਨ ਜਿਨ੍ਹਾਂ ਨੇ ਦੰਗਿਆਂ ਨੂੰ ਕਰਾਉਣ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ। ਲਲਿਤ ਮਾਗਨ ਨੂੰ ਸੋਧਿਆ ਜਵਾਨਾਂ ਨੇ ਔਰ ਫਿਰ ਸਰਕਾਰ ਇਹਨਾਂ ਦੇ ਮਗਰ ਪੈ ਗਈ। ਭਾਈ ਹਰਜਿੰਦਰ ਸਿੰਘ ਜਿੰਦਾ ਜੀ ਫੜੇ ਗਏ ਅਹਿਮਦਾਬਾਦ ਤੋਂ, ਫਿਰ ਆਪਣੇ ਤੌਰ ਤਰੀਕਿਆਂ ਨਾਲ ਜੇਲ੍ਹ ਤੋੜ ਕੇ ਨਿਕਲੇ ਔਰ ਇਹਨਾਂ ਦੇ ਨਾਮ ਦੀਆਂ ਅਖਬਾਰਾਂ ਵਿੱਚ ਸੁਰਖੀਆਂ ਛਪਣ ਲੱਗੀਆਂ। ਇਹਨਾਂ ਨੂੰ ਫੜਨ ਵਾਸਤੇ ਗ੍ਰਿਫਤਾਰੀ ਦੇ ਇਨਾਮ ਰੱਖੇ ਗਏ, ਪਰ ਇਹਨਾਂ ਦਾ ਮਿਸ਼ਨ ਹੁਣ ਸੀ ਜਨਰਲ ਵੈਦਿਆ ਨੂੰ ਸੋਧਣਾ, ਕਿਉਂਕਿ ਇੰਦਰਾ ਗਾਂਧੀ ਤੋਂ ਬਾਅਦ ਉਹ ਦੂਜੇ ਨੰਬਰ ਦਾ ਦੋਸ਼ੀ ਸੀ ਔਰ ਆਰਮੀ ਦਾ ਚੀਫ਼ ਸੀ ਜਿਹਦੀ ਕਮਾਂਡ ਥੱਲੇ ਫੌਜ ਨੇ ਏਡੇ ਵੱਡੇ ਖਾਲਸਾ ਜੀ ਜ਼ੁਲਮ ਕੀਤੇ। ਲੱਭਦਿਆਂ ਲਵਾਉਂਦਿਆਂ ਪੂਨੇ ਦੀ ਧਰਤੀ ਤੇ ਚਲੇ ਗਏ ਔਰ ਉਹਦੀ ਰੈਕੀ ਕੀਤੀ, ਮੋਟਰਸਾਈਕਲ ਖਰੀਦਿਆ, ਹਥਿਆਰ ਪਹੁੰਚਾਏ, ਫਿਰ ਹੌਲੀ ਹੌਲੀ ਉਹਦੇ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਇਹ ਬੜਾ ਵੱਡਾ ਕਾਰਨਾਮਾ ਸੀ, ਉਹਨੂੰ ਗਨਮੈਨ ਮਿਲੇ ਹੋਏ ਸਨ, ਪਰ ਸੂਰਮਿਆਂ ਦੇ ਅੰਦਰ ਬਲਦੀ ਹੋਈ ਅੱਗ ਉਹਦੇ ਖੂਨ ਨਾਲ ਹੀ ਠੰਡੀ ਹੋਣੀ ਸੀ। ਆਖਿਰਕਾਰ ਉਹ ਸਮਾਂ ਆ ਗਿਆ 10 ਅਗਸਤ 1986 ਦਾ, ਜਦੋਂ ਫਿਰ ਇਹਨਾਂ ਦੋਵਾਂ ਸੂਰਮਿਆਂ ਨੇ ਉਸ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਬਣਾਇਆ ਔਰ ਬਾਜ਼ਾਰ ਵਿੱਚੋਂ ਸਬਜ਼ੀ ਖਰੀਦ ਕੇ ਘਰ ਨੂੰ ਚੱਲਿਆ। ਦੋਵਾਂ ਯੋਧਿਆਂ ਨੇ ਉਹਦੀ ਕਾਰ ਦੇ ਨਾਲ ਮੋਟਰਸਾਈਕਲ ਲਾ ਕੇ ਐਨ ਬਰਾਬਰ ਕਰਕੇ ਬੋਲੇ ਸੋ ਨਿਹਾਲ ਦਾ ਜਕਾਰਾ ਗਜਾ ਕੇ ਉਹਨੂੰ ਦੱਸ ਕੇ ਕਿ ਅਸੀਂ ਗੁਰੂ ਕੇ ਲਾਲ ਹੈ ਤੇ ਤੇਰੇ ਕੋਲ 1984 ਦੇ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਦਾ ਬਦਲਾ ਲੈਣ ਵਾਸਤੇ ਆਏ ਹਾਂ।
ਕਾੜ ਕਾੜ ਕਰਦੀਆਂ ਤਿੰਨ ਗੋਲੀਆਂ ਉਹਦੀ ਪੁਰਪੜੀ ਥਾਣੀ ਨਗਾ ਕੇ ਜਿਵੇਂ ਇਹਨਾਂ ਕੌਮੀ ਮਰਜ਼ੀ ਵੜਿਆਂ ਨੇ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਦਾ ਬਦਲਾ ਲਿਆ। ਪੂਨੇ ਦੀ ਧਰਤ ਉੱਤੇ ਦੁਨੀਆਂ ਦੇ ਵਿੱਚ ਹਾਹਾਕਾਰ ਮੱਚੀ। ਉਹ ਸਾਰੀ ਕਹਾਣੀ ਇਹਨਾਂ ਸ਼ਬਦਾਂ ਵਿੱਚ ਇਉਂ ਬਣੀ ਕੀਤੀ ਜਾ ਰਹੀ ਹੈ। ਧਰੋਂ ਖਰੀਦ

ਹਰ ਕੋਈ ਫਿਰਦਾ ਸੈਨਾ ਡਰ ਜਾ ਪਾ ਤਸ਼ੇਰਾਂ ਨੇ ਜਰਨਲ ਵੈਦਿਆ ਨਰਕਾਂ ਵਿੱਚ ਪਚਾਤਾ ਸ਼ੇਰਾਂ ਨੇ ਜਰਨਲ ਵੈਦਿਆ ਨਰਕਾਂ ਵਿੱਚ ਪਚਾ

0: ਪ੍ਰਿਆ ਕਰਜ ਕੌਮ ਦਾ ਲਾਤਾ ਸ਼ੇਰਾਂ ਨੇ, ਜਰਨਲ ਵੈਦਾ ਨਰਕਾਂ ਵਿੱਚ ਪਚਾਤਾ ਸ਼ੇਰਾਂ ਨੇ, ਜਰਨਲ ਵੈਦਾ ਨਰਕਾਂ ਵਿੱਚ ਪਚਾਤਾ ਸ਼ੇਰਾਂ ਨੇ।
1: ਖਾਲਸਾ ਜੀ, ਇਹ ਹੈ ਸੀਨੇ ਵਿੱਚ ਬਲਦੀ ਹੋਈ ਅੱਗ ਦਾ ਸੇਕ। ਕੌਮ ਦੇ ਬਹਾਦਰ ਯੋਧਿਆਂ ਨੇ ਜੋ ਪ੍ਰਣ ਜੋ ਅਰਦਾਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੀਤੀ ਸੀ ਉਹਨੂੰ ਪੂਰਿਆ ਕੀਤਾ ਤੇ ਦੁਨੀਆਂ ਨੂੰ ਦੱਸ ਦਿੱਤਾ ਕਿ ਜਿਹੜਾ ਵੀ ਕੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰੇਗਾ ਉਹਦਾ ਹਸ਼ਰ ਇਸੇ ਤਰ੍ਹਾਂ ਹੋਏਗਾ, ਕਿਉਂਕਿ ਸਾਡੀ ਪੁਰਾਤਨ ਹਿਸਟਰੀ ਗਵਾਹੀ ਭਰ ਰਹੀ ਸੀ। ਜਿੰਨੇ ਵੀ ਦਰਬਾਰ ਸਾਹਿਬ ਵੱਲ ਮੈਲੀ ਅੱਖ ਨਾਲ ਵੇਖਿਆ, ਵਕਤ ਆਇਆ ਤੇ ਖਾਲਸੇ ਨੇ ਉਹਨੂੰ ਸੁੱਕਾ ਨਹੀਂ ਛੱਡਿਆ। ਕੁੱਲ ਅਖਬਾਰਾਂ ਵਿੱਚ ਇਸ ਕਾਂਡ ਦੀਆਂ ਖਾਲਸਾ ਜੀ ਖਬਰਾਂ ਛਪੀਆਂ। ਅਗਲੇ ਦਿਨ ਸਭ ਅਖਬਾਰਾਂ ਭਾਈ ਹਰਜਿੰਦਰ ਸਿੰਘ ਜਿੰਦੇ ਨੇ ਖਰੀਦ ਲਈਆਂ, ਅੰਗਰੇਜ਼ੀ ਮਰਾਠੀ ਜਿੰਨੀਆਂ ਵੀ ਸੀ, ਔਰ ਪਹਿਲੇ ਪੇਜ ਤੇ ਖਬਰ ਪੜ੍ਹੀ। ਆਪਣੇ ਕੀਤੇ ਐਕਸ਼ਨ ਦੀ ਆਪ ਖਬਰ ਪੜ੍ਹ ਕੇ ਵੀ ਯੋਧਿਆਂ ਨੂੰ ਨਸ਼ਾ ਜਿਹਾ ਆ ਜਾਂਦਾ, ਔਰ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਮਿਲੇ, ਕਹਿੰਦੇ ਸੁਖਦੇਵ ਸਿੰਘ ਆਪਣਾ ਨਿਸ਼ਾਨਾ ਪੂਰਾ ਹੋ ਗਿਆ, ਹੁਣ ਅੱਗੇ ਚੱਲੀਏ। ਪੂਨੇ ਤੋਂ ਲਗਜ਼ਰੀ ਬੱਸਾਂ ਟੂਰਿਸਟ ਪਕੜ ਕੇ ਅਲੱਗ ਅਲੱਗ ਬੱਸਾਂ ਉੱਤੇ ਦੋਵੇਂ ਯੋਧੇ ਬੰਬਈ ਆ ਗਏ, ਔਰ ਪੁਲਿਸ ਇਹਨਾਂ ਦੀ ਭਾਲ ਵਿੱਚ ਲੱਗੀ ਹੋਈ ਸੀ ਪਰ ਇਹਨਾਂ ਦੀਆਂ ਪੈੜਾਂ ਨਹੀਂ ਸੀ ਲੱਭਦੀਆਂ। ਭੇਸ ਬਦਲਣ ਵਿੱਚ ਭਾਈ ਹਰਜਿੰਦਰ ਸਿੰਘ ਮਾਹਰ ਸੀ, ਔਰ ਉਹਦੇ ਵਰਗੀ ਬੋਲਚਾਲ ਕਿਸੇ ਕਿਸੇ ਜਵਾਨ ਕੋਲ ਹੁੰਦੀ ਹੈ। ਪਰ ਕੁਝ ਦਿਨਾਂ ਬਾਅਦ ਵੀਰ ਨਿਰਮਲ ਸਿੰਘ ਨਿੰਮਾ, ਜੋ ਉਹਦੇ ਨਗਰ ਗਦਲੀ ਦਾ ਹੀ ਹੈ, ਇਸ ਵਕਤ ਖੇਤੀਬਾੜੀ ਕਰ ਰਿਹਾ ਕਿਉਂਕਿ ਸਾਰੇ ਕੇਸਾਂ ਚੋਂ ਰਿਹਾ ਹੋ ਗਏ, ਉਹ ਤੇ ਭਾਈ ਸੁਖਦੇਵ ਸਿੰਘ ਇਹ ਆਪਣਾ ਮੋਟਰਸਾਈਕਲ ਲੈਣ ਪੂਨੇ ਗਏ, ਹਥਿਆਰ ਲੈਣ ਗਏ ਆਪਣੇ ਜਿਹੜੇ ਉੱਥੇ ਸਾਂਭੇ ਹੋਏ ਸੀ। ਬੰਬਈ ਨੂੰ ਆਉਂਦਿਆਂ ਰਸਤੇ ਵਿੱਚ ਐਕਸੀਡੈਂਟ ਹੋ ਗਿਆ, ਜਦੋਂ ਡਿੱਗੇ ਮੋਟਰਸਾਈਕਲ ਟੁੱਟ ਗਿਆ, ਵੈਪਨ ਬਾਹਰ ਡਿੱਗੇ, ਆਲੇ ਦੁਆਲੇ ਲੋਕ ਉਹ ਇਕੱਠੇ ਹੋਏ, ਨਾਲ ਹੀ ਪੁਲਿਸ ਦਾ ਥਾਣਾ ਸੀ, ਪਤਾ ਲੱਗਾ ਤੇ ਦੋਵੇਂ ਫੜੇ ਗਏ। ਪੁਲਿਸ ਅਫਸਰ ਨੇ ਤਫਤੀਸ਼ ਕੀਤੀ ਪਰ ਇਹਨਾਂ ਬੜੇ ਦਲੇਰਾਨਾ ਢੰਗ ਨਾਲ ਕਹਿ ਦਿੱਤਾ ਕਿ ਅਸੀਂ ਉਹ ਹਾਂ ਜਿਨ੍ਹਾਂ ਨੇ ਤੁਹਾਡਾ ਜਰਨਲ ਮਾਰਿਆ, ਜਰਨਲ ਵੈਦਿਆ, ਉਹਦੇ ਪੈਰਾਂ ਥੱਲੇ ਉਹ ਜ਼ਮੀਨ ਖਿਸਕ ਗਈ। ਹੁਣ ਤੱਕ ਉਹ ਕੇਵਲ ਇਹਨਾਂ ਨੂੰ ਸਧਾਰਨ ਨੌਜਵਾਨ ਅੱਤਵਾਦੀ ਸਮਝ ਰਿਹਾ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਏਡੇ ਵੱਡੇ ਜਬਾਨ ਸੂਰਮੇ ਹੈ। ਜਦੋਂ ਇਹਨਾਂ ਨੇ ਆਖਿਆ ਵੀ ਅਸੀਂ ਤੁਹਾਡਾ ਵੈਦਿਆ ਅਸੀਂ ਮਾਰਿਆ, ਔਰ ਉਹਨੇ ਜਲਦੀ ਜਲਦੀ ਵਾਇਰਲੈਸ ਕੀਤੀ ਸਾਰੇ ਵੱਡੇ ਅਫਸਰਾਂ ਨੂੰ ਤੇ ਆਲੇ ਦੁਆਲਿਓ ਵੱਡੇ ਵੱਡੇ ਅਧਿਕਾਰੀ DIG IG ਉੱਥੇ ਆਣ ਇਕੱਤਰ ਹੋਏ, ਪੁੱਛਗਿੱਛ ਸ਼ੁਰੂ ਹੋਈ ਤਾਂ ਫਿਰ ਕੇਸ ਇਹ ਚੱਲ ਪਿਆ ਜਰਨਲ ਵੈਦਿਆ ਦੇ ਉਹਨਾਂ ਦੇ ਹਿਸਾਬ ਨਾਲ ਇਨਸਾਫ ਦਾ ਕੇਸ। ਬੜੀਆਂ ਵੱਡੀਆਂ ਖਾਲਸਾ ਜੀ ਕੁਰਬਾਨੀਆਂ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਜਿਵੇਂ ਕਰਤਾਰ ਸਿੰਘ ਸਰਾਭਾ ਗਾਉਂਦਾ ਹੁੰਦਾ ਸੀ, ਜਿਨ੍ਹਾਂ ਦੇਸ਼ ਦੀ ਜਿੰਦੜੀਏ ਸੇਵਾ ਕੀਤੀ, ਸੇਵਾ ਦੇਸ਼ ਦੀ ਜਿੰਦੜੀਏ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ, ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਭਾਈ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਵੀ 2.5 ਸਾਲ ਸਾਡੇ ਪੈਰਾਂ ਦੀਆਂ ਬੇੜੀਆਂ ਨਹੀਂ ਖੋਲੀਆਂ ਜੇਲ੍ਹ ਵਿੱਚ, ਹੱਥਾਂ ਦੀਆਂ ਹੱਥਕੜੀਆਂ ਨਹੀਂ ਖੋਲੀਆਂ, 6 ਮਹੀਨੇ ਅੱਖਾਂ ਤੋਂ ਪੱਟੀਆਂ ਨਹੀਂ ਲਾਈਆਂ, ਔਰ ਇੰਨਾ ਬੁਰੀ ਤਰ੍ਹਾਂ ਟਾਰਚਰ ਕੀਤਾ, ਸਰੀਰ ਦੀ ਕੋਈ ਹੱਡੀ ਸਾਬਤ ਨਹੀਂ ਛੱਡੀ। ਪਰ ਫਿਰ ਵੀ ਸੂਰਮਿਆਂ ਨੂੰ ਇਸ ਗੱਲ ਦੀ ਖੁਸ਼ੀ ਸੀ ਵੀ ਆਪਾਂ ਤਾਂ ਨਿਕਲੇ ਘਰੋਂ ਜਾਨਾਂ ਮਾਰਨ ਵਾਸਤੇ, ਜਿੰਨਾ ਤਸ਼ੱਦਦ ਪੁਲਿਸ ਨੇ ਕਰਨਾ ਇਹ ਕਰ ਲੈਣ, ਔਰ ਪੂਨੇ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ। ਭਾਈ ਨਿਰਮਲ ਸਿੰਘ ਜੀ ਕਹਿੰਦੇ ਅਸੀਂ ਅਰਦਾਸਾਂ ਕਰਦੇ ਹੁੰਦੇ ਸੀ ਵੀ ਭਾਈ ਹਰਜਿੰਦਰ ਸਿੰਘ ਜਿੰਦਾ ਕਿਸੇ ਤਰ੍ਹਾਂ ਸਾਡੇ ਕੋਲ ਆ ਜਾਏ ਔਰ ਅਸੀਂ ਇਕੱਠੇ ਹੋ ਜਾਈਏ, ਕਿਉਂਕਿ ਕੁਝ ਮਹੀਨਿਆਂ ਦੇ ਬਾਅਦ ਭਾਈ ਹਰਜਿੰਦਰ ਸਿੰਘ ਜਿੰਦਾ ਦਿੱਲੀਓਂ ਫੜ ਲਿਆ ਗਿਆ। ਮੁਕਾਬਲੇ ਦੇ ਵਿੱਚ ਉਹਦੇ ਗੋਡਿਆਂ ਵਿੱਚ ਗੋਲੀਆਂ ਮਾਰੀਆਂ ਗਈਆਂ, ਉਹਨੂੰ ਜ਼ਖਮੀ ਕੀਤਾ ਗਿਆ। ਪਰ ਸਭ ਤੋਂ ਜਿਹੜੀ ਜ਼ਿਕਰਯੋਗ ਬਾਤ ਇਹ ਹੈ ਵੀ ਜਿਸ ਅਫਸਰ ਨੇ ਪਹਿਲੀ ਵਾਰੀ ਇੰਟਰੋਗੇਟ ਕੀਤਾ, ਹਿੰਦੁਸਤਾਨ ਦੇ 10 ਅਫਸਰਾਂ ਚੋਂ ਪਹਿਲੇ ਨੰਬਰ ਦਾ ਅਫਸਰ ਸੀ ਜਿਹਨੂੰ ਮਨੋਵਿਗਿਆਨਕ ਤੌਰ ਤੇ ਦੋਸ਼ੀ ਕੋਲੋਂ ਭੇਦ ਪੁੱਛਣੇ ਆਉਂਦੇ ਸੀ, ਪੜ੍ਹਿਆ ਲਿਖਿਆ ਅਫਸਰ, ਔਰ ਦੂਜੀ ਵਾਰੀ ਵੀ ਉਹੀ ਟਾਰਚਰ ਤੇ ਲਾਇਆ, ਇੰਟੈਰੋਗੇਟ ਅਫਸਰ ਲਾਇਆ। ਉਹਨੇ ਭਾਈ ਹਰਜਿੰਦਰ ਸਿੰਘ ਜਿੰਦੇ ਨੂੰ ਕਿਹਾ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਚਾਹੁੰਦੇ ਕੀ ਹੋ, ਏਡਾ ਪੜ੍ਹਿਆ ਲਿਖਿਆ ਤੂੰ ਇਨਸਾਨ, ਇੰਨਾ ਬੌਧਿਕ ਲੈਵਲ ਤੇ ਤੂੰ ਚੇਤਨ ਤੇ ਰੋਸ਼ਨ ਦਿਮਾਗ ਬੰਦਾ, ਤੂੰ ਤੇ ਕਿਸੇ DC ਦੀ ਕੁਰਸੀ ਤੇ ਚਾਹੀਦਾ ਸੀ, ਕੋਈ ਸੈਸ਼ਨ ਜੱਜ ਦੀ ਕੁਰਸੀ ਤੇ ਬਹਿਣ ਵਾਲੇ ਤੇਰੇ ਖਿਆਲ ਨੇ, ਤੂੰ ਕਿਹੜੇ ਰਸਤੇ ਪੈ ਗਏ, ਔਰ ਮੈਨੂੰ ਇਹ ਦੱਸ ਵੀ ਅਕਸਰ ਤੁਹਾਡਾ ਮਕਸਦ ਕੀ ਹੈ। ਕਿਉਂਕਿ IPS ਅਫਸਰ ਬੜੇ ਪੜ੍ਹੇ ਲਿਖੇ ਲੋਕ ਹੁੰਦੇ। ਉਸ ਵਕਤ ਭਾਈ ਹਰਜਿੰਦਰ ਸਿੰਘ ਨੇ ਉਸ ਨੂੰ ਕਿਹਾ ਕਿ ਸਾਡਾ ਮਕਸਦ ਇੱਕ ਹੈ, ਉਹ ਹੈ ਖਾਲਸਾ ਪੰਥ ਦੀ ਆਜ਼ਾਦੀ, ਔਰ ਸਾਡੇ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰਕੇ ਵਕਤ ਦੀ ਹਕੂਮਤ ਨੇ ਸਾਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ। ਹੁਣ ਇਸ ਦੇਸ਼ ਵਿੱਚ ਅਸੀਂ ਸਿਰ ਨੀਵਾਂ ਕਰਕੇ ਨਹੀਂ ਜੀ ਸਕਦੇ, ਇਸ ਦੇਸ਼ ਨਾਲ ਸਾਡਾ ਕਨੈਕਸ਼ਨ ਟੁੱਟ ਚੁੱਕਾ ਹੈ, ਅਸੀਂ ਗੁਲਾਮਾਂ ਦੀ ਜ਼ਿੰਦਗੀ ਜਿਉ ਰਹੇ ਹਾਂ ਤੇ ਜਦੋਂ ਤੱਕ ਆਜ਼ਾਦੀ ਨਹੀਂ ਮਿਲਦੀ ਉਦੋਂ ਤੱਕ ਇਸੇ ਤਰ੍ਹਾਂ ਜਾਨ ਤਲੀ ਤੇ ਰੱਖ ਕੇ ਜੂਝਦੇ ਰਹਾਂਗੇ। ਮਤ ਸਮਝਿਓ ਵੀ ਅਸੀਂ ਫੜੇ ਗਏ ਹਾਂ, ਇਹ ਸੰਘਰਸ਼ ਖਤਮ ਹੋ ਜਾਏਗਾ, ਇਹ ਉਨਾ ਚਿਰ ਤੱਕ ਚੱਲਦਾ ਰਹੇਗਾ ਜਿੰਨਾ ਚਿਰ ਖਾਲਸਾ ਪੰਥ ਦਾ ਆਪਣਾ ਘਰ ਨਹੀਂ ਬਣਨਾ। ਇਹ ਉਹ ਬਾਤ ਸੀ ਜਿਹੜੀ ਸੰਤ ਜਰਨੈਲ ਸਿੰਘ ਨੇ ਕਹੀ ਸੀ ਕਿ ਜਦੋਂ ਤੱਕ ਕੌਮੀ ਘਰ ਨਹੀਂ ਸਾਡਾ ਬਣਦਾ, ਬਦਲ ਬਦਲ ਕੇ ਭੇਸ ਅਸੀਂ ਇਸ ਸੰਸਾਰ ਤੇ ਆਉਂਦੇ ਰਹਾਂਗੇ ਔਰ ਕੁਰਬਾਨੀਆਂ ਕਰਦੇ ਰਹਾਂਗੇ। ਉਹ ਬੜਾ ਹੈਰਾਨ ਹੋਇਆ, ਔਰ ਪੁਲਿਸ ਦੇ ਵਿੱਚ ਵੀ ਖਾਲਸਾ ਜੀ ਤੁਸਬਾਦ ਬੰਦੇ ਹੁੰਦੇ ਆ। ਇੱਕ ਹਿੰਦੂ ਅਫਸਰ ਨੇ ਆਖਿਆ ਵੀ ਇਹਦੀ ਲੱਤ ਵੱਢ ਦੀਏ, ਇਹ ਜਦੋਂ ਕਦੇ ਫੜੀ ਦਾ ਫੇਰ ਜੇਲ੍ਹ ਚੋਂ ਭੱਜ ਜਾਂਦਾ, ਫੇਰ ਕਾਰਨਾਮੇ ਕਰਨੋਂ ਨਹੀਂ ਹਟਦਾ। ਇੱਕ ਬੰਗਾਲੀ ਡਾਕਟਰ ਕੋਲ ਲੈ ਕੇ ਗਏ, ਉਹਨੇ ਆਖਿਆ ਬਿਲਕੁਲ ਮੈਂ ਇਹ ਜ਼ੁਲਮ ਨਹੀਂ ਕਰਨਾ, ਜੋ ਤੁਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਬਣਦੀ ਉਹ ਕਰ ਲਈ ਹੈ ਤੇ ਮੈਂ ਇਸ ਦੀ ਲੱਤ ਨਹੀਂ ਕੱਟ ਸਕਦਾ। ਇਸ ਤਰ੍ਹਾਂ ਲੱਤ ਕੱਟਣ ਤੋਂ ਇੱਕ ਬੰਗਾਲੀ ਡਾਕਟਰ ਨੇ ਭਾਈ ਹਰਜਿੰਦਰ ਸਿੰਘ ਨੂੰ ਬਚਾ ਲਿਆ। ਖੈਰ ਲੰਮੀਆਂ ਚੌੜੀਆਂ ਕਹਾਣੀਆਂ ਨੇ, ਸਮਾਂ ਆਇਆ ਵੱਖ ਵੱਖ ਜੇਲ੍ਹਾਂ ਥਾਣੀ ਹੁੰਦੇ ਹੋਏ ਭਾਈ ਹਰਜਿੰਦਰ ਸਿੰਘ ਜੀ ਇਹ ਵੀ ਪੂਨੇ ਜੇਲ੍ਹ ਚ ਚਲੇ ਗਏ, ਔਰ ਜੇਲ੍ਹ ਵਿੱਚ ਜਾ ਕੇ ਰੋਸ਼ਨਦਾਨ ਸੀ ਦੁਆਰ ਦੇ ਵਿੱਚੋਂ ਦੀ, ਹੌਲੀ ਹੌਲੀ ਜਕਾਰਿਆਂ ਦੀ ਗੂੰਜ ਤੋਂ ਪਤਾ ਲੱਗ ਗਿਆ ਵੀ ਭਾਈ ਹਰਜਿੰਦਰ ਸਿੰਘ ਜਿੰਦਾ ਪੂਨੇ ਜੇਲ੍ਹ ਵਿੱਚ ਆ ਗਿਆ, ਕਿਉਂਕਿ ਜਿਹੜੇ ਅਧਿਕਾਰੀ ਹੁੰਦੇ ਆ ਉਹ ਇੱਕ ਦੂਜੇ ਦੀਆਂ ਖਬਰਾਂ ਪਹੁੰਚਾ ਦਿੰਦੇ ਆ ਕੈਦੀਆਂ ਤੱਕ। ਭਾਈ ਨਿਰਮਲ ਸਿੰਘ ਜੀ ਨਿੰਮਾ ਕਹਿੰਦੇ ਅਸੀਂ ਬੜੇ ਖੁਸ਼ ਹੋਏ ਵੀ ਹੁਣ ਸਾਰੇ ਭਰਾ ਇਕੱਠੇ ਹੋ ਗਏ, ਤੇ ਉਸ ਦਿਨ ਦੀ ਉਡੀਕ ਹੋਣ ਲੱਗੀ ਵੀ ਕਦੋਂ ਫਾਂਸੀ ਦੀ ਸਜ਼ਾ ਹੋਵੇ ਤੇ ਫਾਂਸੀ ਦਾ ਰੱਸਾ ਹੱਸ ਕੇ ਚੁੰਮ ਕੇ ਗਲ ਵਿੱਚ ਪਾਈਏ। ਕੇਸ ਆਪਣੇ ਟ੍ਰਾਇਲ ਤੇ ਚੱਲਦਾ ਰਿਹਾ, ਅਖੀਰ ਇਹਨਾਂ ਦੋਵਾਂ ਸੂਰਮਿਆਂ ਨੂੰ ਮੁੱਖ ਦੋਸ਼ੀ ਨਾਮਜ਼ਦ ਕੀਤਾ ਗਿਆ, ਭਾਈ ਸੁਖਦੇਵ ਸਿੰਘ ਸੁੱਖੇ ਨੂੰ, ਭਾਈ ਹਰਜਿੰਦਰ ਸਿੰਘ ਜਿੰਦੇ ਨੂੰ, ਔਰ ਇਹਨਾਂ ਦੇ ਫੈਸਲੇ ਦੀ ਤਰੀਕ ਸੀ 21 ਅਕਤੂਬਰ 1999। ਜੇਲ੍ਹ ਦੇ ਵਿੱਚ ਹੀ ਕੋਰਟ ਲਾਈ ਗਈ ਸਪੈਸ਼ਲ ਰੂਪ ਵਿੱਚ, ਔਰ ਹਜ਼ਾਰਾਂ ਪੁਲਿਸ ਅਧਿਕਾਰੀ CBI ਅਧਿਕਾਰੀ ਉੱਥੇ ਲਾਏ ਗਏ, ਔਰ ਉੱਥੇ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਦਾ ਫੈਸਲਾ ਕੀਤਾ ਗਿਆ। ਜੱਜ ਨੇ ਇਹਨਾਂ ਦੇ ਵਕੀਲ ਨੂੰ ਖੁਦ ਕਿਹਾ ਕਿ ਜੇ ਇਹ ਦੋਵੇਂ ਜਵਾਨ ਅਦਾਲਤ ਵਿੱਚ ਖਾਲਿਸਤਾਨ ਦੇ ਨਾਅਰੇ ਨਾ ਲਾਉਣ, ਦੇਸ਼ ਦੀ ਆਜ਼ਾਦੀ ਦੀ ਗੱਲ ਨਾ ਕਰਨ, ਤਾਂ ਮੈਂ ਕੇਵਲ ਇਹਨਾਂ ਨੂੰ ਉਮਰ ਕੈਦ ਤੱਕ ਸਜ਼ਾ ਦੇਵਾਂਗਾ, ਪਰ ਜੇ ਇਹ ਮੇਰੀ ਗੱਲ ਨਾ ਮੰਨੇ ਤਾਂ ਟ੍ਰਾਇਲ ਫਿਰ ਇਹਨਾਂ ਨੂੰ ਫਾਂਸੀ ਦੇ ਤਖ਼ਤੇ ਤੱਕ ਖੜਦਾ। ਭਾਈ ਹਰਜਿੰਦਰ ਸਿੰਘ ਦੇ ਵਕੀਲ ਨੇ ਇਹ ਗੱਲ ਕਹੀ, ਉਹਨਾਂ ਆਖਿਆ ਨਹੀਂ, ਅਸੀਂ ਖਾਲਿਸਤਾਨ ਦੇ ਨਾਅਰੇ ਵੀ ਲਾਵਾਂਗੇ ਔਰ ਅਸੀਂ ਆਜ਼ਾਦੀ ਦੀ ਗੱਲ ਵੀ ਕਰਾਂਗੇ, ਜੱਜ ਨੇ ਜੋ ਸਜ਼ਾ ਦੇਣੀ ਦੇਵੇ, ਅਸੀਂ ਮਰਨ ਵਾਸਤੇ ਪਹਿਲਾਂ ਹੀ ਤਿਆਰ ਹੈ। ਇਹ ਬੜੀ ਵੱਡੀ ਗੱਲ ਸੀ, ਖਾਲਸਾ ਜੀ ਆਪਣਾ ਜੁਰਮ ਉਹਨਾਂ ਨੇ ਖੁਦ ਕਬੂਲਿਆ, ਕਿਉਂਕਿ 170 ਗਵਾਹ ਸੀ, ਕੋਈ ਵੀ ਪੇਸ਼ ਨਹੀਂ ਹੋਇਆ, ਕੇਵਲ ਇੱਕ ਗਵਾਹ ਤੋਂ ਬਿਨਾਂ ਇਹ ਕੇਵਲ ਕੇਸ ਇਹਨਾਂ ਦੇ ਆਪਣੇ ਬਿਆਨਾਂ 'ਤੇ ਹੀ ਚੱਲਿਆ। ਇਹਨਾਂ ਖੁਦ ਹੀ ਮੰਨਿਆ ਵੀ ਇਹਨੂੰ ਮਾਰਨਾ ਸਾਡਾ ਫਰਜ਼ ਸੀ, ਅਸੀਂ ਸਿੱਖ ਪਰੰਪਰਾਵਾਂ ਨੂੰ ਨਿਭਾਇਆ, ਅਸੀਂ ਕੋਈ ਜੁਰਮ ਨਹੀਂ ਕੀਤਾ, ਸਾਡਾ ਧਰਮ ਕਹਿੰਦਾ ਵੀ ਜਿਹੜਾ ਕੋਈ ਸਾਡੇ ਦਰਬਾਰ ਸਾਹਿਬ 'ਤੇ ਅਟੈਕ ਕਰੇ ਉਹਨੂੰ ਸੋਧਣਾ ਧਰਮ ਦਾ ਹੀ ਇੱਕ ਹਿੱਸਾ ਹੁੰਦਾ, ਇਸ ਕਰਕੇ ਅਸੀਂ ਧਰਮ ਦੀ ਪਰੰਪਰਾ ਨੂੰ ਅੱਗੇ ਤੋਰਿਆ। ਤੋ ਜਦ ਇਹਨਾਂ ਨੇ ਇਹ ਖੁਦ ਇਕਬਾਲ ਕੀਤਾ ਤਾਂ ਫਿਰ ਫਾਂਸੀ ਦੀ ਸਜ਼ਾ ਤਾਂ ਹੋਣੀ ਸੀ, ਔਰ ਜੱਜ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ, ਇਹਨਾਂ ਜਕਾਰਿਆਂ ਨਾਲ ਉਹਦਾ ਸਵਾਗਤ ਕੀਤਾ। ਜੱਜ ਨੂੰ ਇਹਨਾਂ ਨੇ ਬਰਫ਼ੀ ਦੀ ਟੁਕੜੀ ਪੇਸ਼ ਕੀਤੀ, ਪਰ ਉਹ ਜੱਜ ਬੜਾ ਹੈਰਾਨ ਹੋਇਆ, ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਮੌਤ ਨੂੰ ਮਜ਼ਾਕਾਂ ਕਰਦੇ ਹੋ। ਸਿੱਧਾ

ਖਾਲਸਾ ਜੀ ਜਿੰਨੀ ਜਵਾਨ ਮਰਦੀ ਨਾਲ ਦਲੇਰੀ ਨਾਲ ਇਹਨਾਂ ਯੋਧਿਆਂ ਨੇ ਮੌਤ ਕਬੂਲੀ ਹੈ, ਸੰਸਾਰ ਦੇ ਕਿਸੇ ਵਿਰਲੇ ਯੋਧੇ ਦੇ ਹਿੱਸੇ ਇਸ ਤਰ੍ਹਾਂ ਆਇਆ। ਭਗਤ ਸਿੰਘ ਵਾਲਾ ਇਤਿਹਾਸ ਦੁਹਰਾਤਾ, ਉਹਦੇ ਨਾਲੋਂ ਵੀ ਭਾਈ ਹਰਜਿੰਦਰ ਸਿੰਘ ਨੇ ਵੱਧ ਦਲੇਰੀ ਨਾਲ ਮੌਤ ਨੂੰ ਕਬੂਲਿਆ ਔਰ ਫਾਂਸੀ ਨੂੰ ਕਬੂਲਿਆ। ਚਲੇ ਗਏ ਜੇਲ੍ਹ ਵਿਚ, ਖੁਸ਼ੀਆਂ ਦੇ ਵਿਚ ਲੱਡੂ ਵੰਡੇ, ਪਰ ਜੇਲ੍ਹ ਅਧਿਕਾਰੀਆਂ ਨੇ ਖਾਧੇ ਨਾ, ਕਿਉਂਕਿ ਉਹਨਾਂ ਦੇ ਨਾਲ ਪ੍ਰੇਮ ਪਿਆਰ ਪੈ ਚੁੱਕਾ ਸੀ, ਇਹਨਾਂ ਦੀਆਂ ਗੱਲਾਂ ਨੇ ਉਹਨਾਂ ਦਾ ਦਿਲ ਜਿੱਤਿਆ ਹੋਇਆ ਸੀ। ਹੁਣ ਹੌਲੀ ਹੌਲੀ ਉਸ ਪਾਸੇ ਨੂੰ ਤੁਰ ਲੱਗੀ ਬਾਤ, ਜਦ ਫਾਂਸੀ ਦਿੱਤੀ ਜਾਣੀ ਸੀ, ਸਾਰੀਆਂ ਅਪੀਲਾਂ ਦਲੀਲਾਂ ਸਾਰੀਆਂ ਕਾਰਵਾਈਆਂ ਹੋ ਗਈਆਂ ਤੇ ਫਿਰ 9 ਅਕਤੂਬਰ 1992 ਦਾ ਦਿਨ ਮਿਥਿਆ ਗਿਆ। 8 ਅਕਤੂਬਰ ਨੂੰ 10 ਵਜੇ ਤੋਂ ਮੁਲਾਕਾਤਾਂ ਸ਼ੁਰੂ ਹੋਈਆਂ, ਰਾਤ ਦੇ 10 ਵਜੇ ਤੱਕ ਮੁਲਾਕਾਤਾਂ ਹੁੰਦੀਆਂ ਰਹੀਆਂ ਰਿਸ਼ਤੇਦਾਰਾਂ ਦੀਆਂ, ਭੈਣ ਭਰਾਵਾਂ ਦੀਆਂ। 10 ਤੋਂ 12 ਵਜੇ ਤੱਕ ਦੋਵੇਂ ਸੂਰਮੇ ਸੁੱਤੇ, 12 ਵਜੇ ਉੱਠੇ, ਕੇਸੀ ਇਸ਼ਨਾਨ ਕੀਤਾ, ਦਮਦਮੀ ਟੰਕਸਾਲ ਵੱਲੋਂ ਭੇਜੇ ਹੋਏ ਚਿੱਟੇ ਚੋਲੇ, ਕੇਸਰੀ ਕਮਰ ਕੱਸੇ, ਕੇਸਰੀ ਦਸਤਾਰੇ ਸਜਾਏ, ਨਿਤਨੇਮ ਕੀਤਾ। 3 ਵਜੇ ਯੋਧੇ ਤਿਆਰ ਹੋ ਗਏ, ਆਵਾਜ਼ਾਂ ਮਾਰਨ ਲੱਗ ਪਏ ਵੀ ਆਓ ਸਾਨੂੰ ਫਾਂਸੀ ਦੇ ਤਖ਼ਤੇ ਤੇ ਲੈ ਕੇ ਜਾਓ। ਠੀਕ 4 ਵਜੇ ਅਧਿਕਾਰੀ ਆਏ, ਉਹਨਾਂ ਬਾਹਰ ਕੱਢਿਆ ਔਰ ਜਕਾਰੇ ਗਜਾਉਂਦੇ ਫਾਂਸੀ ਦੇ ਤਖ਼ਤੇ ਵੱਲ ਨੂੰ ਤੁਰੇ ਜਾ ਰਹੇ। ਜੇਲ੍ਹ ਅਧਿਕਾਰੀਆਂ ਦੀਆਂ ਅੱਖਾਂ ਵਿਚ ਹੰਝੂ ਨੇ ਵੀ ਕਿਸ ਤਰ੍ਹਾਂ ਦੀ, ਕਿਸ ਮਿੱਟੀ ਦੇ ਬਣੇ ਹੋਏ ਨੇ ਔਰ ਮੌਤ ਨੂੰ ਮਜ਼ਾਕ ਕਰ ਰਹੇ ਨੇ। ਕਿੰਨੀ ਕੁ ਦਲੇਰੀ ਇਹਨਾਂ ਦੇ ਦਿਲ ਅੰਦਰ ਇਹਨਾਂ ਦੇ ਗੁਰੂ ਪਿਤਾ ਨੇ ਭਰੀ ਹੋਵੇਗੀ। ਔਰ ਸਾਰਿਆਂ ਨੂੰ ਹੱਸਦੇ ਮਿਲਦੇ ਮਿਲਦੇ ਧੰਨਵਾਦ ਕਰਦੇ ਕਰਦੇ ਤਖ਼ਤਗਾਹ ਤੇ ਜਾ ਚੜੇ, ਫਾਂਸੀ ਦੇ ਤਖ਼ਤੇ ਤੇ। ਔਰ ਅਨੇਕਾਂ ਅਧਿਕਾਰੀ ਉੱਥੇ ਮੌਜੂਦ ਸਨ, ਡਾਕਟਰ, ਸੁਪਰਡੈਂਟ ਔਰ ਜਲਾਦ। ਉਹ ਸਮਾਂ ਆ ਗਿਆ ਜਦੋਂ ਫਾਂਸੀ ਦੇ ਤਖ਼ਤੇ ਤੇ ਇਹਨਾਂ ਨੂੰ ਖਿਲਾਰ ਦਿੱਤਾ ਗਿਆ। ਜਲਾਦ ਨੇ ਆਖਿਆ, ਮੈਂ ਰੱਸਾ ਤੁਹਾਡੇ ਗਲ ਵਿਚ ਪਾਵਾਂਗਾ। ਇਹਨਾਂ ਆਖਿਆ, ਨਹੀਂ ਤੈਨੂੰ ਖੇਚਲ ਕਰਨ ਦੀ ਲੋੜ ਨਹੀਂ, ਤੂੰ ਇਹ ਸਾਨੂੰ ਫੜਾ ਦੇ, ਅਸੀਂ ਆਪੇ ਹੀ ਆਪਣੇ ਗਲ ਵਿਚ ਪਾ ਲਾਂਗੇ। ਬਾਣੀ ਪੜ੍ਹਦੇ ਨਾਮ ਦੇ ਰੰਗ ਵਿਚ ਰੰਗੇ ਹੋਏ ਦੋਵੇਂ ਸੂਰਮੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਮ ਦੇ ਨਾਰੇ ਮਾਰਦੇ ਔਰ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਮਾਰਦੇ ਆਲੇ ਦੁਆਲੇ ਅਧਿਕਾਰੀ ਬੜੇ ਹੈਰਾਨ ਸਨ ਵੀ ਖਲੋਤੇ ਮੌਤ ਦੇ ਤਖ਼ਤੇ ਤੇ ਨੇ, ਗੱਲਾਂ ਆਜ਼ਾਦੀ ਦੀਆਂ ਕਰਦੇ ਨੇ। ਉਸ ਵਕਤ ਫਿਰ ਫਾਂਸੀ ਦੇ ਰੱਸੇ ਨੂੰ ਸੰਬੋਧਨ ਕਰਕੇ ਜਿਹੜੇ ਜਜ਼ਬਾਤ ਭਾਈ ਹਰਜਿੰਦਰ ਸਿੰਘ ਜਿੰਦੇ ਜਿੰਦਾ ਤੇ ਸੁਖਦੇਵ ਸਿੰਘ ਨੇ ਪ੍ਰਗਟਾਏ, ਉਹ ਤਸਵੀਰ ਤੁਹਾਡੇ ਸਾਹਮਣੇ ਰੱਖਣ ਲੱਗੇ ਹੈ। ਇਹ ਕਵਿਤਾ ਸਾਡੇ ਯੂਟਿਊਬ ਚੈਨਲ ਤੇ ਵੀ ਪਈ ਹੋਈ ਹੈ। ਕਾਹਨੂੰ ਡਰੇ ਆ ਜਾ ਫਾਂਸੀਏ, ਤੈਨੂੰ ਚੁੰਮ ਕੇ ਗਲੇ ਦੇ ਵਿਚ ਪਾਵਾਂ, ਤੂੰ ਕੀ ਜਾਣੇ ਖੂਨ ਪੀਣੀ ਏ ਨੀ ਕਿੰਨੇ ਜੰਮੇ ਨੇ ਦਲੇਰ ਪੁੱਤ ਮਾਵਾਂ। ਇਹਨਾਂ ਦੀ ਇੱਛਾ ਸੀ, ਜੱਜ ਨੂੰ ਇਹਨਾਂ ਕਿਹਾ ਸੀ ਵੀ ਜੇ ਤੂੰ ਸਾਡੀ ਦਲੇਰੀ ਪਰਖਣੀ ਹੈ ਤੇ ਸ਼ਰਿਆਂ ਫਾਂਸੀ ਲਾਓ, ਅਸੀਂ ਦੁਨੀਆਂ ਨੂੰ ਹੱਸਦੇ ਹੱਸਦੇ ਫਾਂਸੀ ਦੇ ਤਖ਼ਤੇ ਤੇ ਚੜ ਕੇ ਦੱਸਾਂਗੇ ਕਿ ਸਿੱਖ ਜਿਉਂਦਾ ਵੀ ਅਣਖ ਨਾਲ ਹੈ ਤੇ ਮਰਦਾ ਵੀ ਉਹ ਬਹਾਦਰਾਂ ਵਾਂਗ ਹੈ। ਆਓ ਆਖਰੀ ਪਲ ਤੋਂ ਪਹਿਲਾਂ ਆਪਣੇ ਦਿਲ ਦੀ ਗੱਲ ਆਪਣੀ ਕੌਮ ਨਾਲ, ਫਾਂਸੀ ਦੇ ਰੱਸੇ ਨਾਲ ਜਿਵੇਂ ਇਹਨਾਂ ਕੀਤੀ, ਇਉਂ ਬੇਨਤੀ ਕੀਤੀ ਜਾ ਰਹੀ ਹੈ।

ਸੰਗਤੇ ਸਮੇਂ ਨੇ ਸੂਲੀ ਤੇ ਸਾਂਝਾ ਜਿਨ੍ਹਾਂ ਨੇ ਆਜ਼ਾਦੀ ਨਾਲ ਪਾਈਆਂ ਯਾਰ ਦੇ ਸਿਦਕ ਵਾਸਤੇ ਖੱਲਾ ਆਸ਼ਕਾਂ ਨੇ

0: ਇਸ ਤਰ੍ਹਾਂ ਕੌਮ ਦੇ ਦੋ ਮਹਾਨ ਸੂਰਮੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ 9 ਅਕਤੂਬਰ 1992 ਨੂੰ ਪੂਨੇ ਦੀ ਜੇਲ੍ਹ ਅੰਦਰ ਫਾਂਸੀ ਦੇ ਤਖ਼ਤ ਤੇ ਲਟਕ ਕੇ ਆਪਣੀ ਕੌਮ ਵਾਸਤੇ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਖਾਲਸਾ ਰਾਜ ਦਾ ਰਾਹ ਪੱਧਰਾ ਕਰ ਗਏ, ਜਿਨ੍ਹਾਂ ਦੀ ਯਾਦ ਸਮੁੱਚੇ ਵਰਲਡ ਵਿਚ ਵੱਖ ਵੱਖ ਗੁਰੂ ਘਰਾਂ ਵਿਚ ਮਨਾਈ ਗਈ ਹੈ। ਆਓ ਅਰਦਾਸ ਕਰੀਏ ਗੁਰਦੇਵ ਪਾਤਸ਼ਾਹ ਕਿਰਪਾ ਕਰਨ ਆਪਣੀ ਕੌਮ ਵਿਚ ਪਿਆਰ ਇਤਫਾਕ ਏਕਤਾ ਹੋਵੇ, ਰਲ ਮਿਲ ਕੇ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਯਤਨ ਕਰੀਏ। ਕੁਝ ਬੁਲਾਰੇ ਆਏ ਨੇ, ਉਹਨਾਂ ਨੇ ਸਟੇਜ ਤੋਂ ਤੁਹਾਨੂੰ ਵੀ ਸੰਬੋਧਨ ਕਰਨਾ। ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਕੀ ਸੰਗਤ ਦਾ, ਪ੍ਰਬੰਧਕਾਂ ਦਾ, ਔਰ ਵੀਰ ਸੁਖਜਿੰਦਰ ਸਿੰਘ ਸੁੱਖ ਡੇਰਾ ਪਠਾਣਾ, ਬਹੁਤ ਹੀ ਸਤਿਕਾਰਯੋਗ ਕੌਮ ਦੇ ਮਹਾਨ ਕਵੀਸ਼ਰ ਗਿਆਨੀ ਸੁੱਚਾ ਸਿੰਘ ਜੀ ਡੇਰਾ ਪਠਾਣਾ, ਜੋ ਇੱਥੋਂ ਕਈ ਵਾਰ ਸੇਵਾ ਕਰ ਗਏ ਨੇ, ਉਹਨਾਂ ਦਾ ਉਹ ਬੇਟਾ ਹੈ ਔਰ ਮਿਲਣ ਗਿਲਣ ਵਾਸਤੇ ਆਇਆ। ਧੰਨਵਾਦ ਹੈ ਗੁਰੂ ਕੀ ਸੰਗਤ ਵੱਲੋਂ ਮਾਣ ਆਇਆ। ਭਾਈ ਮਹਿਤਾਬ ਸਿੰਘ ਜੀ ਉਹ ਅਗਲੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਸਭ ਦਾ ਧੰਨਵਾਦ। ਗੁਰੂ ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਭਾਗੋਵਾਲ ਵਾਲੇ। ਉਹ ਆਪ ਸਰਬੱਤ ਸੰਗਤਾਂ ਦੇ ਨਾਲ ਜੋ ਅੱਜ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਗੁਰੂ ਘਰ ਦੇ ਵਿੱਚ, ਸੋ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਕੌਮ ਦੇ ਮਹਾਨ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰ ਰਹੇ ਸਨ, ਆਪਣੀਆਂ ਕਵਿਤਾਵਾਂ ਦੇ ਰਾਹੀਂ ਸਾਰਾ ਇਤਿਹਾਸ ਸਾਂਝਾ ਕਰਕੇ ਗਏ ਨੇ। ਸੋ ਕਵੀਸ਼ਰੀ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪਣੇ ਕੋਲ ਕੁਝ ਵੀਰ ਪਹੁੰਚੇ ਨੇ ਜੋ ਕਿ ਕੌਂਸਲਰ ਕੈਂਡੀਡੇਟ ਦੀ ਜੋ ਸੀਟ 'ਤੇ ਇਲੈਕਸ਼ਨ ਲੜ ਰਹੇ ਨੇ, ਰਿੱਕੀ ਬਾਜਵਾ, ਉਹ ਆਪਣੇ ਕੋਲ ਪਹੁੰਚੇ ਨੇ, ਅਤੇ ਨਾਲ ਉਹਨਾਂ ਦੇ ਜੋ ਮੇਅਰ ਕੈਂਡੀਡੇਟ ਹੋਣਵੀਰ ਸਿੰਘ ਰੰਧਾਵਾ, ਉਹ ਵੀ ਪਹੁੰਚੇ ਸਨ, ਪਰ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੋਣ ਦਾ ਕਰਕੇ ਉਹ ਵਾਪਸ ਚਲੇ ਗਏ ਨੇ। 2-4 ਮਿੰਟ ਵਾਸਤੇ ਜੋ ਕੌਂਸਲਰ ਕੈਂਡੀਡੇਟ ਰਿੱਕੀ ਬਾਜਵਾ, ਉਹ ਆਪ ਸੰਗਤਾਂ ਦੇ ਨਾਲ ਸਟੇਜ ਤੋਂ ਵਿਚਾਰ ਸਾਂਝੇ ਕਰਨਗੇ। ਸੋ ਆਓ ਉਹਨਾਂ ਨੂੰ ਬੇਨਤੀ ਕਰਦੇ ਹਾਂ। ਰਿੱਕੀ ਬਾਜਵਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਨਵਦੀਪ ਸਿੰਘ ਬਾਜਵਾ ਜੀ, ਪਰ ਸਾਰੇ ਰਿੱਕੀ ਬਾਜਵਾ ਜੀ ਕਹਿੰਦੇ ਆ, ਤਾਂ ਰਿੱਕੀ ਬਾਜਵਾ ਜੀ ਬੈਲਟ ਪੇਪਰ 'ਤੇ ਆ ਰਿਹਾ। ਮੈਂ ਕੌਂਸਲਰ ਕੈਂਡੀਡੇਟ ਰਨ ਕਰ ਰਿਹਾ ਕੰਜ਼ਰਵੇਟਿਵ ਪਾਰਟੀ ਸਰੀ ਵੱਲੋਂ, ਜਿਹੜੀਆਂ ਆਪਣੀਆਂ ਸਿਟੀ ਦੀ ਇਲੈਕਸ਼ਨਸ ਚੱਲ ਰਹੀਆਂ ਨੇ। 2 ਦਿਨ ਐਡਵਾਂਸ ਵੋਟਿੰਗ ਦੇ ਨਿਕਲ ਗਏ ਨੇ, ਅਤੇ ਬੁੱਧਵਾਰ ਅਤੇ ਵੀਰਵਾਰ ਐਡਵਾਂਸ ਵੋਟਿੰਗ ਡੇ ਇੱਕ ਵਾਰ ਫਿਰ ਆਉਣ ਵਾਲਾ, ਅਤੇ ਫਾਈਨਲ ਵੋਟਿੰਗ ਡੇ ਹੈਗਾ ਜੀ 17 ਨੂੰ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਨਸਮਸਤਕ ਹੋ ਕੇ ਆਈ ਸਾਰੀ ਸਾਧ ਸੰਗਤ।

0: ਜੀ ਦਾ ਆਸ਼ੀਰਵਾਦ ਲੈਣ ਅਸੀਂ ਆਏ ਸੀ, ਕਿਉਂਕਿ ਸਾਰਾ ਕੁਛ ਗੁਰੂ ਮਹਾਰਾਜ ਦੇ ਘਰੋਂ ਹੀ ਮਿਲਦਾ। ਇਹਨਾਂ ਦੇ ਓਟ ਆਸਰੇ ਤੋਂ ਬਿਨਾਂ ਕੁਛ ਨਹੀਂ ਕਰ ਸਕਦੇ, ਚਾਹੇ ਉਹ ਕਮਿਊਨਿਟੀ ਦਾ ਕੰਮ ਹੋਵੇ। ਸਾਡੀ ਪੰਜਾਬੀ ਕਮਿਊਨਿਟੀ ਸਰੀ 'ਚ ਰਹਿੰਦੀ ਹੈ 60%, ਪਰ ਜਦੋਂ ਵੋਟਾਂ ਪੈਂਦੀਆਂ ਤਾਂ ਸਭ ਤੋਂ ਘੱਟ ਪਰਸੈਂਟੇਜ ਵੋਟਾਂ ਪਾਉਣ ਦੀ ਸਾਡੀ ਪੰਜਾਬੀ ਕਮਿਊਨਿਟੀ ਦੀ ਹੈ। 1.5 ਲੱਖ ਪਲੱਸ ਸਾਡੀ ਵੋਟ ਆ ਜੀ ਸਰੀ ਦੇ ਵਿੱਚ, ਜਿਹੜੇ ਸਿਟੀਜ਼ਨ ਵੋਟ ਪਾ ਸਕਦੇ ਆ, ਅਤੇ 30,000 ਵੋਟ ਪੈਂਦੀ ਹੈ ਜੀ। ਜਦੋਂ ਅਸੀਂ ਵੋਟ ਘੱਟ ਪਾਵਾਂਗੇ ਤਾਂ ਸਾਡੀ ਆਵਾਜ਼ ਵੀ ਉਨੀ ਹੀ ਸੁਣੀ ਜਾਏਗੀ। ਤੁਹਾਨੂੰ ਮੈਂ ਆਪਣੀ ਪਾਰਟੀ ਦੇ 5-6 ਗੱਲਾਂ ਦੱਸਣ ਲੱਗਾ ਜੀ ਕਿ ਅਸੀਂ ਪਹਿਲੇ ਸਾਲ ਕੰਜ਼ਰਵੇਟਿਵ ਪਾਰਟੀ ਆਫ ਸਰੀ $600 ਕੱਟ ਲੈ ਕੇ ਆ ਰਹੀ ਹੈ ਜੀ ਰੈਜੀਡੈਂਸ਼ੀਅਲ ਘਰਾਂ 'ਤੇ, ਅਤੇ 0% ਟੈਕਸ 4 ਸਾਲ ਲਈ ਇਨਕਰੀਜ਼, ਵੀ ਤੁਹਾਡਾ ਟੈਕਸ ਜਿੰਨਾ ਹੈ ਉਨਾ ਹੀ ਰਹੇਗਾ, ਵਧੇਗਾ ਨਹੀਂ 4 ਸਾਲ ਲਈ ਘਰਾਂ ਦਾ। ਪਲੱਸ ਜਿਹੜੀ ਕਮਰਸ਼ੀਅਲ ਅਤੇ ਰਿਟੇਲ ਜਿੱਥੇ ਬਿਜ਼ਨਸ ਕਾਰੋਬਾਰ ਚੱਲਦੇ ਨੇ, ਉੱਥੇ ਵੀ 0% ਇਨਕਰੀਜ਼, 4 ਸਾਲ ਵਧੇਗਾ ਨਹੀਂ, ਪਲੱਸ 5% ਰਿਡਕਸ਼ਨ, ਕਿਉਂਕਿ ਕਾਰੋਬਾਰ ਸਲੋਅ ਚੱਲ ਰਹੇ ਨੇ, ਇਕੋਨਮੀ ਡਾਊਨ ਹੈ, ਉਹਨਾਂ ਨੂੰ ਹਰ ਸਾਲ 5 ਸਾਲ 5% ਰਿਡਕਸ਼ਨ ਮਿਲੇਗੀ, ਚਾਹੇ ਉਹ ਲੀਜ਼ ਹੋਲਡਰ ਹੋਵੇ ਚਾਹੇ ਉਹ ਪ੍ਰੋਪਰਟੀ ਦਾ ਓਨਰ ਹੋਵੇ। 600 ਪੁਲਿਸ ਆਫਿਸਰ ਅਸੀਂ ਹਾਇਰ ਕਰਨੇ ਆ ਜੀ, ਸਾਡੀ ਪੋਲਿਸੀ ਹੈ, ਏਜੰਡਾ ਹੈ। 600 ਪੁਲਿਸ ਆਫਿਸਰ 'ਚੋਂ 200 ਪੁਲਿਸ ਆਫਿਸਰ ਜਿਹੜੇ ਹੈ ਉਹ ਹਰ ਸਕੂਲ ਦੇ ਬਾਹਰ, ਉਹਨੂੰ ਲੀਅਜ਼ੋਨ ਆਫਿਸਰ ਕਹਿੰਦੇ ਆ। ਅੱਜ ਦੀ ਡੇਟ ਦੇ ਵਿੱਚ 5 ਸਕੂਲਾਂ ਦੇ ਉੱਪਰ 1 ਪੁਲਿਸ ਆਫਿਸਰ ਹੈ। ਅਸੀਂ ਹਰ ਸਕੂਲ ਬਾਅਦ 1 ਪੁਲਿਸ ਆਫਿਸਰ ਲਾਉਣਾ, ਕਿਉਂਕਿ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਡਰੱਗਸ ਤੋਂ ਬਚਾਇਆ ਜਾ ਸਕੇ, ਉਹਨਾਂ ਨੂੰ ਹੋਰ ਗਲਤ ਚੀਜ਼ਾਂ ਤੋਂ ਬਚਾਇਆ ਜਾ ਸਕੇ। ਅਸੀਂ ਸਪੋਰਟਸ ਪਹਿਲੀ ਵਾਰ, ਨਾ ਤਾਂ ਪ੍ਰੋਵਿੰਸ਼ਲ ਦੀ ਪੋਲਿਸੀ ਹੈ ਨਾ ਹੀ ਫੈਡਰਲ ਦੀ, ਪਰ ਸਿਟੀ ਦੇ ਵਿੱਚ ਪਹਿਲੀ ਵਾਰ ਅਸੀਂ ਲੈ ਕੇ ਆ ਰਹੇ ਹਾਂ ਸਪੋਰਟਸ ਸਕਾਲਰਸ਼ਿਪ ਅਤੇ ਸਬਸਿਡਾਈਜ਼ ਕੋਚਿੰਗ ਪਲਾਨ, ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਕੋਚਿੰਗ ਅਫੋਰਡ ਨਹੀਂ ਕਰ ਸਕਦੇ, ਕਿਉਂਕਿ $500-600 ਹਰ ਪੇਰੈਂਟਸ ਅਫੋਰਡ ਨਹੀਂ ਕਰ ਸਕਦਾ ਮਹੀਨੇ ਦਾ, ਪਲੱਸ ਉਹਨਾਂ ਦਾ ਖੁਰਾਕ ਦਾ ਖਰਚਾ ਅਤੇ ਇਕੁਪਮੈਂਟ ਖੇਡਣ ਦਾ। ਸਿਟੀ ਸਪੋਰਟਸ ਫੰਡ ਤੋਂ ਮਦਦ ਕਰੇਗੀ ਜਿਨ੍ਹਾਂ ਦੀ ਹਾਊਸ ਹੋਲਡ ਇਨਕਮ ਘੱਟ ਹੈ। ਜੇ ਕੋਈ $300 ਅਫੋਰਡ ਕਰ ਸਕਦਾ ਤਾਂ 300 ਸਿਟੀ ਪਾਏਗੀ, ਕੋਈ 150 ਕਰ ਸਕਦਾ ਤਾਂ 450 ਸਿਟੀ ਆਪਣੇ ਕੋਲੋਂ ਦੇ ਕੇ ਉਹਨਾਂ ਨੂੰ ਕੋਚਿੰਗ ਪ੍ਰੋਵਾਈਡ ਕਰੇਗੀ, ਤਾਂ ਜੋ ਸਾਡੇ ਬੱਚੇ ਰਾਈਟ ਡਾਇਰੈਕਸ਼ਨ 'ਚ ਜਾ ਸਕਣ, ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਖੇਡ ਸਕਣ ਅਤੇ ਉਹਨਾਂ ਨੂੰ ਸਕਾਲਰਸ਼ਿਪ ਮਿਲ ਸਕੇ। ਕਿਉਂਕਿ ਇਸ ਵੇਲੇ ਸਾਡਾ ਯੂਥ, ਕਿਉਂਕਿ ਅਸੀਂ 40,000 ਘਰ ਡੋਨ ਕਰਕੇ ਅਸੀਂ ਇਹ ਘਰਦਿਆਂ ਤੋਂ ਪੇਰੈਂਟਸ ਤੋਂ ਚੀਜ਼ ਸਿੱਖੀ ਹੈ। ਹੋਰ ਵੀ ਬਹੁਤ ਸਾਰੀਆਂ ਪੋਲਿਸੀਜ਼ ਨੇ, ਪਰ ਮੈਂ ਇੰਨਾ ਕਹਿੰਦਾ ਹੋਇਆ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਇੱਕ ਵਾਰ ਫਿਰ ਵੀ। ਰਿੱਕੀ ਬਾਜਵਾ ਅਤੇ ਕੰਜ਼ਰਵੇਟਿਵ ਪਾਰਟੀ ਸਰੀ ਦਾ ਤੁਸੀਂ ਥਾਪੜਾ ਦੇਣਾ, ਆਸ਼ੀਰਵਾਦ ਦੇਣਾ, ਅਤੇ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਅ ਜੀ ਦਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਸੰਗਤਾਂ ਦੇ ਨਾਲ ਆਪਣੀਆਂ ਪੋਲਿਸੀਆਂ ਸਾਂਝੀਆਂ ਕਰਕੇ ਗਏ ਨੇ, ਸੋ ਜ਼ਰੂਰ ਵੋਟ ਪਾਈ ਜਾਵੇ। ਸੋ ਆਓ ਹੁਣ ਕੀਰਤਨ ਦੀ ਰਮਤਾ ਹੋ ਰਹੀ ਹੈ। ਬਹੁਤ ਹੀ ਸਤਿਕਾਰਯੋਗ ਰਾਗੀ ਜਥਾ ਭਾਈ ਸਾਹਿਬ ਭਾਈ ਜਗਰੂਪ ਸਿੰਘ ਜੀ ਜਵੱਦੀ ਕਲਾ ਵਾਲੇ ਸਮੁੱਚੇ ਜਥੇ ਦੇ ਸਮੇਤ ਆਪ ਸਰਬੱਤ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜ ਕੇ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।

ਵਾਹਿਗੁਰੂ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਾਂ ਤੂੰ ਠਾਕਰ ਊਚ ਭਗਵਾਨਾ ਵਾਹਿਗੁਰੂ ਜੀ

ਸਾਧ ਸੰਗਤ ਜੀ, ਆਪ ਜੀਆਂ ਨੇ ਬੜੇ ਹੀ ਪ੍ਰੇਮ ਨਾਲ ਸ਼ਹੀਦਾਂ ਸਿੰਘਾਂ ਦੀ ਯਾਦ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਹਫ਼ਤਾਵਾਰੀ ਦੀਵਾਨ ਸਜਦੇ, ਉਸ ਵਿੱਚ ਹਾਜ਼ਰੀ ਭਰਦੇ ਹਾਂ। ਸੋ ਦਾਰਾ ਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਅਰਦਾਸ ਮੁੱਖ ਵਾਕ ਸਰਵਣ ਕੀਤੇ।

ਜਿੰਦਰ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਭੁਪਿੰਦਰ ਸਿੰਘ, ਹਰਬਿੰਦਰ ਸਿੰਘ, ਸਵਰਨ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਤਸਵੀਰ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਨਰੇਸ਼ ਕੁਮਾਰ ਕੰਡਾ, ਭਾਈ ਨਰਿੰਦਰ ਸਿੰਘ, ਭਾਈ ਨਿਸ਼ਾਨ ਸਿੰਘ, ਭਾਈ ਜੰਗ ਸਿੰਘ ਅਤੇ ਭਾਈ ਹਰਪਾਲ ਸਿੰਘ ਜੀ, ਇਹਨਾਂ ਸ਼ਹੀਦਾਂ ਸਿੰਘਾਂ ਨੂੰ ਆਜ਼ਾਦ ਕੀਤਾ।

ਤੋਂ ਚਾਰ, ਫਿਰ ਚਾਰ ਵਜੇ ਮੇਨ ਹਾਲ ਵਿਚ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 27 ਤਰੀਕ ਦੀ ਸ਼ਾਮ ਨੂੰ 5 ਵਜੇ ਭੋਗ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸੰਗਤ ਜੀ ਹੁਣ ਸਮਾਰਤੀ ਆਰਤੀ ਦੇ ਕੀਰਤਨ ਦਾ 7:45 ਵਜੇ ਤੱਕ ਬੱਚਿਆਂ ਨੇ ਸੇਵਾਵਾਂ ਨਿਭਾਉਣੀਆਂ ਹਨ। ਸੋ ਸੰਗਤ ਜੀ, ਇਹ ਬੱਚੇ ਜੋ ਗੁਰੂ ਘਰ ਵਿਖੇ ਜਥੇਦਾਰ ਭਾਈ ਹਰਦੀਪ ਸਿੰਘ ਨਿੱਜਰ ਗੁਰਮਤਿ ਵਿਦਿਆਲਿਆ ਚੱਲਦਾ, ਉਸ ਵਿੱਚ ਸਿੱਖਿਆ ਪ੍ਰਾਪਤ ਕਰਦੇ

0: ਸਬਜ਼ੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ। ਫਰੂਟੀ ਕੈਨਾ ਵਿਸ਼ਿਸ ਯੂ ਹੈਪੀ ਥੈਂਕਸ ਗਿਵਿੰਗ।
1: ਗੁਰਬਾਣੀ ਵਿਚਾਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਬਲੂਬੇਰੀ ਦੇ ਉਤਪਾਦਕ ਅਤੇ ਪ੍ਰੋਸੈਸਰ ਲਾਲੀ ਫਾਰਮਸ, ਸਵਰਗਵਾਸੀ ਰਜਿੰਦਰ ਸਿੰਘ ਲਾਲੀ ਜੀ ਦੀ ਪਵਿੱਤਰ ਯਾਦ ਵਿੱਚ। ਇਸ ਪਵਿੱਤਰ ਸੇਵਾ ਵਿੱਚ ਸਹਿਯੋਗ ਦੇਣ ਲਈ ਅਸੀਂ ਲਾਲੀ ਫਾਰਮਸ ਦੇ ਦਿਲੋਂ ਧੰਨਵਾਦੀ ਹਾਂ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ। BC ਰੈਡ, ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸ ਗਿਵਿੰਗ।
2: ਫੈਮਿਲੀ ਕੇਅਰ ਫਾਰਮੇਸੀ,
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜੋ ਦਿਸ ਹੈ ਅੰਬਰ ਤਾਰੇ ਕਿਨ ਓਏ ਚੀਤੇ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 14.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸਗਿਵਿੰਗ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at gerdalebaudgroup.com.
3: कब गल लावेंगे

ਸੰਤਪਣਾ ਕੀ ਹੈ? ਪੈਗੰਬਰ ਕਿਸ ਨੂੰ ਕਹਿੰਦੇ ਨੇ? ਅਵਤਾਰ ਕਿਸ ਨੂੰ ਕਹਿੰਦੇ ਨੇ? ਪੂਰਨ ਸੰਤ ਕਿਸ ਨੂੰ ਕਹਿੰਦੇ ਨੇ? ਫਕੀਰੀ ਚੀਸਤ, ਇਹ ਸਿਰਫ ਦੋ ਸ਼ਬਦਾਂ ਵਿਚ, ਦੋ ਬੋਲਾਂ ਵਿਚ ਇਤਨਾ ਵੱਡਾ ਸਵਾਲ। ਫਕੀਰੀ ਚੀਸਤ, ਫਕੀਰੀ ਕਿਆ ਹੈ, ਸੰਤਪਣਾ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ, ਇਬਤਦਾਏ ਫਕੀਰੀ ਫਨਾ ਅਸਤ, ਇੰਤਹਾਏ ਫਕੀਰੀ ਬਕਾਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਨਿਛਾਵਰ ਕਰ ਦੇਣਾ, ਕੁਰਬਾਨ ਕਰ ਦੇਣਾ, ਮਿਟਾ ਦੇਣਾ, ਔਰ ਹਮੇਸ਼ਾ ਲਈ ਅਮਰ ਤੱਤ ਦੀ ਪ੍ਰਾਪਤੀ ਕਰ ਲੈਣਾ, ਬਸ ਇਸੇ ਨੂੰ ਫਕੀਰੀ ਕਹਿੰਦੇ। ਇਹੀ ਸੰਤਪਣ ਹੈ। ਇਸ ਸਵਾਲ ਜਵਾਬ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਜਨਮ ਸਾਖੀ ਚ ਨੇ। ਫਕੀਰੀ ਚੀਸਤ, ਫਕੀਰੀ ਕੀ ਹੈ, ਫਕੀਰ ਕਿਸ ਨੂੰ ਕਹਿੰਦੇ ਨੇ, ਸੰਤ ਕਿਸ ਨੂੰ ਕਹਿੰਦੇ ਨੇ? ਉਸ ਦਿਨ ਵੀ ਮੈਂ ਅਰਜ਼ ਕੀਤੀ ਸੀ, ਸੰਤ ਦਿਖਾਈ ਦੇਣਾ ਇੱਕ ਸ਼ਿੰਗਾਰ ਹੈ, ਸੰਤ ਹੋ ਜਾਣਾ ਇੱਕ ਤਪੱਸਿਆ ਹੈ, ਮਿਹਨਤ ਹੈ, ਕਠੋਰ ਮਿਹਨਤ ਹੈ। ਸੰਤ ਦਿਖਾਈ ਦੇ ਜਾਣਾ ਤੇ ਸੰਤ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੁਰਦਾ ਸ਼ਿੰਗਾਰਿਆ ਹੋਇਆ, ਹੋਰ ਕੁਛ ਵੀ ਨਹੀਂ ਹੈ। ਨਾਮ ਬਿਨਾ ਜੇਤਾ ਵਿਵਹਾਰ, ਜੋ ਮਿਰ ਤੱਕ ਮਿਥਿਆ ਸ਼ਿੰਗਾਰ। ਇਹ ਮੁਰਦੇ ਨੂੰ ਸ਼ਿੰਗਾਰਿਆ ਗਿਆ। ਧਾਰਮਿਕ ਲਿਬਾਸ ਤੇ ਹੈ, ਧਾਰਮਿਕ ਜੀਵਨ ਨਹੀਂ ਹੈ, ਧਾਰਮਿਕ ਜ਼ਿੰਦਗੀ ਨਹੀਂ ਹੈ, ਸਿਰਫ ਲਿਬਾਸ ਹੀ ਲਿਬਾਸ। ਫਕੀਰੀ ਚੀਸਤ, ਫਕੀਰੀ ਕਿਸ ਨੂੰ ਕਹਿੰਦੇ ਨੇ? ਇਬਤਦਾਏ ਫਕੀਰੀ ਫਨਾਸਤ, ਇੰਤਹਾਏ ਫਕੀਰੀ ਬਕਾਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਮਿਟਾ ਦੇਣਾ, ਔਰ ਹਮੇਸ਼ਾ ਲਈ ਅਮਰ ਤੱਤ ਦੀ ਪ੍ਰਾਪਤੀ ਕਰ ਲੈਣੀ, ਬਸ ਇਸ ਨੂੰ ਫਕੀਰੀ ਕਹਿੰਦੇ ਨੇ। ਗੁਰੂ ਨਾਨਕ ਦੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਰਾਹੀਂ ਇਹ ਅਰਥ ਸਾਹਮਣੇ ਰੱਖ ਦਿੱਤੇ। ਕਹਿੰਦੇ ਨੇ, ਮਨੁੱਖ ਨੂੰ ਤਿੰਨ ਘਟਨਾਵਾਂ ਤੋਂ ਗੁਜ਼ਰਨਾ ਪੈਂਦਾ, ਜਨਮ, ਜੀਵਨ, ਮਰਨ। ਜਨਮ ਹੋਇਆ ਹੋਵੇਗਾ, ਜੀ ਰਿਹਾ ਹੋਵੇਗਾ, ਮਰ ਗਿਆ ਹੋਵੇਗਾ। ਇਹਨਾਂ ਤਿੰਨ ਅਵਸਥਾਵਾਂ ਤੋਂ ਹਰ ਇੱਕ ਨੂੰ ਲੰਘਣਾ ਪੈਂਦਾ। ਜਨਮ, ਜੀਵਨ, ਮਰਨ। ਦੁਨੀਆਂ ਦੇ ਕੁਝ ਐਸੇ ਪੁਰਸ਼ ਨੇ, ਇਤਿਹਾਸਕਾਰਾਂ ਨੇ ਉਹਨਾਂ ਦੇ ਜੀਵਨ ਦੀ ਕਥਾ ਨੂੰ ਲਿਖਿਆ। ਜਨਮ ਕਿੱਥੇ ਹੋਇਆ ਸੀ, ਮਾਂ ਬਾਪ ਕੌਣ ਸਨ, ਇਹ ਵੀ ਨਹੀਂ ਪਤਾ। ਬਹੁਤ ਸਾਰੇ ਭਗਤਾਂ ਦਾ ਜੀਵਨ, ਬਹੁਤ ਸਾਰੇ ਕ੍ਰਾਂਤੀਕਾਰੀਆਂ ਦਾ ਜੀਵਨ ਲਿਖਣ ਵਾਲਿਆਂ ਨੇ, ਇਤਿਹਾਸਕਾਰਾਂ ਨੂੰ ਪਤਾ ਵੀ ਨਹੀਂ ਚੱਲ ਸਕਿਆ ਉਹਨਾਂ ਦੇ ਮਾਂ ਬਾਪ ਕੌਣ ਸਨ। ਜਨਮ ਕਿੱਥੇ ਹੋਇਆ ਸੀ, ਕਦੋਂ ਹੋਇਆ ਸੀ, ਜਨਮ ਦੀ ਕੋਈ ਛਾਪ ਨਹੀਂ ਹੈ, ਇਤਿਹਾਸ ਦੇ ਜੀਵਨ ਦੀ ਛਾਪ ਹੈ। ਜੋ ਕੁਛ ਉਹ ਕਰਦੇ ਰਹੇ, ਉਸ ਨਾਲ ਜਗਤ ਨੂੰ ਕੁਛ ਮਿਲਿਆ। ਇਤਿਹਾਸਕਾਰਾਂ ਨੇ ਜੀਵਨ ਦੀ ਫਿਕਰ ਕੀਤੀ, ਜਨਮ ਦੀ ਨਹੀਂ। ਫਿਰ ਕੁਛ ਐਸੇ ਨੇ ਜਿਨ੍ਹਾਂ ਦਾ ਮਰਨਾ ਬੜਾ ਮਹਾਨ ਸੀ, ਉਹਨਾਂ ਦੀ ਮੌਤ ਕੁਛ ਦੇ ਗਈ, ਉਹਨਾਂ ਦੀ ਮੌਤ ਦੇ ਨਾਲ ਕੁਝ ਕ੍ਰਾਂਤੀ ਹੋਈ, ਉਹਨਾਂ ਦਾ ਮਰਨਾ ਜਗਤ ਦੀ ਝੋਲੀ ਵਿੱਚ ਕੁਝ ਪਾ ਗਿਆ। ਇਤਿਹਾਸਕਾਰਾਂ ਨੇ ਉਹਨਾਂ ਦੀ ਮੌਤ ਬਾਰੇ ਬੜਾ ਲਿਖਿਆ। ਜੈਸੇ ਮੈਂ ਦੇਖਦਾ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਹਰ ਸਾਲ ਮੇਲਾ ਲੱਗਦਾ ਹੈ ਫਿਰੋਜ਼ਪੁਰ ਦੇ ਵਿੱਚ।
करीबन करीबन 1.5-2 लाख बंदे कठे हुंदे ने। पंजाब दी सारी मिनिस्ट्री ते पहुंच दी है, सेंट्रल तो भी पहुंच दे ने मिनिस्टर, फुल भेंट करन वास्ते, फुल माला चढ़ाण वास्ते। दरअसल उस पुरुष दा मरना इतना महान सी, कुछ दे गया, उदी मौत कुछ दे गई। उस दी मौत जगत वासियां दी झोली च कुछ पा गई। तो इतिहासकारां ने उस दी मौत नू लिया, बरसी मनांदे ने, उस दिन दुनिया कठी हुंदी है। इतिहास दी कोई लंबा चौड़ा यह जिक्र नहीं, कदो जमया, कौन मां बाप सन, किस शहर दे जमया, कोई जन्म कथा नहीं है, मरण कथा है। तो किसे दा मरना इतना महान आंदा है कि कलम दे धनिया नो, दिमाग दे धनिया नो, उना दे ते कुछ लिखना पैंदा है, मेहनत करनी पैंदी। कईयां दा मरना ते आम साधारण आंदा है, चलो जी कोई ताप बुखार एक्सीडेंट होया, चले गए, शरीर गया, लेकिन जीवन महान होंदा है, उना दी जिंदगी कुछ दे जांदी है। तो फिर कलम दे धनी उना दे जीवन बारे लिखते हैं। संसार दे इतिहास दे हजारां साल उड़ीक करण तो बाद कदी कदाई कोई ऐसी आत्मा भी जन्म लेंदी है जिदा जन्म भी क्रांति करदा है, जिदा जन्म भी अपनी छाप लांदा है। भट्ट गुरु अर्जन देव जी महाराज बारे कहंदे ने, तें जन्मत गुरमत ब्रह्म पछाणिया। कोई जीवन दे साधना करके ब्रह्म ज्ञानी होया होवेगा, तुसी जन्म तो ब्रह्म ज्ञानी हो। कोई बड़ी साधना कर करके संत बनिया होवेगा, तुसी जन्म तो संत हो। कोई मेहनत कर करके रब नाल जुड़िया होवेगा, तुसी जन्म तो ही जुड़े हो, तुसी जन्म तो महान हो। और इसका इतिहासिक सबूत मिलता है, 2-2.5 साल की उम्र ते कुछ नहीं आती, महाराज गुरु अर्जन देव जी, बालक गुरु अर्जन देव जी, धन गुरु अमरदास जी महाराज दे सिंघासन ते चढ़न की कोशिश पे करते सन। बजे हो आए माता भाने जी और डांट दे लहजे दे आख्या, ए सतगुरां दा सिंघासन है, ए गुरु नानक दी गद्दी है, इसते तीजे गुरु नानक विराजमान हुंदे ने, तुसी आइंदा चढ़न दी कोशिश ना करना। माता भाने जी आ गए। इस तरह बालक गुरु अर्जन देव जी नू डांटदे होया, अपने बच्चे नू डांटदे होया ऐसा आख्या जदो चढ़ रहे सन। मुस्कुरांदे हुए गुरु अमरदास जी महाराज भी आ गए। गोविंद वाल दी ये घटना, एकदम भाने जी कोलों बालक गुरु अर्जन देव जी नू लेके सिंघासन ते बिठा दिता और उच्ची सुर दे चाख्या, दोता बाणी का बहुता, ये दोतरा है मेरा, ये बाणी दा जहाज है, हजारां साल तक दुनिया इस जहाज दे च बैठ के संसार तो पार हुंदी रहेगी। जन्म जीवन मरण तिन्ने महान किसे दे नहीं आंदे। किसे दा जन्म कोई घटनाकारी होंदा है, किसे दा मरण, किसे दा जीवन एक ऐसी आत्मा जिसका जीवन भी जगत नू कुछ दे रहा है, जिसदे जन्म ने भी फिजा नू मुअत्तर कीता, बदलिया, क्रांति लियांदी, पर जिसकी मौत ने भी बड़ा भारी जो है क्रांतिकारी नजारा पेश कीता। हुण मैं अर्ज करा, बार दी जिहड़ी ताकत है, शक्ति है, इनू सता कहिंदे ने, सता। इह सता कई तरह दी हुंदी है,
ਇਹ ਤਾਣ ਕਈ ਤਰ੍ਹਾਂ ਦਾ ਹੁੰਦਾ ਹੈ। ਔਰ ਇਤਨੀ ਗੱਲ ਸਪਸ਼ਟ ਹੈ, ਜਿਹਦੇ ਕੋਲ ਤਾਣ ਨਹੀਂ ਉਹਦੇ ਕੋਲ ਮਾਣ ਵੀ ਨਹੀਂ ਆਉਂਦਾ। ਨਿਤਾਣਾ ਨਿਮਾਣਾ ਹੁੰਦਾ ਹੈ, ਬਗੌਰ ਮੁਤਾਲਾ ਕਰਨਾ। ਨਿਤਾਣਾ ਮਨੁੱਖ ਨਿਮਾਣਾ ਹੁੰਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ। ਤਾਣ ਦੇ ਆਲੇ ਦੁਆਲੇ ਮਾਣ ਪਰਿਕਰਮਾ ਕਰਦਾ ਹੈ, ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਲਾਜ਼ਮੀ ਹੋਵੇਗਾ। ਤਾਣ ਮਾਣ ਦੋਵੇਂ ਇਕੱਠੇ ਰਹਿੰਦੇ ਨੇ। ਅਗਰ ਕਿਸੇ ਦਾ ਕੋਈ ਮਾਣ ਸਨਮਾਨ ਹੈ ਤਾਂ ਕੋਈ ਤਾਣ ਹੋਵੇਗਾ, ਬਿਨਾਂ ਤਾਣ ਤੋਂ ਮਾਣ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੁਹਰਾ ਦਿਆਂ, ਨਿਤਾਣਾ ਨਿਮਾਣਾ ਆਉਂਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ। ਕੁਛ ਇਤਿਹਾਸਕਾਰ ਤੇ ਇਸ ਤਰ੍ਹਾਂ ਕਹਿੰਦੇ ਨੇ, ਕਮਜ਼ੋਰ ਮੁਰਦਾ ਹੁੰਦਾ ਹੈ, ਮੁਰਦਾ ਹੁੰਦਾ ਹੈ, ਚਲਦੀ ਫਿਰਦੀ ਲਾਸ਼ ਹੁੰਦਾ ਹੈ, ਹੋਰ ਕੁਛ ਵੀ ਨਹੀਂ ਹੈ। ਕਮਜ਼ੋਰ ਦਾ ਜੀਵਨ ਕੋਈ ਜੀਵਨ ਨਹੀਂ ਹੈ। ਹੁਣ ਮੈਂ ਅਰਜ਼ ਕਰਾਂ, ਵਿਦਵਾਨਾਂ ਨੇ, ਖਾਸ ਕਰਕੇ ਚਾਣਕ ਰਿਸ਼ੀ ਨੇ, ਸ਼ਾਇਦ ਆਪ ਨੂੰ ਪਤਾ ਹੋਵੇ, ਭਾਰਤ ਵਿਚ ਤਿੰਨ ਸੰਤ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਰਾਜਾ ਬਿਕਰਮਾਜੀਤ ਦੇ ਸਮੇਂ ਤੇ ਜੋ ਰਾਜਾ ਬਿਕਰਮਾਜੀਤ ਦਾ ਗੁਰੂ ਸੀ ਚਾਣਕ, ਉਹਨੇ ਰਾਜਨੀਤੀ ਤੇ ਗ੍ਰੰਥ ਲਿਖੇ, ਉਹਨੂੰ ਚਾਣਕ ਨੀਤੀ ਦਰਪਣ ਕਹਿੰਦੇ ਨੇ। ਭਾਰਤ ਵਿਚ ਹਰ ਰੇਲਵੇ ਬੁੱਕ ਸਟਾਲ ਤੇ ਮਿਲਦਾ, ਬਹੁਤ ਪੜਿਆ ਜਾਂਦਾ ਅੱਜ ਕੱਲ ਇਹ। ਦੂਸਰਾ ਹੋਇਆ ਧਰਤਰਾਸ਼ ਦਾ ਸਲਾਹਕਾਰ, ਦੁਰਯੋਧਨ ਦਾ ਪਿਤਾ ਧਰਤਰਾਸ਼ਟਰ ਰਾਜਾ ਸੀ, ਸਲਾਹਕਾਰ ਸੀ ਉਸਦਾ ਬਿਦਰ। ਇਹਦਾ ਵੀ ਗ੍ਰੰਥ ਮਿਲਦਾ, ਇਹਨੂੰ ਬਿਦਰ ਨੀਤੀ ਦਰਪਣ ਕਹਿੰਦੇ ਨੇ। ਅੱਜ ਕੱਲ ਇਹ ਵੀ ਕਾਫੀ ਪੜਿਆ ਜਾਂਦਾ। ਤੀਸਰਾ ਰਾਜਨੀਤੀ ਦੇ ਉੱਤੇ ਗ੍ਰੰਥ ਲਿਖਿਆ ਭਰਤਰੀ ਨੇ, ਇਹ ਰਾਜੇ ਬਿਕਰਮਾਜੀਤ ਦਾ ਛੋਟਾ ਬਿਰਾ ਸੀ। ਭਾਰਤ ਦੇ ਜਿਹੜਾ ਸੰਮਤ ਚੱਲਦਾ ਉਹਨੂੰ ਬਿਕਰਮੀ ਸੰਮਤ ਕਹਿੰਦੇ ਨੇ, ਰਾਜੇ ਬਿਕਰਮਾਜੀਤ ਨਾਲ ਜੁੜਿਆ। ਗੁਰੂ ਗ੍ਰੰਥ ਸਾਹਿਬ ਦੇ ਚ ਵੀ ਜਿਹੜੇ ਹਵਾਲੇ ਮਿਲਦੇ ਨੇ ਉਹ ਬਿਕਰਮੀ ਸੰਮਤ ਦੇ ਨੇ। ਆਨ ਅਠੰਤਰੇ ਜਾਨ 97 ਹੋਰ ਵੀ ਉਠਸੀ ਮਰਤ ਕਾ ਚੇਲਾ, ਇਹ ਬਿਕਰਮੀ ਸੰਮਤ ਹੈ, ਈਸਵੀ ਸੰਮਤ ਨਹੀਂ ਹੈ, ਲੰਘ ਗਿਆ। ਤੇ ਜਿਹੜਾ 12ਵਾਂ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ ਨਾ, ਬਿਕਰਮੀ ਸੰਮਤ ਚੇਤਰ ਤੋਂ ਸ਼ੁਰੂ ਹੁੰਦਾ, ਚੇਤ ਤੋਂ। ਤੋ ਇਹ 12ਵਾਂ ਵੀ ਬਿਕਰਮੀ ਸੰਮਤ ਨਾਲ ਸੰਬੰਧਿਤ ਹੈ, ਈਸਵੀ ਨਾਲ ਨਹੀਂ। ਈਸਵੀ ਸੰਮਤ ਤੇ ਜਨਵਰੀ ਤੋਂ ਸ਼ੁਰੂ ਹੁੰਦਾ, ਬਿਕਰਮੀ ਸੰਮਤ ਚੇਤ ਤੋਂ ਸ਼ੁਰੂ ਹੁੰਦਾ ਹੈ, ਉਦੋਂ ਅੰਦਾਜ਼ਨ ਮਾਰਚ ਦਾ ਮਹੀਨਾ ਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੋ 12ਵਾਂ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਚ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਾਜ ਰਾਗ ਦੇ ਚ। ਦੋਵੇਂ ਬਿਕਰਮੀ ਸੰਮਤ ਦੇ ਮੁਤਾਬਕ ਚੇਤ ਤੋਂ ਆਰੰਭ ਹੁੰਦੇ ਨੇ, ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਖਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਲਿਖਤਾਂ ਦੇ ਚ ਬਿਕਰਮੀ ਸੰਮਤ ਨੂੰ ਵਰਤਿਆ। ਸੰਮਤ 17 ਸਹਿਸ ਬੜੀਜੇ ਅਰਧ ਸੈਨ ਫੁਰ 3 ਕਹੀਜੇ, ਬਹਾਦਰੋ ਸੁਦੀ ਅਸ਼ਟਮੀ ਰਵਾਰਾ, ਇਹ ਸਾਰਾ ਜਿਹੜੀ ਗਿਣਤੀ ਹੈ ਬਿਕਰਮੀ ਸੰਮਤ ਦੀ। ਚਾਣਕ, ਬਿਦਰ ਤੇ ਭਰਤਰੀ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਇਨ੍ਹਾਂ ਤਿੰਨਾਂ ਮਹਾਂਪੁਰਸ਼ਾਂ ਨੇ ਦੱਸਿਆ, ਮਾਣ ਉੱਥੇ ਹੀ ਪਰਿਕਰਮਾ ਕਰਦਾ ਜਿੱਥੇ ਤਾਣ ਹੋਵੇ, ਤਾਣ ਹੀ ਨਹੀਂ ਤੇ ਮਾਣ ਕਿਹੜੀ ਕਰਦਾ। ਤਾਣ ਤੋਂ ਬਿਨਾਂ ਮਾਣ ਹੁੰਦਾ ਹੀ ਨਹੀਂ। ਅਗਰ ਕੋਈ ਮੰਗਦਾ ਹੈ ਤੇ ਮੂਰਖਤਾ ਹੈ, ਤੇ ਜਿੱਥੇ ਤਾਣ ਹੈ ਮਾਣ ਮੰਗਣ ਦੀ ਲੋੜ ਨਹੀਂ, ਮਾਣ ਆਪੇ ਹੀ ਪਰਿਕਰਮਾ ਕਰਦਾ ਹੈ, ਆਪੇ ਹੀ ਪਰਿਕਰਮਾ ਕਰਦਾ ਹੈ।
इस तान नूं कई हिस्सों दे च वंडिया धन दा तान शरीरक तान बौद्धक तान राजनीतिक तान इस तरह ओ वंड करदे ने। बंदा ते महामूर्ख कख नहीं समझ उन्हों पर धनवान है तो धन एक शक्ति है एक ताकत है बाहर दी बार दी सारी हलचल धन दे आसरे ते तो धन एक तान है तो धनवान दे कोल माण होवेगा कुदरती गल दूर क्यों जाओ। गुरु प्रताप सूरज दिशक बड़ी सोहनी कथा लिखी हुई है कवि संतोख सिंह जी ने लिखी है। बहादुर शाह औरंगजेब दा लड़का बहादुर शाह जफर नहीं वह आखिरी मुगल सम्राट होया बहादुर शाह औरंगजेब दा लड़का किसने एक दिन अपने तखत देते हजूर साहब की गल नांदेड़ की गल गुरु गोविंद सिंह जी महाराज नु बिठाया। लंबी चौड़ी कथा मैं बयान ना करा क्योंकि समय नु देखना। पहले तो उसने नजराना रखिया महाराज दे अगो नगीना जिड़ा उस दे खजाने दे सब तो कीमती नगीना सी ते सब तो वड्डा सी ते अंदरों ए सोचिया जिड़ी मेरे कोल महान चीज है वह भेट करा। औरंगजेब नाल टकराव रहा औरंगजेब दा लड़का बहादुर शाह ने सुलह कर ली उन्हें साफ कह दिता गुरदेव मेरे पिता दियां गलतियां दी सजा मैनू ते ना दो मैं थोड़ा मुरीद। उन्हें नगीना भेट किया पर चूंकि अंदर ए ख्याल सी मैं सब तो वड्डी भेट दे रहा अज तक गुरु गोबिंद सिंह नूं इस तरह की भेट किसी ने नहीं दिती होनी। महाराज ने नगीना चुक के गोदावरी सुट दिता। बड़ा अफसोस होया बहादुर शाह अंदर सोचदा मैं ते समझिया सी ये गुरु नूं पता होना है नगीना है इन्होंने पत्थर जान के सुट दिता। उस जमाने च उहदी लखां रुपए कीमत हाथ जोड़ के कहन लगा महाराज आपने जो गोदावरी सुट दिता है पत्थर नहीं है नगीना है। अच्छा नगीना है फिर इंज कर तू आप ही कट के लिया ले लेने तू आप ही कट के लिया। गोड़े गोड़े पानी सी ज्यों गया कहन लगे दो हाथा नाल लब लब पेगा जो थले इंज पत्थर सारे बार कढे तो सब नगीने ही नगीना है। अखां खुल गईयां आके मत्था टेकिया जिदी निगाहे करम हर पत्थर नूं नगीना बना दे सकदी है मैं वे भुलेखे च पै गया कि मैं बहुत वड्डी भेट दित्ती है मैं बहुत वड्डी भेटा कीती है। बोल मंगी उस थां ते यादगारी अस्थान भी बनिया होया गुरुद्वारा नगीना घाट। बहादुर शाह ने धन गुरु गोविंद सिंह जी महाराज नूं अपने सिंघासन ते बिठाया बहुत वड्डा खैमा लग्या होया सी तखत दे उत्ते सतगुरु नूं बिठाया आप थले बैठ गए दूजे छोटे सिंघासन ते। जिहड़ा वड्डा सिंघासन हुंदा उहनूं औरंग कहिंदे ने जिहड़ा छोटा हुंदा उहनूं मसनत कहिंदे ने इह मसनत है मसनत दा ही पंजाबी रूप बणिया मसंद इस शब्द है मसनत। गुरु अमरदास जी महाराज ने 22 मसनदां 22 मंजियां प्रचारकां नूं दित्तियां सन। उस दिन तो बाद गुरुद्वारियां च इह मसनद विछाई जांदी है वी कथा कीर्तन जरा उच्ची जगह ते होवे। इह प्रथा चलाई सी गुरु अमरदास जी ने वी संगतां दिखाई देण ते कथा कीर्तन दा सन्मान होवे। गल इन्नी है 22 मंजियां 22 मसनद वड्डा तहत ओनू औरंग कहिंदे ने छोटा तहत ओनू मसनद कहिंदे ने। जैसे शाहजहां दे लड़के दा नाम ते मयुनदीन से पर जिस दिन उसकी ताजपोशी हुई प्यो नू जेल दे छपा के ते तिन्ना बिरावां नू मार के
ਉਹਨੇ ਜਦ ਆਪਣੀ ਤਾਜਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ। ਔਰੰਗ ਕਹਿੰਦੇ ਨੇ ਤਖ਼ਤ ਨੂੰ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ। ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ। ਸ਼ਾਇਰ ਲੋਕ, ਕਵੀ ਲੋਕ, ਸਾਹਿਤਕਾਰ ਦਿਮਾਗ ਦੇ ਧਨੀ ਔਰ ਸ਼ਹਿਨਸ਼ਾਹ ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲੁਸ ਰੱਖਦੇ ਰਹੇ ਨੇ। ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ, ਕੋਈ ਉਪਮਾ ਖਾਸੀਅਤ ਤੇ ਫਿਰ ਨਾਮ। ਉਹਨੂੰ ਅਰਬੀ ਫਾਰਸੀ ਤਖੱਲੁਸ ਕਹਿੰਦੇ ਨੇ। ਜੈਸੇ ਹੁਮਾਯੂੰ ਦਾ ਲੜਕਾ ਜਲਾਲਉਦੀਨ ਸਿੰਘਾਸਣ ਤੇ ਬੈਠਾ ਹੈ, ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ। ਹੁਣ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ, ਅੱਲਾਹੁ ਅਕਬਰ, ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ। ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ ਵੱਡਾ ਹੋ ਕੇ ਜਦ ਤਖ਼ਤ ਨਸ਼ੀਨ ਹੋਇਆ, ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ, ਸਾਰਾ ਜਹਾਨ ਮੇਰੀ ਮੁੱਠੀ ਚ, ਮੇਰੀ ਪਕੜ ਦੇ ਚ, ਮੇਰੀ ਗ੍ਰਿਫਤ ਦੇ ਚ। ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ ਜਿਸ ਦਿਨ ਤਖ਼ਤ ਨਸ਼ੀਨ ਹੋਇਆ, ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹੇ ਜਹਾਂ, ਸ਼ਾਹ ਜਹਾਂ ਜਿਹੜਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸਾਰੀ ਦੁਨੀਆਂ ਦਾ, ਸ਼ਾਹੇ ਜਹਾਂ ਸਾਰੇ ਜਹਾਨ ਦਾ ਬਾਦਸ਼ਾਹ। ਸ਼ਾਹਜਹਾਂ ਦਾ ਲੜਕਾ ਮਯੂਨਦੀਨ ਤਿੰਨ ਬਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ, ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ। ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਔਰੰਗਜ਼ੇਬ ਨੂੰ ਜੋ ਲਿਖਿਆ, ਨਾ ਜ਼ੇਬਤ ਤੋਰਾ ਨਾਮ ਔਰੰਗਜ਼ੇਬ ਕੇ ਔਰੰਗਜ਼ੇਬ ਨਵਾਇਦ ਫਰੇਬ, ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ। ਤੇਰਾ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ, ਸਿੰਘਾਸਣ ਬਦਨਾਮ ਹੋ ਜਾਂਦਾ, ਭ੍ਰਸ਼ਟ ਹੋ ਜਾਂਦਾ, ਮਹਿਲਾ ਹੋ ਜਾਂਦਾ। ਬੜੀ ਜੁਰਤ, ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸੈਯਦ ਜੋ ਬਹਾਦਰ ਸ਼ਾਹ ਨੂੰ ਦੀਨੀ ਤਾਲੀਮ ਦਿੰਦਾ ਸੀ, ਉਹਨੂੰ ਚਿੜ ਬੜੀ ਹੋਈ ਵੀ ਮੈਨੂੰ ਨਹੀਂ ਕਦੀ ਬਿਠਾਇਆ, ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ, ਜਦਕਿ ਮੈਂ ਉਸਤਾਦ ਹਾਂ, ਮੈਂ ਪੜ੍ਹਾਉਣ ਵਾਲਾ, ਮੈਂ ਇਸ ਨੂੰ ਇਲਮ ਪੜਾਇਆ, ਦੀਨੀ ਇਲਮ ਪੜਾਇਆ, ਸੰਸਾਰੀ ਇਲਮ ਪੜਾਇਆ, ਮੈਂ ਇਸਦਾ ਉਸਤਾਦ ਹਾਂ, ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੀ। ਅੰਦਰ ਕ੍ਰੋਧ ਨਾਲ ਭਰ ਗਿਆ ਤੋ ਗੁੱਸਾ, ਹੁਣ ਬਹਾਦਰ ਸ਼ਾਹ ਤੇ ਕੱਢ ਨਹੀਂ ਸਕਦਾ ਸੀ, ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ। ਕਹਿਣ ਲੱਗਾ, ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ, ਕਲਾ ਕਿਹੜੀ ਹੈ? ਫਕੀਰ ਹੋ ਤੁਸੀਂ, ਵਲੀ ਅੱਲਾ ਹੋ, ਪੈਗੰਬਰ ਕਹਿਲਾਉਂਦੇ ਹੋ, ਦਸਵੇਂ ਗੁਰੂ ਨਾਨਕ ਕਹਿਲਾਉਂਦੇ ਹੋ, ਹੈ ਕੀ ਤੁਹਾਡੇ ਕੋਲ, ਤੁਹਾਡੇ ਕੋਲ ਕੀ ਹੈ? ਭਾਵੇਂ ਬਹਾਦਰ ਸ਼ਾਹ ਮਹਿਸੂਸ ਕਰਦਾ ਸੀ ਵੀ ਇਹ ਸੈਯਦ ਗੁਸਤਾਖੀ ਕਰ ਰਿਹਾ, ਔਰ ਫਿਰ ਉਸਤਾਦ ਸੀ, ਬਹਾਦਰ ਸ਼ਾਹ ਚੁੱਪ ਕਰ ਗਿਆ, ਉਸਤਾਦ ਸੀ, ਬਹਾਦਰ ਸ਼ਾਹ ਉਸ ਕੋਲ ਪੜਦਾ ਸੀ। ਮਹਾਰਾਜ ਕਹਿਣ ਲੱਗੇ, ਸੈਯਦ ਤੋਂ ਕਰਾਮਾਤ ਦੇਖਣੀ ਹੈ? ਹਾਂ, ਕਰਾਮਾਤ ਦੇਖਣੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਦੀ, ਜਿਸ ਦੀ ਕਥਾ ਭਾਰਤ ਦੇ ਤਮਾਮ ਇਤਿਹਾਸਕ ਸਥਾਨਾਂ ਚ ਆਉਂਦੀ ਹੈ, ਸ਼ਾਮ ਦੇ ਵਕਤ ਆਉਂਦੀ ਹੈ, ਇਤਿਹਾਸਕ ਗ੍ਰੰਥ ਹੈ, ਉਹਨੂੰ ਗੁਰਪ੍ਰਤਾਪ ਸੂਰਜ ਕਹਿੰਦੇ ਨੇ, ਛੋਟਾ ਨਾਮ ਸੂਰਜ ਪ੍ਰਕਾਸ਼। ਸਤਿਗੁਰੂ ਕਹਿੰਦੇ ਨੇ, ਮਾਰੇ ਬਖਸ਼ੇ ਦੇਰ ਬਿਹੀਨਾ, ਤਿਸ ਮੁਖ ਮੇ ਲਖ ਅਸਮਦ ਪੀਨਾ। ਦਿਨ ਰਾਤ ਤੂੰ ਬਹਾਦਰ ਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ, ਕਰਾਮਾਤ ਉਹਦੇ ਮੂੰਹ ਚ ਵਸਦੀ ਹੈ, ਉਹਦੀ ਜ਼ਬਾਨ ਚੋ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ। ਇੱਕ ਮਨੁੱਖ ਹਜ਼ਾਰਾਂ ਦਫ਼ਾ ਬੋਲਦਾ, ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ।
ਇੱਕ ਮਨੁੱਖ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ, ਕਰਾਮਾਤ ਨਹੀਂ ਤੇ ਹੋਰ ਕੀ ਹੈ? ਇਹਨੂੰ ਕਰਾਮਾਤ ਕਹਿੰਦੇ, ਹੋਰ ਕੀ ਕਰਾਮਾਤ ਹੈ? ਉਸਤਾਦ ਜ਼ੌਕ ਕਹਿੰਦੇ ਨੇ, ਕਿਸੀ ਕੇ ਇੱਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਇੱਕ ਅੰਜੂ ਨਿਕਲੇ ਹੈ, ਹਜ਼ਾਰਾਂ ਦਿਲ ਰੋ ਉੱਠੇ। ਕੋਈ ਸਾਰੀ ਜ਼ਿੰਦਗੀ ਰੋਂਦਾ ਰਿਹਾ, ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋ ਰਹੇ, ਕਿ ਤੇਰੇ ਹੰਝੂ ਕਿਉਂ ਨਿਕਲੇ। ਸਾਹਿਬ ਕਹਿੰਦੇ ਨੇ, ਕਰਾਮਾਤ ਦੇਖ ਬਹਾਦਰ ਸ਼ਾਹ ਦੀ ਜ਼ਬਾਨ ਵਿੱਚ ਵਸਦੀ ਹੈ। ਇੱਕ ਬੋਲ ਬੋਲਦਾ ਹੈ, ਸੈਂਕੜੇ ਬੰਦੇ ਨੱਸ ਪੈਂਦੇ ਨੇ, ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਸੈਯਦ ਮੁਸਕਰਾ ਕੇ ਕਹਿਣ ਲੱਗਾ, ਮਹਾਰਾਜ ਇਹ ਕਰਾਮਾਤ ਤੇ ਫਿਰ ਬਹਾਦਰ ਸ਼ਾਹ ਦੀ ਹੋਈ ਨਾ, ਤੁਹਾਡੇ ਕੋਲ ਕੀ ਹੈ? ਮੈਂ ਇਹ ਪੁੱਛ ਰਿਹਾ, ਤੁਹਾਡੇ ਕੋਲ ਕੀ ਹੈ? ਤੁਸੀਂ ਵਲੀ ਅੱਲਾ, ਤੁਸੀਂ ਪੈਗੰਬਰ, ਤੁਸੀਂ ਦਸਵੇਂ ਗੁਰੂ ਨਾਨਕ, ਤੁਹਾਡੇ ਕੋਲ ਕੀ ਹੈ? ਮਹਾਰਾਜ ਨੇ ਜੇਬ ਚੋਂ ਸੋਨੇ ਦੀ ਮੋਹਰ ਕੱਢੀ ਤੇ ਮੁਗਲ ਸ਼ਹਿਨਸ਼ਾਹਾਂ ਨੇ ਭਾਰਤ ਵਿਚ ਉਸ ਜ਼ਮਾਨੇ ਚ ਰੁਪਏ ਦਾ ਨਾਮ ਬਦਲ ਕੇ ਦੀਨਾਰ ਰੱਖਿਆ ਹੋਇਆ ਸੀ, ਜਿਵੇਂ ਇੱਥੇ। ਸਾਹਿਬਾਂ ਨੇ ਉਹ ਮੋਹਰ ਕੱਢੀ ਤੇ ਮੁਖਾਤਬ ਹੋ ਕੇ ਕਿਹਾ, ਪਿਕ ਦੀਨਾਰ ਜੋ ਹਾਥ ਹਮਾਰੇ, ਇਹ ਅਜ਼ਮਤ ਲਿਓ ਦੁਤੀ ਵਿਚਾਰੇ। ਇਹ ਅਜ਼ਮਤ ਹੈ, ਕਰਾਮਾਤ ਹੈ, ਸੰਸਾਰ ਦੀ ਸਾਰੀ ਭੱਜ ਜੋੜ ਦਾ ਕਾਰਨ ਧਨ, ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ, ਔਰ ਸੰਸਾਰ ਵਿਚ ਇਕ ਨੰਬਰ ਦੀ ਸ਼ਕਤੀ ਧਨ। ਇਹ ਕਰਾਮਾਤ ਹੈ, ਇਹਦੇ ਨਾਲ ਚਾਹੋ ਕੁਛ ਵੀ ਕਰ ਲੋ ਜਗਤ ਵਿਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅੱਗੋ ਹੁਣ ਸੈਯਦ ਨੇ ਕਿਹਾ, ਸੁਨ ਸੈਯਦ ਬੋਲਿਓ ਤਜ ਮੌਨ, ਤੁਮ ਮੇ ਕਰਾਮਾਤ ਹੈ ਕੌਣ। ਇਹ ਕਰਾਮਾਤ ਪੈਸੇ ਦੀ ਹੋ ਗਈ, ਉਹ ਕਰਾਮਾਤ ਬਹਾਦਰ ਸ਼ਾਹ ਦੀ ਹੋ ਗਈ, ਤੁਹਾਡੇ ਵਿਚ ਕੀ ਹੈ? ਬਾਜ਼ ਨਹੀਂ ਆਇਆ, ਸਵਾਲ ਤੇ ਸਵਾਲ ਕਰੀ ਗਿਆ, ਤੁਹਾਡੇ ਵਿਚ ਕੀ ਹੈ? ਤੁਸੀਂ ਕੀ ਰੱਖਦੇ? ਮਹਾਰਾਜ ਕਹਿਣ ਲੱਗੇ, ਪਰ ਤੂੰ ਸਾਡੀ ਕਰਾਮਾਤ ਦੇਖਣੀ ਹੈ? ਹਾਂ ਦੇਖਣੀ ਹੈ। ਫਿਰ ਇਨਕਾਰ ਨਾ ਕਰੀ, ਜਦ ਅਸੀਂ ਦਿਖਾਣ ਲੱਗੀਏ ਨਾ, ਫਿਰ ਜ਼ਬਾਨ ਨਾਲ ਕਹੀ ਹਾਂ ਦਿਖਾ। ਮਹਾਰਾਜ ਮੈਂ ਇਨਕਾਰ ਕਿਉਂ ਕਰਾਂਗਾ? ਮੈਂ ਤਾਂ ਬਾਰ ਬਾਰ ਕਹਿੰਦਾ ਪਿਆ ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ। ਸੁਨ ਸੈਯਦ ਬੋਲਿਓ ਤਜ ਮੌਨ, ਤੁਮ ਮੇ ਕਰਾਮਾਤ ਹੈ ਕੌਣ। ਸੁਨ ਸਤਿਗੁਰ ਸ਼ਮਸ਼ੀਰ ਨਿਕਾਸੀ, ਸਭ ਮੇ ਛਟਾ ਸਮਾਨ ਪ੍ਰਗਾਸੀ। ਮਹਾਰਾਜ ਨੇ ਮਿਆਨ ਚੋ ਤਲਵਾਰ ਕੱਢ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਵਿਚ ਬਿਜਲੀ। ਸੁਨ ਸਤਿਗੁਰ ਸ਼ਮਸ਼ੀਰ ਨਿਕਾਸੀ, ਸਭ ਮੇ ਛਟਾ ਸਮਾਨ ਪ੍ਰਕਾਸੀ। ਤਤ ਛਿਨ ਬਦਨ ਪੀਤ ਹੋਏ ਗਏ, ਲੋਚਨ ਸਮਕ ਨ ਕਰਤੇ ਬਹਿ। ਸਾਰਿਆਂ ਦੇ ਚਿਹਰੇ ਪੀਲੇ ਪੈ ਗਏ, ਕੀ ਹੋ ਗਏ? ਬਹਾਦਰ ਸ਼ਾਹ ਵੀ ਸਿਰ ਢਾ ਕੇ ਬੈਠ ਗਿਆ, ਇਹ ਕੀ ਹੋ ਗਿਆ? ਹੁਣ ਸਤਿਗੁਰ ਸੈਯਦ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਤੇਜ ਦੀਪਤ ਸਿੱਧੀ ਮੁਖ ਤੇ ਕਹੇ, ਇਹ ਵੀ ਕਰਾਮਾਤ ਇੱਕ ਹੈ। ਇਹ ਕਰਾਮਾਤ ਹੈ ਮੇਰੇ ਕੋਲ ਸ਼ਸਤਰ। ਹੁਣ ਤੂੰ ਬੋਲ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸਦੀ ਕਰਾਮਾਤ ਦਿਖਾਵਾਂ। ਕੰਬਣੀ ਛਿੜ ਗਈ ਉਹਨੂੰ, ਹੱਥ ਜੋੜ ਲੱਗਣ, ਨਹੀਂ ਮਹਾਰਾਜ ਮੈਂ ਤਾਂ ਉਂਝ ਵਾਰਤਾਲਾਪ ਕਰ ਰਿਹਾ ਸੀ ਆਪਦੇ ਨਾਲ, ਬਚਨ ਬਿਲਾਸ ਕਰ ਰਿਹਾ। ਨਹੀਂ, ਬਚਨ ਬਿਲਾਸ ਦੀ ਗੱਲ ਨਹੀਂ, ਹੁਣ ਤੂੰ ਬੋਲ ਕਰਾਮਾਤ ਦਿਖਾਓ ਮੈਂ ਦਿਖਾਵਾਂ। ਉਹ ਬਾਰ ਬਾਰ ਹੱਥ ਜੋੜੀ ਜਾਏ। ਸਤਿਗੁਰੂ ਬਹਾਦਰ ਸ਼ਾਹ ਨੂੰ ਕਹਿੰਦੇ ਨੇ, ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਪੈ ਜਾਂਦੇ ਨੇ, ਕੀ ਕਰਾਮਾਤ? ਰਿੱਧ ਸਿੱਧ ਸਭ ਮੋਹ ਹੈ, ਨਾਮ ਨਵਸੇ ਮਨਾਏ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭਲੋ ਗਨ ਕੇ ਆਵਤ ਲਾ ਜਾ। ਤੋ ਮੈਂ ਅਰਜ਼ ਕਰਾਂ, ਚਾਣਕ ਨੇ, ਭਰਤਰੀ ਨੇ, ਬਿਦਰ ਨੇ ਤਾਣ ਦਾ ਜ਼ਿਕਰ ਕੀਤਾ ਹੈ। ਮਾਣ ਉੱਥੇ ਹੁੰਦਾ ਜਿੱਥੇ ਤਾਣ ਹੋਵੇ, ਇਹ ਦੋਵੇਂ ਇਕੱਠੇ ਰਹਿੰਦੇ ਨੇ।

ਛੋਟੀ ਦਾ ਚਿੱਤਰਕਾਰ ਕੋਈ ਕਵੀ ਨਹੀਂ ਹੁੰਦਾ। ਕਿਸੇ ਇੱਕ ਪਹਿਲੂ ਦੇ ਜਦ ਕੋਈ ਬਹੁਤ ਅੱਗੇ ਲੰਘ ਜਾਏ ਹਜ਼ਾਰਾਂ ਪਹਿਲੂਆਂ ਦੇ ਪਛੜ ਜਾਂਦਾ ਹੈ। ਇਸ ਵਾਸਤੇ ਛੋਟੀ ਦਾ ਧਨਵਾਨ ਕੋਈ ਰੱਬੀ ਗੁਣਵਾਨ ਨਹੀਂ ਹੁੰਦਾ, ਨਹੀਂ ਹੁੰਦਾ। ਇਹ ਤੇ ਕਦੀ ਕਦਾਈ ਕੋਈ ਜਨਕ ਜੈਸਾ, ਮਹਾਰਾਜੇ ਰਣਜੀਤ ਸਿੰਘ ਜੈਸਾ, ਪਰ ਨਾ ਗੁਣਵਾਨ ਨਹੀਂ ਹੁੰਦਾ। ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ, ਸਮਝਣ ਵਾਸਤੇ ਵਕਤ ਚਾਹੀਦਾ, ਉਹਦੇ ਕੋਲ ਵਕਤ ਨਹੀਂ ਹੈ। ਲਾਈਫ ਬੜੀ ਬਿਜ਼ੀ। ਮੈਨੂੰ ਮਿਲਦੇ ਨੇ ਭਾਰਤ ਦੇ ਚ ਕਈ, ਕਹਿੰਦੇ ਨੇ ਮਸਕੀਨ ਜੀ ਤੁਸੀਂ ਕਹਿੰਦੇ ਹੋ ਪੰਜ ਬਾਣੀਆਂ ਦਾ ਨਿਤਨੇਮ ਕਰੀਏ, ਸਾਡੇ ਕੋਲ ਰੋਟੀ ਖਾਣ ਦੀ ਵੇਲ ਕੋਈ ਨੀ, ਘੰਟਾ ਬਾਣੀ ਪੜੀਏ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸਾਰੀ ਭੱਜ ਦੌੜ ਤੇ ਰੋਟੀ ਵਾਸਤੇ, ਤੇ ਰੋਟੀ ਖਾਣ ਦੀ ਤੁਹਾਡੇ ਕੋਲ ਵੇਲ ਕੋਈ ਨੀ। ਤੁਸੀਂ ਕਹਿੰਦੇ ਹੋ ਦੋ ਟਾਈਮ ਗੁਰਦੁਆਰੇ ਆਓ, ਸਾਡੇ ਕੋਲ ਤੇ ਆਰਾਮ ਦੀ ਵੀ ਵੇਲ ਨਹੀਂ। ਹੁਣ ਕੌਣ ਦੱਸੇ ਸਾਰੀ ਭੱਜ ਦੌੜ ਤੇ ਆਰਾਮ ਵਾਸਤੇ, ਤੇ ਆਰਾਮ ਦਾ ਸਮਾਂ ਨਹੀਂ। ਕਈ ਇਸ ਤਰ੍ਹਾਂ ਵੀ ਕਹਿ ਦਿੰਦੇ ਮਸਕੀਨ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨੀ, ਕਥਾ ਕੀਰਤਨ ਕਿੱਥੇ ਸੁਣੀਏ। ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਚਿੰਤਾ ਨਾ ਕਰੋ, ਮੌਤ ਆਪਣੀ ਵੇਲ ਕੱਢ ਲਏਗੀ, ਤੂੰ ਦੇਖਦਾ ਹੀ ਰਹਿ ਜਾਏਗਾ। ਕੇਤੀ ਗਈ ਦੇਖ ਵਾਜੇ ਵਜਾਏ ਵਹੀ ਇਕ ਰੈਸੀ ਜੋ ਸਾਚਾ ਖੁਦਾ ਹੈ। ਕਿਸੇ ਇੱਕ ਪਹਿਲੂ ਦੇ ਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਦੇ ਚ ਪਛੜ ਜਾਂਦਾ ਹੈ। ਜੇ ਕਬੀਰ ਜੈਸੇ, ਨਾਮਦੇਵ ਜੈਸੇ ਜਾਂ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਉਹ ਧਨ ਦੀ ਦੁਨੀਆਂ ਦੇ ਚ ਪਛੜ ਗਏ, ਤਾਂ ਮੈਂ ਇਸ ਵਾਸਤੇ ਸਾਰਾ ਸਮਾਂ ਤੇ ਧਰਮ ਦੇ ਚ ਖਰਚ ਕਰ ਦਿੱਤਾ, ਉਸ ਦੇ ਚੋਂ ਬਹੁਤ ਅੱਗੇ ਲੰਘ ਗਏ, ਪਰਮਾਤਮਾ ਤੱਕ ਪਹੁੰਚ ਗਏ। ਕਿਸੇ ਵੀ ਇੱਕ ਪਹਿਲੂ ਦੇ ਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਚੋਂ ਪਛੜ ਜਾਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਰੱਬੀ ਨਹੀਂ ਹੈ ਮੈਂ, ਐਸਾ ਨਹੀਂ ਹੈ ਮੈਂ। ਚਾਣਕ ਲਿਖਦਾ ਹੈ ਧਨ ਇੱਕ ਤਾਣ ਹੈ ਮਾਣ ਹੋਵੇਗਾ। ਇਸ ਤੋਂ ਬਾਅਦ ਸਰੀਰਕ ਤਾਣ ਬੜੇ ਬੜੇ ਪਹਿਲਵਾਨਾਂ ਕੋਲ ਆਉਂਦਾ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, ਭਾਰਤ ਦੇ ਸਭ ਤੋਂ ਵੱਡੇ ਪਹਿਲਵਾਨ ਨੂੰ ਭਾਰਤ ਕੇਸਰੀ ਦਾ ਲਕਬ ਦਿੰਦੇ ਨੇ। ਭਾਰਤ ਕੇਸਰੀ ਪਿਛਲੇ ਦਿਨ ਹਰਿਆਣੇ ਦਾ ਕੋਈ ਸੀ, ਉਹਨੂੰ ਇਹ ਲਕਬ ਮਿਲਿਆ ਸੀ, ਭਾਰਤ ਕੇਸਰੀ। ਕਿਸੇ ਵਕਤ ਦਾਰਾ ਸਿੰਘ ਵੀ ਸੀ ਭਾਰਤ ਕੇਸਰੀ। ਉਹਨਾਂ ਦੇ ਜਲੂਸ ਵੀ ਨਿਕਲਦੇ, ਉਹਨਾਂ ਦੇ ਚੇਲੇ ਚਾਂਟੇ ਵੀ ਆਉਂਦੇ ਨੇ, ਉਹਨਾਂ ਨੂੰ ਗੌਰਮੈਂਟ ਪੱਧਰ ਤੇ ਸਨਮਾਨਿਤ ਵੀ ਕੀਤਾ ਜਾਂਦਾ। ਬੜੀ ਗੱਲ ਹੈ ਕਿ ਉਹਨਾਂ ਕੋਲ ਸਰੀਰਕ ਬਲ 10 ਬੰਦਿਆਂ ਨੂੰ ਕਾਬੂ ਕਰ ਲੈਣ, ਇਤਨੀ ਸ਼ਕਤੀ ਇਤਨੀ ਤਾਕਤ। ਤਾਣ ਤਾਕਤ ਨੂੰ ਕਹਿੰਦੇ ਨੇ। ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਤੋ ਪਹਿਲਵਾਨਾਂ ਦਾ ਵੀ ਮਾਣ ਹੁੰਦਾ, ਬਕਾਇਦਾ ਹੁੰਦਾ। ਤੀਸਰਾ ਤਾਣ ਬੌਧਕ ਤਾਣ, ਦਾਰਸ਼ਨਿਕ ਹੈ, ਫਿਲੋਸਫਰ ਹੈ, ਕਵੀ ਹੈ, ਕਲਮ ਦਾ ਧਨੀ ਹੈ, ਦਿਮਾਗ ਦਾ ਧਨੀ ਹੈ, ਤਾਣ ਹੈ, ਮਾਣ ਤੇ ਹੋਵੇਗਾ। ਅਕਬਰ ਨੇ ਆਪਣੇ ਦਰਬਾਰ ਵਿਚ ਬੀਰਬਲ ਨੂੰ, ਮੁੱਲਾ ਦੋ ਪਿਆਜ਼ਾ ਨੂੰ, ਜਨਾਬ ਫੈਜ਼ੀ ਨੂੰ, ਕਵੀ ਰਹੀਮ ਨੂੰ, ਤਾਨ ਸੈਨ ਨੂੰ ਰੱਖਿਆ ਸੀ। ਇਹ ਬੜੇ ਦਿਮਾਗ ਦੇ ਧਨੀ। ਅਕਬਰ ਖੁਦ ਸਲਾਮ ਕਰਦਾ ਸੀ ਉਹਨਾਂ ਨੂੰ, ਝੁਕ ਕੇ ਕਹਿੰਦਾ ਸੀ ਮੇਰੇ ਦਰਬਾਰ ਦੇ ਕੀਮਤੀ ਰਤਨ ਨੇ, ਇਹਨਾਂ ਤੋਂ ਬਿਨਾਂ ਮੇਰਾ ਦਰਬਾਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਉਹਨਾਂ ਸਾਰਿਆਂ ਦਾ ਆਪਣੇ ਵਕਤ ਵਿਚ ਬੜਾ ਮਾਣ ਸਨਮਾਨ ਸੀ, ਕਿਉਂ ਤਾਣ ਸੀ, ਅਕਲ ਦੇ ਧਨੀ ਸਨ, ਬੌਧਕ ਬਲ ਸੀ ਉਹਨਾਂ ਕੋਲ, ਦਿਮਾਗੀ ਤਾਣ ਸੀ। ਚੌਥਾ ਤਾਣ ਮੰਨਦੇ ਨੇ ਰਾਜਨੈਤਿਕ ਤਾਣ, ਕੋਈ ਕੁਰਸੀ ਹੈ ਉਹਦੇ ਕੋਲ ਹੁਕਮਰਾਨ ਹੈ, ਤੋ ਸਲਾਮਾਂ ਤੇ ਹੋਣਗੇ, ਸਜਦੇ ਤੇ ਹੋਣਗੇ, ਪਰਕਰਮਾ ਤੇ ਹੋਵੇਗੀ। ਹੁਣ ਮੈਂ ਅਰਜ਼ ਕਰਾਂ ਜਿਸ ਨੂੰ ਕਹਿੰਦੇ ਨੇ ਧਨ ਦਾ ਤਾਣ, ਇਹ ਗੁਰੂ ਅਰਜਨ ਦੇਵ ਜੀ ਕੋਲ ਨਹੀਂ ਸੀ। ਹਾਲਾਤ ਇੱਕ ਦਫਾ ਐਸੇ ਹੋ ਗਏ ਸਨ, ਜਦ ਸਰੋਵਰ ਦੀ ਖੁਦਾਈ ਚੱਲ ਰਹੀ ਸੀ ਨਾ, ਤੇ ਮਜ਼ਦੂਰਾਂ ਨੂੰ ਵੀ ਪੈਸੇ ਦੇਣ ਵਾਸਤੇ ਪੈਸੇ ਨਹੀਂ ਸਨ, ਇਤਿਹਾਸ ਕਹਿੰਦਾ। ਸ਼ਾਮੀ ਸਤਿਗੁਰ ਸੋਚਦੇ ਚ ਬੈਠੇ, ਮਜ਼ਦੂਰ ਬੜੇ ਨੇ ਤੇ ਸਾਰਿਆਂ ਨੂੰ ਦੇਣੇ ਨੇ, ਤੇ ਥੈਲੀ ਵਿਚ ਦਮੜੇ ਘੱਟ ਨੇ। ਰੱਬੀ ਨੇਤ ਭਾਈ ਸੋਮਾ ਜੀ ਆ ਗਏ ਤੇ ਸਤਿਗੁਰਾਂ ਦੀ ਥੈਲੀ ਨੂੰ ਇੱਕ ਪਾਸੇ ਕਰਕੇ ਆਪਣੀ ਥੈਲੀ ਰੱਖੀ, ਮਹਾਰਾਜ ਅੱਜ ਮਜ਼ਦੂਰਾਂ ਨੂੰ ਇਸ ਥੈਲੀ ਚੋਂ ਦਿਓ। ਤੇ ਸਤਿਗੁਰਾਂ ਦੀ ਜ਼ਬਾਨ ਚੋਂ ਨਿਕਲਿਆ, ਤੂੰ ਤੇ ਸਾਡਾ ਸ਼ਾਹ ਹੈ। ਉਸ ਦਿਨ ਤੋਂ ਗੁਰੂ ਘਰ

0: ਵਿੱਚ ਇੱਕ ਬਿਰਾਦਰੀ ਚੱਲੀ ਏ ਜਿਨ੍ਹਾਂ ਨੂੰ ਸ਼ਾਹ ਸਾਹਿਬ ਕਰਕੇ ਕਹਿੰਦੇ ਨੇ, ਸੋਮੇ ਸ਼ਾਹ ਤੋਂ ਚੱਲੀ ਏ। ਔਰ ਇਹ ਕਾਫੀ ਤਾਦਾਦ ਵਿੱਚ ਹਰਿਆਣੇ ਚ ਇਹਨਾਂ ਦੇ ਡੇਰੇ ਵੀ ਨੇ, ਦਿੱਲੀ ਦੇ ਚ ਵੀ ਹੈ, ਹਰਬੰਸ ਸ਼ਾਹ ਸਿੰਘ ਦਾ ਡੇਰਾ, ਡੇਰਾ ਸਮੇਲ ਖਾਨ ਕਲੋਨੀ ਚ, ਇਸ ਤੋਂ ਇਲਾਵਾ ਹੋਰ ਕਈ ਡੇਰੇ ਨੇ ਜੀਂਦ ਦੇ ਚ, ਜੀਵਨ ਸ਼ਾਹ ਸਿੰਘ ਦਾ ਡੇਰਾ, ਰੁੜਕੀ ਡੇਰਾ ਦੋਨ, ਅਲਵਰ ਦੇ ਚ ਸੁਖਦੇਵ ਸ਼ਾਹ ਦਾ ਡੇਰਾ। ਇਹ ਸੋਮੇ ਸ਼ਾਹ ਦੀ ਅੰਸ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ, ਸੁਤੇ ਸਿੰਨਿਕ ਤੋਂ ਤੇ ਸਾਡਾ ਸ਼ਾਹ ਹੈ। ਭਾਈ ਸੋਮੇ ਦਾ ਨਾਮ ਪੈ ਗਿਆ ਸੀ ਸੋਮਾ ਸ਼ਾਹ, ਬਾਅਦ ਸ਼ਾਹ ਇਹਨਾਂ ਦੀ ਅਲ ਬਣ ਗਈ, ਜਾਤ ਬਣ ਗਏ, ਗੋਤ ਬਣ ਗਏ। ਧਨ ਦਾ ਤਾਂ ਮਹਾਰਾਜ ਕੋਲ ਨਹੀਂ ਹੈ, ਦੂਸਰਾ ਤਾਣ ਆਉਂਦਾ ਹੈ ਧਨ ਦਾ ਤਾਣ। ਤੋ ਮਹਾਰਾਜ ਦਾ ਸਰੀਰ ਵੀ ਆਮ ਸਾਧਾਰਨ ਸਰੀਰਾਂ ਵਰਗਾ ਸੀ, ਕੋਈ ਪਹਿਲਵਾਨ ਨਹੀਂ ਸਨ। ਇਹ ਵੀ ਮੈਚ ਕਰਦੇ। ਤੀਸਰਾ ਤਾਣ ਆਉਂਦਾ ਹੈ ਰਾਜਨੈਤਿਕ। ਤੋ ਮਹਾਰਾਜ ਕੋਈ ਜਾਗੀਰਦਾਰ ਨਹੀਂ, ਕੋਈ ਹੁਕਮਰਾਨ ਨਹੀਂ, ਕਿਸੇ ਜਗੀਰ ਦੇ ਮਾਲਕ ਨਹੀਂ ਨੇ, ਕਿਸੇ ਮੁਲਕ ਦੇ ਹੁਕਮਰਾਨ ਨਹੀਂ ਨੇ। ਲੇਕਿਨ ਹੈਰਾਨਗੀ ਸੀ ਉਸ ਵਕਤ ਦੇ ਹੁਕਮਰਾਨਾਂ ਨੂੰ, ਸਾਰਾ ਜਗਤ ਜੁਗਦਾ, ਹਿੰਦੂ ਜੁਗਦੇ ਨੇ, ਮੁਸਲਿਮ ਜੁਗਦੇ ਨੇ, ਮੀਆਂ ਮੀਰ ਜੈਸਾ ਮੱਥਾ ਟੇਕਦਾ, ਜਮਾਲ ਹੁਸੈਨ ਸਜਦਾ ਕਰਦਾ, ਬ੍ਰਾਹਮਣ ਮੱਥਾ ਟੇਕਦੇ ਨੇ, ਹਿੰਦੂ ਪਰਿਕਰਮਾ ਕਰਦੇ ਨੇ, ਮੁਸਲਮਾਨ ਪਰਿਕਰਮਾ ਕਰਦੇ ਨੇ। ਹੈ ਕਿ ਇਸ ਫਕੀਰ ਕੋਲ ਹੈ ਕਿ ਇਸ ਤਰ੍ਹਾਂ ਦਾ ਪੁੱਛਣਾ ਵਕਤ ਦੇ ਹੁਕਮਰਾਨਾਂ ਦਾ ਨਫ਼ਰਤ ਕਰਕੇ ਵੀ ਹੁੰਦਾ ਸੀ, ਬਈ ਇਤਨੇ ਸਜਦੇ ਹੋ ਰਹੇ ਨੇ, ਹਿੰਦੂ ਝੁਕਦੇ ਪਏ ਨੇ, ਮੁਸਲਿਮ ਝੁਕਦੇ ਪਏ ਨੇ, ਬ੍ਰਾਹਮਣ ਝੁਕ ਰਹੇ ਨੇ, ਖੱਤਰੀ ਝੁਕ ਰਹੇ ਨੇ, ਸ਼ੂਦਰ ਝੁਕ ਰਹੇ ਨੇ, ਵੈਸ਼ ਝੁਕ ਰਹੇ ਨੇ, ਧਨਵਾਨ ਝੁਕ ਰਹੇ ਨੇ, ਗੁਣਵਾਨ ਝੁਕ ਰਹੇ ਨੇ, ਬੜੇ ਬੜੇ ਹੁਕਮਰਾਨ ਵੀ ਸਜਦਾ ਕਰਦੇ ਪਏ ਨੇ, ਜਾਗੀਰਦਾਰ ਮੱਥਾ ਪੈ ਟੇਕਦੇ ਨੇ। ਹੈ ਕਿ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਚ ਆਪ ਦੱਸਿਆ, ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਜੋ ਪ੍ਰਭੂ ਹੈ, ਪ੍ਰਭੂ ਦਾ ਨਾਮ ਹੈ, ਬਸ ਸਾਡੇ ਕੋਲ ਹੀ ਹੈ, ਹੋਰ ਕੁਛ ਨਹੀਂ। ਤਾਣ ਹੈ, ਤਾਣ ਸੱਚ ਦਾ ਤਾਣ ਹੈ ਸਾਡੇ ਕੋਲ, ਪਰਮਾਤਮਾ ਦਾ ਤਾਣ ਹੈ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੇ ਪ੍ਰਵਟੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਤੂੰ ਆਪਣੇ ਨਾਮ ਦਾ ਹੀ ਤਾਣ ਸਾਨੂੰ ਦੇ, ਬਾਕੀ ਨੇ ਮਾਣ ਵਾਂਗੋ, ਤਾਣ ਵਾਂਗੋ, ਧਨ ਲਖਮੀ ਸੁਤ ਦੇ। ਔਰ ਜਿਹਦੇ ਕੋਲ ਰੱਬੀ ਤਾਣ ਹੋਵੇ, ਜ਼ਿੰਦਗੀ ਚ ਕਦੀ ਨਿਮਾਣਾ ਨਹੀਂ ਆਉਂਦਾ, ਕਦੀ ਨਹੀਂ ਆਉਂਦਾ। ਜਿਹੜਾ ਸ਼ੁਰੂ ਦੇ ਚ ਪਰਮਾਤਮਾ ਦਾ ਆਸਰਾ ਪਕੜ ਲਵੇ, ਜ਼ਿੰਦਗੀ ਚ ਕਦੀ ਬੇਆਸਰਾ ਵੀ ਨਹੀਂ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਆ। ਬਾਕੀ ਆਸਰੇ ਮਨੁੱਖ ਪਕੜਦੇ ਨੇ, ਕਈ ਦਫਾ ਆਸਰੇ ਨਹੀਂ ਰਹਿੰਦੇ। ਸਭੋ ਬੱਜੇ ਆਸਰਾ, ਚੂਕੇ ਸਭ ਆਸਰਾ ਵਾ। ਇਹਦੇ ਉੱਤੇ ਇੱਕ ਮੈਂ ਦਲੀਲ ਦਿੰਦਾ ਹੁੰਦਾ, ਮਨੁੱਖ ਨੂੰ ਕੋਈ ਅਸਾਧ ਰੋਗ ਹੋ ਜਾਏ, ਅਸਾਧ, ਤੇ ਡਾਕਟਰ ਜਵਾਬ ਦੇ ਜਾਏ, ਆਖੇ ਹੁਣ ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਕੋਈ ਹੋਰ ਤਰੀਕਾ ਲੱਭੋ, ਫਿਰ ਉਹ ਆਯੁਰਵੇਦ ਦਾ ਆਸਰਾ ਪਕੜਦਾ। ਚਲੋ ਹੁਣ ਵੈਦਾਂ ਕੋਲ ਜਾਈਏ, ਡਾਕਟਰਾਂ ਕੋਲ ਤੇ ਕੁਛ ਨਹੀਂ ਹੋਇਆ, ਤੇ ਆਯੁਰਵੇਦ ਆਚਾਰੀਆ ਵੀ ਕਹਿ ਦੇਣ ਹੁਣ ਸਾਡੇ ਵੱਸ ਦੀ ਗੱਲ ਨਹੀਂ ਹੈ, ਫਿਰ ਮਨੁੱਖ ਹੋਮਿਓਪੈਥੀ ਇਸ ਢੰਗ ਦਾ ਜੋ ਹੈ ਸਾਰਾ ਪਕੜੇਗਾ, ਉਸ ਤੋਂ ਵੀ ਗੱਲ ਨਾ ਬਣੀ, ਫਿਰ ਨੇਚਰ ਪੈਥੀ, ਚਲੋ ਇਹਦੇ ਨਾਲ ਮਤਾ ਠੀਕ ਹੋ ਜਾਈਏ, ਪਰ ਨੇਚਰ ਪੈਥੀ ਨਾਲ ਵੀ ਠੀਕ ਨਾ ਹੋਇਆ, ਹੋਮਿਓਪੈਥੀ ਵੀ ਠੀਕ ਨਾ ਕਰ ਸਕੀ, ਐਲੋਪੈਥੀ ਵੀ ਠੀਕ ਨਾ ਕਰ ਸਕੀ, ਤੇ ਆਯੁਰਵੇਦ ਆਚਾਰੀਆ ਵੀ ਨਿਰਾਸ਼ ਹੋ ਕੇ ਕਹਿਣ ਲੱਗੇ, ਨਹੀਂ ਸਾਡੇ ਵੱਸ ਦੀ ਗੱਲ ਨਹੀਂ, ਫਿਰ ਮਨੁੱਖ ਪਰਮਾਤਮਾ ਦਾ ਆਸਰਾ ਪਕੜਦਾ। ਔਰ ਸਾਰੇ ਕਹਿੰਦੇ ਹੁਣ ਤੂੰ ਰੱਬ ਦਾ ਹੀ ਆਸਰਾ ਪਕੜ, ਹੁਣ ਈਸ਼ਵਰ ਦਾ, ਈਸ਼ਵਰ ਦੇ ਆਸਰੇ ਨੂੰ ਮਨੁੱਖ ਅਖੀਰ ਦੇ ਚ ਰੱਖਦਾ। ਜਦ ਸਾਰੇ ਆਸਰੇ ਟੁੱਟ ਜਾਣ, ਸਭੋ ਬਾਜੇ ਆਸਰਾ ਚੂਕੇ ਸਭ ਆਸਰਾ। ਪਰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਜੋ ਪਹਿਲੇ ਆਸਰਾ ਪਰਮਾਤਮਾ ਦਾ ਪਕੜ ਲੈਂਦਾ ਜ਼ਿੰਦਗੀ ਚ ਕਦੀ ਵੀ ਆਸਰਾ ਨਹੀਂ ਆਉਂਦਾ, ਆਉਂਦਾ ਹੀ ਨਹੀਂ, ਸਦਾ ਆਸਰਾ ਉਸਦਾ ਬਣਦਾ ਰਹਿੰਦਾ। ਤੇ ਜਿਹਦੇ ਕੋਲ ਰੱਬੀ ਤਾਣ ਹੈ ਉਹ ਕਦੀ ਨਿਮਾਣਾ ਵੀ ਨਹੀਂ ਆਉਂਦਾ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭਟੇਕ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ। ਫਰੂਟੀ ਕਹਿਣਾ ਵਿਸ਼ਿਸ ਯੂ ਹੈਪੀ ਥੈਂਕਸਗਿਵਿੰਗ।
3: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack 2 ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.
4: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ। ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ ਲਈਏ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਕਿ ਕਰੇ ਚ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ ਮੈਂ ਹੁਣ ਭਾਣਾ ਸ਼ਬਦ ਵਰਤਿਆ ਤੇ ਇਹ ਆਨੰਦ ਸਾਹਿਬ ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ 3 ਗੱਲਾਂ ਉਹ ਚ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ ਚ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ। ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ, ਤੇ ਵਾਪਸ ਆਏ ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ 3 ਗੱਲਾਂ ਚੇਤੇ ਰੱਖੇ, ਇਹ 3 ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ, ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨੀ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਪੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਭਾਵੇ ਤਿਉ ਰੱਖੀਏ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ, ਨਾ ਜੋਰ, ਜੋਰ ਨਾ ਜੀਵਨ ਮਰਨ, ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਖਰਜੀ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੇ, ਜਿਉ ਭਾਵੈ ਤਿਉ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸੋ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿੰਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ ਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ ਤੇ ਕਥਾ ਕਰਕੇ, ਇੱਕ ਤੇ ਭਾਈ ਸਾਹਿਬ ਦੇ ਪਿੰਡ, ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ। ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ, ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ, ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ। ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਕਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ, ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤੇ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ ਚ ਉਸ ਥਾਂ ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ, ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ, ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ, ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ, ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ, ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ, ਤਾਪ ਗੋਇਓ ਵਸਵ ਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੀ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ, ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਖੁੱਲ ਜਾਂਦੇ ਨੀ, ਅਸੀਂ ਕਹਿੰਦੇ ਦੌੜ ਕੇ ਆਓ, ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਆ, ਵੀ ਇਹ ਖੁੱਲ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ ਹੈ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ, ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ, ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ? ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆਂ ਵਿਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪ੍ਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿਚ ਦੋਵਰੀ ਆਉਂਦਾ ਹੈ ਕੇਸ। ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ। ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਚਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ, ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ? ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਹੈ, ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਨਾ ਲੋਕੋ, ਕਾਹਦੀਆਂ ਪਰੀਆਂ ਦੇ ਮੂੰਹਾਂ ਦੀਆਂ ਗੱਲ ਕਰਦੇ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਵੇ ਯਾਰ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ਼ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ। ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ। ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ। ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ, ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ ਜਿਹੜਾ ਸਿੰਘਪੁਰੀ, ਇਹ ਨਹੀਂ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਆਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫਤੇ ਪੁਰਬ ਆਉਣਾ। ਭਾਈ ਸਾਹਿਬ ਕਹਿੰਦੇ ਮਾਂ ਆਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨੀ? ਕਹਿਣ ਲੱਗੀ ਅੱਜ ਮੈਂ ਸਿੰਘ ਦੇਖੇ ਨੇ, ਕਚਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨੀ ਮਿਲਦੀ, ਖੇਤਾਂ ਚਾਹੀ ਲੰਘੇ ਨੇ। ਮਾਂ ਅੱਗੋ ਕਹਿੰਦੀ ਪੁੱਤ ਮੇਰਿਆ ਪਤਾ ਮੈਨੂੰ ਵੀ ਕਹਿ, ਪੈਰਾਂ ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦੇ ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ? ਜਿਵੇਂ ਭਾਈ ਸਾਹਿਬ ਕਹਿ ਕੇ ਗਏ ਕਿੰਨਾ ਉੱਥੇ ਚੱਲ ਰਿਹਾ, ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ? ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਮੈਂ ਸਾਡੀ ਇੱਛਾ ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ ਤੇ, ਬਲਾਕ ਪੱਧਰ ਤੇ ਆਹ ਵਖਰੇਵਾ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ ਤੇ ਲੱਗੀ, ਸੱਚੀ ਜੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ। ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ, ਨਾ ਕਿ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ? ਆਪ ਕੁੱਲੂ ਕੱਲੂਹਾਰੇ ਵੱਡੇ ਚ ਕੁੱਪਰੇੜੇ, ਸਰਦਾਰ ਚੜਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚਰਨ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਦੀਆਂ ਬਣਾਉਣੀਆਂ, ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ ਚ ਦਾਲ ਰੱਖੀ, ਟੋਕਰੀ ਚ ਰੋਟੀਆਂ ਪਾ ਗਏ, ਦੋਵੇਂ ਭੈਣ ਭਰਾ ਜੰਗਲ ਵਿੱਚ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ ਵੀ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾ ਕਈਆਂ ਗੱਲਾਂ ਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉਧਰ ਜ਼ਕਰੀਆ ਲਾਹੌਰ ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾ ਮੈਂ, ਉਹ ਇਹ ਕਿਉਂ ਨੀ ਖੱਪਦੇ, ਕਹੋ ਇਹ ਤੇ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨੀ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਅਕਲ ਦਾਸ ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨੀ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਅਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨੀ ਮਰਦੇ, ਸੀ ਤਾਂ ਖੱਪ ਗਏ ਆ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ ਤੇ ਮਾਰਦੇ ਹੋ, ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੁੱਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਣੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ ਚ ਦੇਖਿਆ। ਅਕਲ ਦਾਸ ਕਹਿੰਦਾ, ਮੰਤ ਕਹਿੰਦਾ, ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਆ ਖਾਨ ਨੇ, ਸੂਬੇਦਾਰ ਨੇ, ਆਹਦੀਏ ਭੇਜੇ। ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਐਦੀਏ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਿਆ। ਉਧਰ ਮਾਈ ਘਰ, ਮਾਤਾ ਜੀ ਘਰ ਲੰਗਰ ਪਕਾ ਰਿਹਾ, ਬੀਬੀ ਤਾਰੋ ਲੰਗਰ ਪਕਾ ਰਹੇ। ਇਹ ਆਏ ਤੇ ਆ ਕੇ ਧਮਕੀ ਦੇ ਕੇ, ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਇਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ ਚ ਬੋਲੀ, ਵੇ ਪੁੱਤ ਕਿੱਥੋਂ ਆਏ? ਉਹਨਾਂ ਪਤਾ ਤੇ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ, ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ ਲਈ ਵੀ ਇਹ ਥੱਕੇ ਆ, ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ, ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫ਼ਤਾਰ ਕਰਨ ਆਏ ਹਾਂ। ਉਨੀ ਦੇਰ ਨੂੰ ਇੱਕ ਸੱਜਣ, ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ, ਭਾਈ ਸਾਹਿਬ ਹਲ ਪੈ ਬਾਂਹਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਹਾਂ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ ਚ ਲੁਕ ਜਾਓ। ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋਈ ਕੀਤਾ? ਮੈਂ ਕੋਈ ਪਾਪ ਨਹੀਂ ਕੀਤਾ। ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉਧਰ ਲੈ ਜਾਈ। ਆਪ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ ਚ ਬਾਗੀਆਂ ਨੀ ਰੋਟੀ ਪੱਕਦੀ, ਲੰਗਰ ਪੱਕਦੇ, ਦੱਸਿਆ ਕਿਉਂ ਨੀ? ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ ਬੀਬੀ ਤਾਰੋ ਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫ਼ਤਾਰ ਕਰਨਾ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ। ਹਿੰਦੂ ਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀਹ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨੀ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ, ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫ਼ਤਾਰ ਨਾ ਕਰਿਓ, ਇਕੱਲੀ ਤਾਰੂ ਸਿੰਘ ਦੀ ਭੈਣ ਨੀ, ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਵੀਰਾਂ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ। ਸਿੱਖ ਬੰਦਗੀ ਵਾਲਾ ਜੀ ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ, ਨੰਬਰਦਾਰ ਨੇ ਇਹ ਕਿਹਾ, ਨਾਲ ਦਿਆਂ ਨੇ ਕਿਹਾ ਇੱਕ ਵਾਰੀ ਮਾਂ ਤੇ ਭੈਣ ਨੂੰ ਮਿਲਤਾ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ, ਕਾਲਾ ਦਾੜਾ ਤੇ ਉਸ ਵਕਤ ਦਾੜੇ ਨੂੰ ਹੱਥ ਚ ਲੈ ਕੇ ਕਹਿੰਦੀ, ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇਹ ਕੇਸ ਨਾ

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ। BC ਰੈਡ, ਔਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸਗਿਵਿੰਗ।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
2: ਪਰਮ ਸਨਮਾਨ ਯੋਗ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਭੱਟ ਕੀਰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਕਿਰਪਾਲੂ ਜੀ ਦੀ ਸਿਫਤ ਵਿੱਚ ਜੋ ਸਵਈਆ ਹੈ, ਇਸ ਦਾ ਪਾਠ ਸਰਵਣ ਕੀਤਾ ਹੈ। ਅੱਜ ਦੇ ਇਸ ਸਵਈਏ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ ਕਿ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਨਿਰੰਜਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਿਆ ਔਰ ਉਹਨਾਂ ਨੇ ਲਿਵ ਲਾ ਕੇ ਆਪਣੇ ਅੰਦਰ ਦੀ ਬਿਰਤੀ ਪੂਰਨ ਤੌਰ ਤੇ ਟਿਕਾ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਪ੍ਰੇਮਾ ਭਗਤੀ ਦਾ ਸਦਕਾ ਹਜ਼ੂਰ ਦੇ ਅੰਗ ਸੰਗ ਰਹਿਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਇੱਕ ਸਮੁੰਦਰ ਵੱਤ ਵਿਸ਼ਾਲ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਏ ਹੋਏ ਜਗਿਆਸੂਆਂ ਉੱਤੇ ਸ਼ਬਦ ਸੁਰਤ ਦੇ ਅਭਿਆਸ ਦੀ ਵਰਖਾ ਕਰ ਦਿੱਤੀ। ਗੁਰੂ ਅਮਰਦਾਸ ਉਹਨਾਂ ਬਾਰੇ ਭੱਟ ਜੀ ਕਹਿ ਰਹੇ ਨੇ, ਉਹਨਾਂ ਦੀ ਕਥਾ ਹੀ ਅਕਤ ਹੈ। ਸਾਡੀ ਇੱਕ ਜ਼ਬਾਨ, ਸਾਡੀ ਇੱਕ ਰਚਨਾ ਗੁਰੂ ਅਮਰਦਾਸ ਜੀ ਦੀ ਕਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੀ। ਕਹਿੰਦੇ ਨੇ ਇਹਨਾਂ ਤਿੰਨ ਪਾਤਸ਼ਾਹੀਆਂ ਦੀ ਕਿਰਪਾ ਦਾ ਸਦਕਾ ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਦੇ ਖਜ਼ਾਨੇ ਦੇ ਮਾਲਕ ਬਣੇ ਤੇ ਇਸ ਜਗਤ ਜਲੰਦੇ ਨੂੰ ਪਰਮਾਤਮਾ ਦੇ ਨਾਮ ਦੀਆਂ ਦਾਤਾਂ ਵੰਡਣ ਵਾਸਤੇ ਗੁਰੂ ਰਾਮਦਾਸ ਹੁਣ ਕਿਰਪਾ ਪੈ ਕਰਦੇ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪ ਕਿਰਪਾ ਕਰਕੇ ਵਿੱਚ ਵਰਤਨ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਦੀ ਦਾਤ ਬਖਸ਼ ਕੇ ਇਸ ਮਲੀਨ ਤੇ ਖਿੰਡੇ ਹੋਏ ਮਨ ਨੂੰ ਪੂਰਨ ਤੌਰ ਤੇ ਟਿਕਾ ਬਖਸ਼ ਆਪ ਹੀ ਵਿਚਾਰ ਕਰਾ ਲੈਣ। ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ

0: पट कीर्त साहिब जी ने अज दे इस अमृत बचन विच सब तो पहला आदि गुरु धन गुरु नानक साहब सच्चे पातशाह जी दी एक मन खो के उस परमात्मा दी प्रेमा भगती दा जिक्र कीता है। पहला बचन पट साहब ने कहा, नानक नाम निरंजन जानियो, धन गुरु नानक साहब कृपालु जी ने उस परमात्मा दे नाम नू जान लिया, किन्नी भगत प्रेम लिबलाई, उस परमात्मा दी वाहगुरु जी दी भगती प्रेमा भगती धन गुरु नानक साहब जी ने एक मन खो के लिब ला के अपने अंदर दे पूर्ण टिका दे विच उस परिपूर्ण परमेश्वर वाहगुरु जी दी भगती कीती। आरंभता है प्रेमा भगती तो। धन गुरु नानक साहब जी ने हठ दी गल नहीं कीती। गुरु नानक साहब ने बद्दा चट्टी कोई काम कर ली सानू नहीं प्रेरिया। हजूर ने बेरसे कर्म कांडा विच सानू परवृत नहीं होन दिता। तन गुरु नानक साहब जी ने ता परमात्मा नू प्रेम करके उस दी प्रेमा भगती ली सानू प्रेरिया है। जिमें असी बाणी विचों तन गुरु नानक साहब जी दे अमृत बचन भी पढ़ने हां, हजूर ने एक बहुत रहमत भरिया कृपा भरिया बचन कहा। गुरु नानक साहब जी दी जोत ने जे बाबा फरीद साहब ने ए बचन कहे कि तन तपै तनूर ज्यों बालन खड बलन पैरी थका सिर जुला जे मुंह पिरी मिलन, के अपने तन नू तंदूर दी तरह तपा दिया। हुण एक हथ है किन्ने जेड़ियां खड़ियां ने इनू इस तरह बाला के जिमें तंदूर दे विच लकड़ां बल दियां ने। तन तपै तनूर ज्यों बालन खड बलन पैरी थका जे पैरां नाल चलदियां होयां थक जावा, सिर जुला मैं पैरां दी थां ते सिर परने खो के चल पवां, जे मुंह पिरी मिलन जे मैनू मेरा प्यारा मिल जाए। अगे सतगुरु ने प्रेमा भगती कर ली, बाहर दी भटकना तो बचा, सानू अंदर जुड़ के लिव ला के भगती करन दी गल सिखाई। हजूर ने नाल ही बचन कर दिता के तन ना तपाए तनूर ज्यों बालन खड ना बाल, अपने तन नू तंदूर दी तरह तपा ना, इना खदियां नू बालन बना के तंदूर विच फूक ना, तन ना तपाए तनूर ज्यों बालन खड ना बाल, सिर पैरी क्या फेड़िया अंदर पिरी निखार। देख तू इना सिर ने इना पैरां ने तन दे अंगा ने की बिगाड़िया, तू अपने अंतर आत्मे उस प्यारे वाहगुरु जी दी प्रेमा भगती करके ओनू तक लै। हुण इत्थे एक शब्द मैं अर्ज करनी चाहना कि इह शब्द आया प्रेमा भगती, जां इउं कह लो किन्नी भगत प्रेम लिव लाई, कि प्रेम नाल लिव ला के रब दी भगती कीती। प्रेम एक परमात्मा दी ओ बख्शी कोई शक्ति है जेड़ी हर एक जीव अंदर परमात्मा ने टिकाई है। प्रेम है की असी आम तौर ते शब्द भी वरतने हैं कि प्यार ही परमात्मा है। गुरु कलगीधर जी दे बचन पढ़ने हैं, साच कहो सुन लेखो सब है जिन प्रेम कियो तिन ही प्रपायो। प्रेम दरअसल की है? कोई मनुख ऐसा नहीं जिदे अंदर परमात्मा ने ए शक्ति प्रेम वाली एनर्जी प्रेम वाली ऊर्जा प्रेम वाली ताकत नहीं टिकाई। केवल मनुख नहीं, हर जीव दे अंदर परमात्मा ने ए शक्ति ए अंश ए ऊर्जा टिका दिती है। केवल जीव ही नहीं, इत्थो तक कि जमीन दे विच पैदा होई फसल, जमीन दे विच पैदा होए पौधे, जमीन दे उत्ते पैदा होए रुख, परमात्मा ने उन्हां दे अंदर भी इस शक्ति नूं टिका दिता है। प्रेम एक अंदर दी खिच है, प्रेम एक परमात्मा दी दित्ती कोई ओ दात है जिहड़ी वख वख जीवां विच परमात्मा ने वख वख तरीकियां नाल टिका दित्ती है। जिवें उदाहरण कई वारी अर्ज करना हुंना, हजूर ने बाणी विच भी बचन कीता है, कहन लगे सरवर कमल किरण आगाशी बिगसै सहज सुभाई। हुण कमल दा फुल जिहड़ा है वह सरोवर विच है ते किरण सूरज जिहड़ा है वह आसमान विच है। दोनां दा करोड़ां माइल्स दा करोड़ां कोह दा इन्हां दा फासला है। इन्हां करोड़ां मीलां दी दूरी होण दे बावजूद कमल विच परमात्मा ने एक इहो जी शक्ति टिका दित्ती, ऊर्जा टिका दित्ती जिहड़ा सूरज नूं अपने तो करोड़ां कोह दी दूरी होण दे बावजूद भी उहदियां किरणां नूं देख के पूर्ण तौर ते खिड़ा विच आ जांदा है। ओह किहड़ी ताकत है, ओह किहड़ी मिकना ती शक्ति है कि जिहड़ी इस कमल दे फुल नूं चिक्कड़ विच खिड़े होए नूं पूर्ण तौर ते खिड़ा देंदी है। सिर्फ अर्ज कर रहे हां कि प्रेम भाई साहब भाई गुरदास जी ने अपनी रचना विच बहुत सोहणियां उदाहरणां कुछ दित्तियां गुरु परमेश्वर दी प्रेमा भगती दे मुतलक कि गुरु दी भगती परमात्मा दी प्रेमा भगती कैसी है। हर एक अंदर परमात्मा ने यह ताकत ए शक्ति ए ऊर्जा टिका दिती है। देखो हजूर ने बाणी विच बचन कहे ने चंद्रमा ते चकोर दा आपस विच कितना फासला है, दोनां दी दूरी है। ना तां चकोर नूं किसे ने स्कूल विच किसे ने किसे कॉलेज विच जां किसे ने अपने घर विच पिंजरे विच बंद करके उहनूं सिखाया कि आओ देख रात नूं चंद्रमा निकलना है ते तू सारी रात चकोर चंद्रमा नूं एक टिक देखना है। सिर्फ अर्ज कर रहा प्रेमा भगती प्रेम दी दात हर एक अंदर परमात्मा ने टिकाई। चकोर नूं किसे ने तालीम नहीं दिती, चकोर नूं किसे ने यह पाठ नहीं पढ़ाया कि आसमान दे विच उह पैदा होए चंद्रमा नूं देख के तू सारी रात एक टिक एक नजर नाल तकी जाना है। हालां कि इथों तक कि चकोर दे मौत दा कारण भी कई वारी चंद्रमा नूं देखना हो जांदा है, क्योंकि चकोर सारी रात जदों चंद्रमा आउंदा है आसमान ते एक टिक उहनूं नजर टिका के देख दीए, चंद्रमा जदों इह अपनी थां सारी रात बदलदा है अपनी गतिशील चंद्रमा गति नाल जदों रुख चेंज करदा है, पर चकोर जे चढ़ते वाले पासे चंद्रमा आया पूर्णमाशी दा ते उहने इह नहीं कि चंद्रमा दे नाल नाल अपने लत्तां नूं अपने जिस्म नूं घुमाना है, उहदा सुभाग है। चंद्रमा जे इस पास्यों चढ़िया चढ़ते वाले पास्यों शाम नूं उहने सवेर तक लहिंदे वाले पासे आउणा है। चकोर अपने पैरां नूं सारी रात एक थां ते थिर रखेगी, सिर्फ अपनी गर्दन नूं ही चंद्रमा दे नाल मोड़ी जाए, गर्दन मोड़दी है कदी अपने पैर नहीं। इन्नी को दी सुरत इन्ना टिका कि उहनूं अपने जिस्म दा भी कोई पता नहीं, केवल तां केवल अपनी गर्दन नूं झुका के अपनी पिठ ते ला लैंदी है ते कई वारी उहदी गर्दन झुकना भी उहदी मौत दा कारण बन जांदा है। पर उह किहड़ी खिच है, चकोर नूं किसे ने तालीम नहीं दित्ती, चकोर नूं किसे ने पढ़ाया नहीं, चकोर ले कोई विद्या दा साधन नहीं, पर परमात्मा ने चकोर दे अंदर चंद्रमा दे प्रति एक खिच पैदा कीती, जिस खिच नूं जे किते मनुख समझे उसे खिच नूं ही प्रेम किया गया है। हुण उह दिस नहीं रही पर उहदा चंद्रमा नाल नेक है। भाई गुरदास जी दी रचना विचो अर्ज कर रहे हैं, भाई साहब ने पहला बचन किया चंद चकोर प्रीत है, चकोर दी चंद्रमा नाल प्रीत है प्रेम है ते ओ एक टिक चंद्रमा नूं देख रही है। चंद चकोर प्रीत है लाए तार निखाले, तार दा अखरी अर्थ हुंदा लिव लानी, एक टिक देखी जाना। भाई साहब कहिंदे ने देखो परमात्मा ने प्रेम एक जानवर विच एक जीव विच एक पंछी विच भी पैदा कर दिता, एक टिक हो के चंद्रमा नूं देख रही है। चंद चकोर प्रीत है लाए तार निखाले, चकवी सूरज खेत है मिल खून सुखाले। हुण इत्थे पावे शब्द उन्होंने सूरज खेत क्या है कि चकवी दा सूरज नाल नेक है। दरअसल ओदा सूरज नाल ने नहीं, चकवी दा ने ता अपने चकवे दे नाल है, क्योंकि सूरज चढ़ नाल चानन विच उन्हां दा मिलाप है ते अंधकार विच रात दे खनेरे विच उन्हां दा विछोड़ा पै जांदा है। हुण एक रात दा विछोड़ा है, सारी रात चकवी ते चकवा एक दूजे नूं पुकारी जा रहे ने। हजूर दे प्यारे सिख भाई गुरदास कहिंदे ने उस चकवी ते चकवे नूं मनुख वर्गा ओदा शरीर नहीं, मनुख वर्गी ओदी बुद्धि नहीं, मनुख वर्गी ओदी सोचन दी शक्ति नहीं, मनुख जितना ओ कोई कार विखार भी नहीं कर सकदा, पर देख उस चकवी ते चकवे अंदर भी परमात्मा ने खिच रख दिती। एक रात दा विछोड़ा पिया ते सारी रात एक दूजे नूं पुकार दे रहे, उन्नी देर तक चैन नहीं सकून नहीं जिन्नी देर तक चकवी ते चकवा दोनों आपस विच मिल नहीं जाते। हुण ओ केड़ी खिच है जेड़ी सारी रात कुरलांदे रहे पुकारदे रहे। सिर मैं अर्ज करनी चाहना कि गुरु नानक साहब ने प्रेमा भगती की, एक टेक होके ते अर्ज कर रहे हैं कि प्रेम दी दात परमात्मा ने एक खिच हर एक दे विच पैदा की है। कमल विच खिच है सूरज नू देख के, चकवी ते चकवे अंदर खिच है, चंद्रमा ते चकोर दी खिच है। भाई साहब ने दूसरा बचन कहा, पहला सी चंद चकोर प्रीत है लाए त्यार तार निखाले, चकवी सूरज खेत है मिल खोन सुखाले, नेहो कवल जल जानिए खेड़ मूह बखाले। खुण पानी ते कमल दा फुल आपसी कैसा प्यार पै कर दे, कि सुकी मिट्टी दे उते कमल दे फुल कदी प्रफुल्लत हुंदे देखे ने। जमीन ता ओही है, छप्पड़ टोबा ता ओही है, पर कमल दे फुल ना सुके कदी टोबे विच, ना सुकी जमीन ते प्रफुल्लत होणगे। पानी रुकण दी देर है ते सौण दे महीने विच कमल दे फुल अपने आप नूं प्रफुल्लत करदे ने ते पानी दे विच ओ पूर्ण तौर ते खिड़ जांदे। अगे मैं अर्ज करनी है, कमल दे फुल दी खिच सूरज नाल भी है, कमल दे फुल नूं जिंदगी पानी भी दे रहा है, पर जेड़ी दिसदी नहीं ओ खिच पानी विच ओनूं मिल रही है। भाई साहब ने चौथा बचन किया, कहन लगे मोर बबीए बोल दे वेख बदल काले। हुण काला बदल असमान ते चढ़ के आउंदा है, जितना मोर ओनू देख के खुश हुंदा है। हुण बदल दा ते मोर दा आपसी की रिश्ता है, ओ असमान दे उते ओ धरती दे उते जदों काली घटा चढ़ी ते मोर इको दम पैलां पाण लग पिया ते अपने पंखों ने पूर्ण तौर ते खलार लै बखेर लै। उस बदल नूं देख के मोर दे अंदर भी परमात्मा ने एक खिच पैदा कर दिती, जेड़ी बदल नूं देख के खड़ाओ विच आया ते नचण लग पिया। पपीए वल झाती मारीए, सच जाण्यो बाकी साल दे महीने पपीआ कदी भी उच्ची नहीं पुकारदा, पर जदो खाड़ ते सौण दा महीना हुंदा भादों दा उदो पपीए दे गले विच वी राग पैदा हो जांदा है, ओ भी बदलां नूं देख के उच्ची उच्ची पुकार लग पिया है। ओदे विच वी एक खिच है, चकोर विच, कमल फुल विच, चकवी विच, मोर ते बबीए विच, ते सच जाणू मां ते पुत्तर दी भी एक खिच है। इस्त्री दी पति ते पत्नी दे अंदर भी एक दूजे प्रति खिच है। पर भाई साहब ने सारियां गल्लां करके कहन लगे चंद्रमा दी चकोर नाल प्रीत है, चकोर दी चंद्रमा नाल प्रीत है, पर सच जानी चंद्रमा बेवफाई कर सकदा है प्यारिया, के पानी जेड़ा वो सुख सकदा है, कमल फुल मुरझा सकदा है, चकवी ते चकवे दा विछोड़ा पै सकदा है, चमक दे कोई बदल दूर जा सकदे ने, मोर ते बबीए विलकदे रह सकदे ने, मां ते बाप साथ छड़ के जा सकदे ने, नार ते पतार दा प्यार है पर मौत प्यार नूं विछोड़ सकदी है, पर गुरु ते रब दी प्रीत ऐसी है जिस खिरदे विच टिक जाए सच जाणो ए प्रीत मरण तो बाद भी कदी नहीं टुटदी। एक ऐसी प्रीत है, भाई साहब ने प्यार दी व्याख्या करदिआं बहुत सोहणी पौड़ी कही, चंद चकोर प्रीत है लाए तार निखाले, चकवी सूरज खेत है मिल खून सुखाले, ਨਿਉ ਕਵਲ ਜਨ ਜਾਣੀਆਂ ਖਿੜ ਮੂੰਹ ਵਿਖਾਲੇ ਮੋਰ ਬਾਬੀਏ ਬੋਲਦੇ ਵੇਖ ਬੱਦਲ ਕਾਲੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਪਰ ਪਿਆਰਿਆ ਗੁਰੂ ਨਾਨਕ ਦੀ ਪ੍ਰੀਤ ਕੈਸੀ ਹੈ ਪੀਰ ਮਰੀਦਾਂ ਪਿਰ ਹੜੀ ਉਹ ਨਿਭ ਹੈ ਨਾਲੇ ਕਿ ਮਰੀਦ ਦੀ ਤੇ ਪੀਰ ਦੀ ਜਿਹੜੀ ਪ੍ਰੀਤ ਹੈ ਉਹ ਤੋੜ ਨਿਭਣ ਵਾਲੀ ਉਹ ਰਸਤੇ ਵਿਚ ਟੁੱਟਣ ਵਾਲੀ ਨੇ ਆਪ ਤਵੱਜੋ ਦੇਣਾ ਗੁਰੂ ਨਾਨਕ ਸਾਹਿਬ ਨੇ ਉਸ ਕਰਤਾਰ ਦੀ ਪ੍ਰੇਮਾ ਭਗਤੀ ਕੀਤੀ ਤੇ ਜਦੋਂ ਅਸੀਂ ਬਾਬੇ ਨਾਨਕ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿਚ ਆਪਣੇ ਮਨ ਨੂੰ ਮੁਖਾਤਬ ਕਰਕੇ ਪਿਆਰੇ ਨੂੰ ਪਿਆਰ ਕਰਨ ਦੇ ਕੁਝ ਜੁਗਤਾਂ ਸਾਨੂੰ ਦੱਸੀਆਂ ਹਜ਼ੂਰ ਦੀ ਸ੍ਰੀ ਰਾਗ ਵਿਚ ਇਕ ਅਸ਼ਟਪਦੀ ਹੈ ਉਸ ਅਸ਼ਟਪਦੀ ਦੇ ਕੁਝ ਪਦੇ ਮੈਂ ਆਪ ਜੀ ਦੇ ਸਮਕਸ਼ ਰੱਖਣੇ ਚਾਹੁੰਦਾ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪ੍ਰੇਮਾ ਭਗਤੀ ਕੈਸੀ ਹੈ ਉਸ ਅਸ਼ਟਪਦੀ ਦੀਆਂ ਰਹਾਓ ਦੀਆਂ ਤੁਕਾਂ ਨੇ ਰਹਾਓ ਦੇ ਬਚਨ ਨੇ ਮਨ ਰੇ ਕਿਉਂ ਛੂਟੈ ਬਿਨ ਪਿਆਰ ਹੇ ਮੇਰੇ ਮਨਾ ਕੀ ਪਰਮਾਤਮਾ ਨੂੰ ਪ੍ਰੇਮ ਤੋਂ ਕਰਨ ਤੋਂ ਬਿਨਾਂ ਤੇਰਾ ਖਹਿੜਾ ਛੁੱਟ ਸਕਦਾ ਹੈ ਕੀ ਤੂੰ ਬੰਧਨਾਂ ਤੋਂ ਮੁਕਤ ਹੋ ਸਕਣਾ ਪਰਮਾਤਮਾ ਨੂੰ ਪ੍ਰੇਮ ਕਰਨ ਤੋਂ ਬਿਨਾਂ ਮਨ ਰੇ ਕਿਉਂ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਭਗਤ ਭੰਡਾਰ ਗੁਰੂ ਦੇ ਰਾਹੀਂ ਇਹ ਸਮਝ ਪੈਂਦੀ ਏ ਕਿ ਪਰਮਾਤਮਾ ਸਾਰੀਆਂ ਥਾਵਾਂ ਤੇ ਰਵਿਆ ਹੈ ਤੇ ਗੁਰੂ ਕਿਰਪਾ ਕਰੇ ਤੇ ਭਗਤੀ ਦੇ ਭੰਡਾਰੇ ਬਖਸ਼ਦਾ ਹੈ ਰਹਾਓ ਦੀ ਤੁਕ ਨੂੰ ਫਿਰ ਸਮਝੀਏ ਮਨ ਰੇ ਕਿਉਂ ਛੂਟੈ ਬਿਨ ਪਿਆਰ ਪਿਆਰ ਤੋਂ ਬਿਨਾਂ ਪ੍ਰੇਮ ਤੋਂ ਬਿਨਾਂ ਉਸ ਪਰਮਾਤਮਾ ਨੂੰ ਕਦੀ ਤੂੰ ਖੁਸ਼ ਨਹੀਂ ਕਰ ਸਕਦਾ ਗੁਰੂ ਤੋਂ ਬਿਨਾਂ ਤੈਨੂੰ ਪ੍ਰੇਮ ਕਰਨ ਦੀ ਜੁਗਤ ਨਹੀਂ ਆਉਣੀ ਵੈਸੇ ਤਾਂ ਜੇ ਇਨਸਾਨ ਨੂੰ ਸਮਝ ਪੈ ਜਾਏ ਕਿ ਪ੍ਰੇਮ ਪ੍ਰੀਤ ਪਿਆਰ ਨੇ ਇਹ ਜਿਤਨੇ ਵੀ ਸ਼ਬਦ ਅਸੀਂ ਵਰਤਨੇ ਆ ਜੇ ਇਨਸਾਨ ਦੇ ਸਰੀਰ ਅੰਦਰ ਤਨ ਅੰਦਰ ਪਰਮਾਤਮਾ ਲਈ ਪ੍ਰੀਤ ਨਹੀਂ ਪਿਆਰ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰ ਤੋਂ ਪ੍ਰੀਤ ਤੋਂ ਬਿਨਾਂ ਜਿਹੜੇ ਮਨੁੱਖਾਂ ਦੇ ਤਨ ਨੇ ਕਹਿੰਦੇ ਨੇ ਮਾਨੋ ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਸ਼ਮਸ਼ਾਨ ਭੂਮੀ ਵਿੱਚ ਮੁਰਦੇ ਸੜ ਕੇ ਕਿਤੇ ਮਿੱਟੀ ਦਾ ਢੇਰ ਹੋ ਜਾ ਉਹ ਤਾਂ ਇਸ ਤਰ੍ਹਾਂ ਨੇ ਕਿ ਜਿਵੇਂ ਮਾਨੋ ਕਿ ਇੱਕ ਮਰਿਆ ਹੋਇਆ ਸਰੀਰ ਪਿਆਰ ਹੈ ਮਰੇ ਕੋਈ ਸਰੀਰ ਵਿੱਚ ਕੋਈ ਹਰਕਤ ਨਹੀਂ ਤੇ ਜਿਸ ਮਨੁੱਖ ਦੇ ਜਿਸਮ ਅੰਦਰ ਪਰਮਾਤਮਾ ਦਾ ਪਿਆਰ ਹੈ
1: ਹਸਤ ਖੇਲਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਮੰਦਰ ਵਿੱਚ ਭਗਤੀ ਕਰਦਿਆਂ ਪ੍ਰਭੂ ਦੇ ਗੀਤ ਗਾਉਂਦਿਆਂ ਕਿਉਂ ਉਠਾਏ ਗਏ ਕਿਉਂ ਬਾਹਰ ਕੱਢੇ ਗਏ ਕਿਉਂਕਿ ਸ਼ੂਦਰ ਜਾਤੀ ਦੇ ਸਨ ਤੇ ਸ਼ੂਦਰ ਜਾਤੀ ਲਈ ਮੰਦਰਾਂ ਦਾ ਪ੍ਰਵੇਸ਼ ਬੰਦ ਸੀ ਆਪ ਸਵੈਮ ਕਹਿੰਦੇ ਨੇ ਹਸਤ ਖਲਿਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਹੀਨੜੀ ਜਾਤ ਮੇਰੀ ਜਾਤ ਮਰਾਇਆ ਛੀਪੇ ਕੇ ਜਨਮ ਮੁਕੋ ਕਾਹੇ ਕੁਆਇਆ ਭਗਤੀ ਭਾਵ ਵਿੱਚ ਭਿੱਜੇ ਗੀਤ ਆਪ ਜੁਗਾ ਰਹੇ ਸਨ ਤੇ ਮੰਦਰਾਂ ਵਿੱਚ ਜੋ ਕਥਾ ਕੀਰਤਨ ਹੁੰਦਾ ਸੀ ਉਸਦੇ ਜੋ ਸੁਣਨ ਦਾ ਆਪ ਦੇ ਅੰਦਰ ਸ਼ੌਕ ਸੀ ਲੇਕਿਨ ਬ੍ਰਾਹਮਣਾਂ ਦਾ ਜੋ ਵਿਵਹਾਰ ਸੀ ਉਸ ਤੋਂ ਦੁਖਤ ਹੋ ਕੇ ਆਪ ਕਹਿੰਦੇ ਨੇ ਛੀਪੇ ਕੇ ਜਨਮ ਮੁਕੋ ਕਾਹੇ ਕੁਆਇਆ ਹੇ ਪ੍ਰਭੂ ਤੂੰ ਛੀਂਬੇ ਦੇ ਘਰ ਮੈਨੂੰ ਜਨਮ ਕਿਉਂ ਦਿੱਤਾ ਕਿਉਂਕਿ ਭਗਤੀ ਕਰਨ ਦਾ ਅਖਤਿਆਰ ਲੋਕੀ ਮੈਨੂੰ ਨਹੀਂ ਦਿੰਦੇ ਮੰਦਰਾਂ ਵਿੱਚੋਂ ਧੱਕੇ ਮਾਰ ਕੇ ਕੱਢਦੇ ਨੇ ਲੈ ਕਮਲੀ ਚਲਿਓ ਪਲਟਾਏ ਦੇਹੁਰੇ ਪਾਛੇ ਬੈਠਾ ਜਾਏ ਆਖਿਰ ਆਪਣਾ ਚਦਰਾ ਵਿਛਾ ਕੇ ਜਿਸ ਦੇ ਉੱਤੇ ਬੈਠਾ ਹੋਇਆ ਸੀ ਉਹਨੂੰ ਸੰਭਾਲ ਕੇ ਸਮੇਟ ਕੇ ਮੰਦਰ ਦੇ ਪਿਛਵਾੜੇ ਜਾ ਬੈਠਾ ਆਪ ਦਾ ਹੀ ਵਾਕ ਹੈ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕਾ ਦੇਹੁਰਾ ਫਿਰੇ ਜੈਸੇ ਜੈਸੇ ਉਹ ਪ੍ਰਭੂ ਦੇ ਗੀਤ ਗਾਉਂਦੇ ਨੇ ਪ੍ਰਭੂ ਵਿਚਲੀਨ ਹੁੰਦੇ ਨੇ ਵੈਸੇ ਵੈਸੇ ਮੰਦਰ ਫਿਰਦਾ ਹੈ ਔਰ ਮੰਦਰ ਦਾ ਜੋ ਮੁੱਖ ਦੁਆਰ ਸੀ ਉਸਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਮੂਰਤੀਆਂ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਔਰ ਪੰਡੀਆਂ ਦੀ ਤਰਫ ਪਿਛਵਾੜ ਲਾ ਫੇਰ ਦਿਆ ਨਾਮੇ ਕੋ ਦੇਹੁਰਾ ਪੰਡੀਅਨ ਕੋ ਪਿਛਵਾੜ ਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ ਇਹ ਮੰਦਰ ਗੌਂਡਾ ਵਿੱਚ ਅੱਜ ਵੀ ਮੌਜੂਦ ਹੈ ਸ਼੍ਰੀ ਸੱਚਖੰਡ ਹਜ਼ੂਰ ਸਾਹਿਬ ਤੋਂ ਗਾਲਬਨ 40 ਮੀਲ ਦੀ ਦੂਰੀ ਤੇ ਔਰੰਗਾਬਾਦ ਰੋਡ ਦੇ ਉੱਤੇ ਇੱਕ ਗੌਂਡਾ ਨਾਮ ਦਾ ਬਹੁਤ ਵੱਡਾ ਤੀਰਥ ਹੈ। ਇਸ ਔਂਡਾ ਨਾਮ ਦੇ ਤੀਰਥ ਦੇ ਉੱਤੇ ਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਨੇ ਇਹ ਪ੍ਰਭੂ ਦੇ ਗੀਤ ਗਾਏ ਤੇ ਆਪ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ। ਇਹ ਮੰਦਰ ਇਤਿਹਾਸਕ ਮੰਦਰ ਹੈ ਔਰ ਕਸਬੇ ਦਾ ਨਾਂ ਔਂਡਾ ਹੈ। ਮਹਾਰਾਸ਼ਟਰ ਦੇ ਚ ਬੇਸ਼ੁਮਾਰ ਤੀਰਥਾਂ ਦੇ ਚੋਂ ਇਹ ਅਸਥਾਨ ਵੀ ਤੀਰਥ ਸਤਲ ਕਰਕੇ ਬਹੁਤ ਮਸ਼ਹੂਰ ਹੈ ਔਰ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਵੀ ਅਸਥਾਨ ਇਸ ਮੰਦਰ ਦੇ ਚ ਅੱਜ ਬਣਿਆ ਹੋਇਆ ਹੈ। ਭਾਵੇਂ ਆਪ ਸਰੀਰਕ ਰੂਪ ਦੇ ਜਦ ਮੌਜੂਦ ਸਨ ਤਾਂ ਆਪ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਲੇਕਿਨ ਅੱਜ ਉਹਨਾਂ ਦੀ ਮੂਰਤੀ ਮੰਦਰ ਦੇ ਦੁਆਰ ਤੋਂ ਬਾਹਰ ਸਥਾਪਨ ਕੀਤੀ ਹੋਈ ਹੈ ਔਰ ਦੂਰੋਂ ਹੀ ਪੁਜਾਰੀ ਆਵਾਜ਼ ਮਾਰਦੇ ਨੇ ਸੰਤ ਨਾਮਦੇਵ ਦੇ ਦਰਸ਼ਨ ਕਰੋ, ਸੰਤ ਨਾਮਦੇਵ ਦੇ ਦਰਸ਼ਨ ਕਰੋ। ਲੇਕਿਨ ਇਹ ਅਜੂਬਾ ਪ੍ਰਿਥਵੀ ਤੇ ਮੌਜੂਦ ਹੈ ਕਿ ਮੂਰਤੀਆਂ ਦਾ ਮੂੰਹ ਇੱਕ ਪਾਸੇ ਹੈ, ਮੰਦਰ ਦਾ ਮੂੰਹ ਦੂਸਰੇ ਪਾਸੇ ਹੈ ਔਰ ਇਹ ਅਜੂਬਾ ਕਹਿੰਦੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ ਕਰਕੇ ਹੋਇਆ, ਕਿਉਂਕਿ ਆਪ ਨੂੰ ਜਦ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਆਪ ਪਿੱਛੇ ਜਾ ਬੈਠੇ ਤਾਂ ਮੂਰਤੀਆਂ ਨੇ ਵੀ ਰੁੱਖ ਨਾਮਦੇਵ ਦੀ ਤਰਫ ਹੀ ਕਰ ਲਿਆ। ਖੈਰ, ਮਹਾਰਾਸ਼ਟਰ ਦੇ ਚ ਭਰਮਣ ਕਰਦੇ ਹਾਂ, ਪ੍ਰਭੂ ਗੀਤ ਗਾਉਂਦੇ ਹਾਂ, ਆਪ ਮਨੁੱਖਤਾ ਲਈ ਇੱਕ ਪਵਿੱਤਰ ਮਾਹੌਲ ਬਣਾ ਰਹੇ ਸਨ। ਦਰਅਸਲ ਭਗਤ ਦਾ ਹੋਣਾ ਹੀ ਵਾਤਾਵਰਣ ਦਾ ਪਵਿੱਤਰ ਹੋਣਾ ਹੈ। ਉਹਦੇ ਸਰੀਰ ਦੇ ਚੋਂ ਜੋ ਲਹਿਰਾਂ ਨਿਕਲਦੀਆਂ ਨੇ, ਤਿਰੰਗਾ ਨਿਕਲਦੀਆਂ ਨੇ, ਉਹ ਆਸ ਪਾਸ ਦੇ ਮਾਹੌਲ ਨੂੰ ਪਵਿੱਤਰ ਕਰਦੀਆਂ ਨੇ। ਜੈਸੇ ਕਿ ਭਗਤ ਕਬੀਰ ਦਾ ਕਹਿਣਾ ਹੈ, ਕਬੀਰ ਸੋ ਮੁਖ ਧਨ ਹੈ ਜੈ ਮੁਖ ਕਹੀਏ ਰਾਮ, ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏ ਗੋ ਗ੍ਰਾਮ। ਦੇਹੀ ਦਾ ਤੇ ਕਹਿਣਾ ਕਿ ਇੱਕ ਸੁਰਤ ਹੋ ਕੇ ਜੋ ਪ੍ਰਭੂ ਗੀਤ ਉਚਾਰਨ ਕਰਨੇ ਨੇ, ਪ੍ਰਭੂ ਸਿਮਰਨ ਕਰਨਾ, ਉਹਦੇ ਨਾਲ ਤੇ ਸਾਰਾ ਨਗਰ ਪਵਿੱਤਰ ਹੋ ਜਾਂਦਾ, ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ। ਤੋ ਨਾਮਦੇਵ ਨੇ ਥਾਂ ਥਾਂ ਤੇ ਮਹਾਰਾਸ਼ਟਰ ਦੇ ਚ ਭਰਮਣ ਕਰਨਾ ਆਰੰਭ ਕੀਤਾ। ਇਸ ਤੋਂ ਬਾਅਦ ਆਪ ਨੇ ਸਮਸਤ ਭਾਰਤ ਦਾ ਵੀ ਰਟਨ ਕੀਤਾ। ਦਿੱਲੀ ਦੇ ਜਦ ਆਪ ਆਏ ਤੇ ਆਪ ਦੇ ਭਗਤੀ ਭਾਵ ਦੇ ਸੰਗੀਤ ਨੇ ਜਦ ਸਰੋਤਿਆਂ ਦੇ ਮਨਾਂ ਤੇ ਆਪਣਾ ਪ੍ਰਭਾਵ ਪਾਇਆ ਤੇ ਆਪ ਦੇ ਆਲੇ ਦੁਆਲੇ ਬਹੁਤੀ ਭੀੜ ਇਕੱਠੀ ਹੋਈ ਤਾਂ ਉਹ ਪੁਰਾਣਾ ਝਗੜਾ ਸ਼ੁਰੂ ਹੋ ਗਿਆ ਜਿਹਨੂੰ ਕਹਿੰਦੇ ਨੇ ਸੱਤ ਤੇ ਸਤਾ ਦਾ ਝਗੜਾ। ਵਕਤ ਦੇ ਸੁਲਤਾਨ ਸਿਕੰਦਰ ਲੋਧੀ ਨੂੰ ਇਹ ਗੱਲ ਰਾਸ ਨਹੀਂ ਆਈ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ, ਇਤਨਾ ਇਕੱਠ। ਇਸ ਤੋਂ ਸਤਾਧਾਰੀ ਕਈ ਦਫਾ ਖਤਰਾ ਮਹਿਸੂਸ ਕਰਦੇ ਨੇ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਕਿਉਂ ਹੈ ਤੇ ਇਹ ਭੀੜ ਕਿਸੇ ਵਕਤ ਸਾਡੇ ਲਈ ਦੁਖਦਾਈ ਸਾਬਤ ਨਾ ਹੋਵੇ। ਲਿਹਾਜ਼ਾ ਸ਼੍ਰੀ ਨਾਮਦੇਵ ਜੀ ਮਹਾਰਾਜ ਨੂੰ ਪਕੜ ਕੇ ਹਿਰਾਸਤ ਵਿੱਚ ਲੈ ਲਿਆ ਗਿਆ ਔਰ ਸੁਲਤਾਨ ਨੇ ਕਿਹਾ ਕਿ ਮੇਰੇ ਘਰ ਦੀ ਇਹ ਕਪਿਲਾ ਗਊ ਮਰ ਗਈ ਹੈ, ਇਸ ਨੂੰ ਤੂੰ ਆਪਣੀ ਸ਼ਕਤੀ ਨਾਲ ਜਿਵਾ ਦੇ ਤੇ ਤੈਨੂੰ ਛੱਡਾਂਗਾ ਵਰਨਾ ਨਹੀਂ। ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜਨਮ ਤੇ ਮਰਨ ਪ੍ਰਭੂ ਦੇ ਹੱਥ ਚ, ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹ ਜਨਮ ਤੇ ਮਰਨ ਰਾਮ ਦੇ ਹੱਥ ਦੇ ਚ ਹੈ, ਨਾ ਕਿ ਮੇਰੇ ਹੱਥ ਦੇ ਚ ਹੈ। ਸੁਲਤਾਨ ਕ੍ਰੋਧ ਦੇ ਚ ਆਇਆ, ਗੁੱਸੇ ਦੇ ਚ ਆਇਆ ਔਰ ਜੇਲ੍ਹ ਦੇ ਚ ਨਾਮਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ। ਦਿੱਲੀ ਦੇ ਪਤਵੰਤਿਆਂ ਨੇ ਆਖਿਰ ਸੋਚਿਆ ਕਿ ਕੀਮਤੀ ਇਨਸਾਨ ਹੈ, ਭਗਤ ਹੈ ਔਰ ਐਸਾ ਨਾ ਹੋਵੇ ਕਿ ਰਾਜ ਹੱਠ ਦੇ ਸਾਹਮਣੇ ਇਸ ਦੀ ਕੀਮਤੀ ਜਾਨ ਚਲੀ ਜਾਏ। ਤੋ ਸਾਰੇ ਪਤਵੰਤੇ ਸੁਲਤਾਨ ਨੂੰ ਸਮਝਾਉਣ ਲਈ ਗਏ। ਜਦ ਵੀ ਕਦੀ ਰਾਜ ਹੱਠ ਤੇ ਭਗਤੀ ਦਾ ਹੱਠ ਆਪਸ ਦੇ ਚ ਟਕਰਾਉਂਦਾ ਹੈ ਤਾਂ ਵਾਕਈ ਰਾਜ ਹੱਠ ਲਈ ਇੱਕ ਕਿਆਮਤ ਹੀ ਨਾਜ਼ਲ ਹੁੰਦੀ ਹੈ। ਐਸਾ ਆਦ ਕਾਲ ਤੋਂ ਚੱਲਿਆ ਹੈ। ਭਗਤ ਹੱਟ ਕਰਦਾ ਹੈ ਆਪਣੀ ਸੱਚਾਈ ਤੇ, ਪਰ ਸਤਾਧਾਰੀ ਹੱਟ ਕਰਦਾ ਹੈ ਆਪਣੀ ਸਤਾ ਤੇ, ਆਪਣੀ ਝੂਠ ਤੇ। ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ, ਤੁਰਾ ਤਰਕ ਤਾਜ਼ੀ ਬ ਮਕਰੋ ਰਾਇਆ, ਮਰਾ ਚਾਰਾ ਸਾਜੀ ਬ ਸਿਦਕੋ ਸਫਾ, मैं सिद्क ते खड़ा, सच्चाई ते खड़ा, सफाई ते खड़ा, ऐ सुल्तान तू झूठ ते खड़ा है, फरेब ते खड़ा है, फरेब ते खड़ा, तू इस तो अगा पिछा नहीं होना चाहता, है तेरा हट है, पर सच ते मैं खड़ा, मैं भी इधर उधर नहीं होना चाहता, ये मेरा हट है। सत ते सताधारियां दी आद काल तो ही नहीं बने, सताधारी सतवादियां दे गुण उन्हां दे आले दुआले श्रद्धालुआं दी भीड़ नूं वेख के औखे हुंदे रहने, ते सतवादी सताधारियां दे झूठ नाल कदी सहमत नहीं हुंदे रहे, तो नामदेव भी सहमत ना होए। सुल्तान ने कह दिता नामदेव नूं करड़ी तों करड़ी सजा देंगे, लेकिन जब दिल्ली दे पतवंते सुल्तान दे कोल पहुंचे ते कहन लगे एक कीमती मनुख है, इस दी होंद मनुखता दी तामीर दे सहायक होंदी है, मददगार होंदी है, ये ते चंदन दा वृक्ष है, चलदा फिरदा खुशबुआ वंडदा है, शीतलता वंडदा है, इनू छोड़ दो। सुल्तान कहंदे ने मैं किसे कीमत ते भी नहीं छड़ना, एक कोई शर्त है, मोई हुई गऊ ए जवा दे, पर मोई हुई गऊ नू जवान तो नामदेव ने इनकार कीता है। दिल्ली दे धनाढ़ सेठा ने भगता ने आखिर सुल्तान नू कहा कि नामदेव दे शरीर दा जो वजन है इतने वजन दा साडे कोल सोना ले लो, चांदी ले लो, नामदेव नू छड़ दो। ता सुल्तान कहिंदा माल लौ ता दोजक परो, मैं दोजकां विच नहीं जाना, मैं धन माल लेके इस काफर नू नहीं छड़ना। तो सारे पतवंते हाथ जोड़ के सुल्तान नू कहिंदे ने मोई होई गऊ नामदेव नहीं जवाना चाहते, धन माल तुसी नहीं लेना चाहते, ता कोई तीसरा तरीसा कड्डो, कोई तीसरा मार्ग कड्डो ताकि नामदेव दी बंद खलासी हो सके। ता तीसरा तीका सुल्तान ने कहा एक कोई है, ए राम कहना छड़ दे, ए खुदा खुदा दा रटन करे। नामदेव नु जदे गल आखी गई तो कहन लगे नहीं मैं अपने हठ ते कायम। उस समय भरमण देच नामदेव जी दी माता भी नामदेव जी दे नाल सन, ते मां ने कह दिता छोड़ राम की ना भजे खुदा है, छड़ जान बचदी है, खुदा खुदा कहना आरंभ कर। नामदेव कहने नहीं मैं ऐसा नहीं करना, कतई नहीं करना। ते मां कहन लगी मैं ते कई दफा तेरी जबान तो अल्लाह दी धुनी सुनी है, खुदा दे गीत सुने ने, ते तुम आप ही ते कहिंदा रहे हैं राम ते खुदा दे च कोई भेद नहीं है, और तू ऐसे गीत गांदा रहे। नामदेव जी महाराज का ऐसा एक पावन पवित्र वाक गुरु ग्रंथ साहब जी महाराज दे च मौजूद है, मैं अंध ले की टेक तेरा नाम खुंदकारा, मैं गरीब मैं मस्कीन तेरा नाम है अधारा, करीमा रहीमा अल्लाह तू गनी। ये शब्द नामदेव जी महाराज दा, करीमा रहीमा अल्लाह तू गनी, हाजरा हजूर दरपेश तो मनी, दरियाओ तू दहिंद तू बिस्यार तू धनी, देह लेह एक तू दिगर को नहीं, तू दाना तू बीना मैं विचार क्या करी, नामे चे स्वामी बख्शिंद तो हरी। इहदे च जितने भी नाम नामदेव जी महाराज ने उचारण कीते ने करीबन करीबन इस्लामी ने, करीमा रहीमा अल्लाह तू गनी, हाजरा हजूर दरपेश तो मनी। तो इस सारे नाम इस्लामी ने, मां ने कहा तू ते कई दफा अल्लाह अल्लाह दी धुन रटना है, कई दफा करीम करीम रहीम रहीम करके उच्चारण करदा, आज की है आज कह दे जान बख्शी हो जाएगी। तो श्री नामदेव जी महाराज अपनी माता नु कहंदे ने उदों जद मैं अल्लाह दा नाम उच्चारण करदा अपनी मौज दे च अपनी मस्ती दे च, लेकिन अज आखांगा ते मजबूरी दे च, जे अज आखांगा ता जबर हेठ, अज आखांगा त ਤਾਂ ਦਬਾਓ ਹੇਠ ਤੋ ਦਬਾਓ ਹੇਠ ਕਹਿਣ ਵਾਸਤੇ ਮੈਂ ਤਿਆਰ ਨਹੀਂ, ਦਬਾਓ ਦੇ ਵਿੱਚ ਆ ਕੇ ਤੇ ਮੈਂ ਰਾਮ ਕਹਿਣ ਨੂੰ ਵੀ ਤਿਆਰ ਨਹੀਂ। ਮੈਂ ਖੁਦਾ ਕਿਸ ਤਰ੍ਹਾਂ ਆਖਾਂਗਾ, ਮੌਜ ਨਾਲ ਕਹਿੰਦਾ, ਮਸਤੀ ਨਾਲ ਕਹਿੰਦਾ, ਲਿਹਾਜ਼ਾ ਮੈਂ ਐਸਾ ਨਹੀਂ ਕਰਾਂਗਾ। ਕਹਿੰਦੇ ਨੇ ਕਿ ਸਾਤ ਘੜੀ ਜਬ ਬੀਤੀ ਸੁਣੀ, ਅਜੂ ਨਾ ਆਏ ਤ੍ਰਿਭੁਵਨ ਧਨੀ। ਨਾਮਦੇਵ ਜੀ ਮਹਾਰਾਜ ਨੇ ਪ੍ਰਾਰਥਨਾ ਕੀਤੀ, ਹੇ ਪ੍ਰਭੂ ਮੈਂ ਆਪਣਾ ਫੈਸਲਾ ਤੇਰੇ ਹੱਥ ਛੋੜਦਾ, ਜੋ ਤੇਰੀ ਮਰਜ਼ੀ। ਪ੍ਰਭ ਆਪਣੀ ਵਡਿਆਈ ਚਾਹੁੰਦਾ, ਜਨਕਾ ਜੈਕਾਰ ਕਰਾਈ, ਐਸਾ ਹੋ ਜਾਂਦਾ ਹੈ। ਕਈ ਦਫ਼ਾ ਪ੍ਰਭੂ ਦੀ ਵਡਿਆਈ ਭਗਤਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ, ਸੰਤਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ। ਕਹਿੰਦੇ ਨੇ ਮੋਈ ਹੋਈ ਗਊ ਉੱਠ ਖੜੋਈ, ਔਰ ਬਾਦਸ਼ਾਹ ਦੇ ਪੇਟ ਦੇ ਸੂਲ ਪੈ ਗਏ, ਦਰਦ ਹੋਣਾ ਸ਼ੁਰੂ ਹੋਇਆ। ਇੱਧਰ ਮੋਈ ਹੋਈ ਗਊ ਜਦ ਜ਼ਿੰਦਾ ਹੋਈ, ਇਸ ਕਰਾਮਾਤ ਨੂੰ ਵੇਖਿਆ, ਦੂਸਰੇ ਪਾਸੇ ਸਰੀਰ ਦੇ ਵਿੱਚ ਅਥਾਹ ਪੀੜਾ ਨੂੰ ਵੇਖਿਆ, ਤਾਂ ਆਪਣੀ ਕਰਨੀ ਤੇ ਸ਼ਰਮਸਾਰ ਹੋਇਆ, ਪਛਤਾਵਾ ਪੈਦਾ ਹੋਇਆ। ਆ ਕੇ ਨਾਮਦੇਵ ਦੀ ਕਦਮ ਬੋਸੀ ਕੀਤੀ, ਨਾਮਦੇਵ ਦੇ ਕਦਮਾਂ ਤੇ ਆ ਕੇ ਮੱਥਾ ਟੇਕਿਆ। ਤਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜਾ। ਹਰ ਯੁਗ ਦੇ ਵਿੱਚ ਹਰ ਸਮੇਂ ਚੰਗੇ ਚੰਗੇ ਭਗਤ ਹੋਏ ਨੇ, ਔਰ ਉਹਨਾਂ ਦੀ ਲੱਜਾ ਪ੍ਰਭੂ ਆਪ ਰੱਖਦਾ ਰਿਹਾ, ਉਹਨਾਂ ਦੀ ਲੱਜਾ ਈਸ਼ਵਰ ਆਪ ਰੱਖਦਾ ਰਿਹਾ। ਸ੍ਰੀ ਨਾਮਦੇਵ ਜੀ ਮਹਾਰਾਜ ਭਰਮਣ ਕਰਦੇ ਹੋਏ, ਥਾਂ ਪਰ ਥਾਂ ਉਪਦੇਸ਼ ਸੰਦੇਸ਼ ਦਿੰਦੇ ਹੋਏ ਆਖਿਰ ਵਾਪਸ ਪੰਡਰਪੁਰ ਆਏ। ਪੰਡਰਪੁਰ ਦੇ ਵਿੱਚ ਵੀ ਆਪ ਨਾਲ ਉਹੀ ਵਿਵਹਾਰ ਹੋਇਆ ਜੋ ਔਂਡੇ ਦੇ ਵਿੱਚ ਹੋਇਆ। ਕਿਉਂ ਕਿ ਪੰਡਰਪੁਰ ਦੇ ਵਸਨੀਕਾਂ ਨੂੰ ਵੀ ਪਤਾ ਸੀ ਕਿ ਆਪ ਜ਼ਾਤ ਦੇ ਛੀਂਬਾ ਨੇ, ਔਰ ਨਵੇਂ ਕੱਪੜਿਆਂ ਨੂੰ ਖੁੰਭ ਤੇ ਚਾੜ ਕੇ ਧੋ ਕੇ ਤੇ ਫਿਰ ਉਹਨਾਂ ਨੂੰ ਰੰਗਣਾ, ਇਹ ਨਾਮਦੇਵ ਦੀ ਕਿਰਤ ਸੀ, ਨਾਮਦੇਵ ਦਾ ਧੰਦਾ ਸੀ। ਲੇਕਿਨ ਭਗਤੀ ਭਾਵ ਦੇ ਗੀਤ ਇਸ ਢੰਗ ਨਾਲ ਚਾਰੋਂ ਪਾਸੇ ਖਿਲੇਰੇ ਕਿ ਪੰਡਰਪੁਰ ਦੇ ਵਸਨੀਕ ਆਪ ਦੀ ਪਰਿਕਰਮਾ ਕਰਨ ਲੱਗੇ, ਭੁੱਲ ਗਏ ਕਿ ਇਹ ਸ਼ੂਦ ਹੈ। ਆਖਿਰ ਤਾਰਕਿਕ ਪੁਰੋਹਿਤ ਲੋਕਾਂ ਨੇ, ਵਿਦਵਾਨਾਂ ਨੇ ਆਪ ਤੋਂ ਪੁੱਛਿਆ ਕਿ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਕਿਵੇਂ ਜੋੜਿਆ, ਕੀ ਯੁਕਤੀ ਹੈ, ਕੀ ਯੁਕਤੀ ਹੈ, ਆਖਿਰ ਢੰਗ ਕੀ ਵਰਤਿਆ, ਤੌਰ ਤਰੀਕਾ ਕੀ ਵਰਤਿਆ। ਤੌਰ ਤਰੀਕਾ ਕਬੀਰ ਤੋਂ ਵੀ ਕਿਸੇ ਵਕਤ ਪੁੱਛਿਆ ਗਿਆ ਸੀ, ਤਾਂ ਆਪ ਨੇ ਸਾਫ਼ ਕਹਿ ਦਿੱਤਾ ਸੀ, ਤਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ, ਰਾਮ ਕਰ ਸਨੇ ਬਿਦ ਨਿਖੇਦ। ਬਿਧੀ ਨਿਸ਼ੇਦ, ਕੋਈ ਬਿਧੀ ਨਹੀਂ ਹੈ, ਕੋਈ ਢੰਗ ਨਹੀਂ ਹੈ, ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ। ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਮਨੁੱਖ ਦੇ ਅੱਗੋਂ ਰੱਖ ਦੇਈਏ ਤੇ ਉਹ ਪੀਣ ਦਾ ਢੰਗ ਪੁੱਛੇ, ਵਿਧੀ ਵਿਧਾਨ ਪੁੱਛੇ ਕਿ ਪੀਣ ਦਾ ਢੰਗ ਕੀ ਹੈ, ਵਿਧੀ ਕੀ ਹੈ, ਤਾਂ ਗੱਲ ਸਪਸ਼ਟ ਹੋ ਗਈ ਕਿ ਇਸ ਬੰਦੇ ਨੂੰ ਪਿਆਸ ਨਹੀਂ ਲੱਗੀ। 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਮਨੁੱਖ ਦੇ ਅੱਗੋਂ ਰੱਖ ਦੇਈਏ ਤੇ ਉਹ ਇਹ ਆਖੇ ਕਿ ਛਕਣ ਦਾ ਢੰਗ ਕੀ ਹੈ, ਭੋਜਨ ਕਰਨ ਦਾ ਢੰਗ ਕੀ ਹੈ, ਤੇ ਗੱਲ ਸਪਸ਼ਟ ਹੋ ਗਈ, ਇਸ ਨੂੰ ਭੁੱਖ ਨਹੀਂ ਲੱਗੀ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖਾ ਮਨੁੱਖ ਢੰਗ ਨਹੀਂ ਪੁੱਛਦਾ ਹੁੰਦਾ, ਤੌਰ ਤਰੀਕਾ ਨਹੀਂ ਪੁੱਛਦਾ ਹੁੰਦਾ, ਉਹ ਛਕਣ ਲੱਗ ਪੈਂਦਾ, ਖਾਣ ਲੱਗ ਪੈਂਦਾ। ਢੰਗ ਤੌਰ ਤਰੀਕੇ ਦਾ ਪੁੱਛਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਸ ਨੂੰ ਭੁੱਖ ਨਹੀਂ ਲੱਗੀ। ਸ੍ਰੀ ਨਾਮਦੇਵ ਜੀ ਮਹਾਰਾਜ ਤੋਂ ਇਹ ਪੁੱਛ ਕੀਤੀ ਗਈ, ਢੰਗ ਕੀ ਹੈ, ਤੌਰ ਤਰੀਕਾ ਕੀ ਹੈ। ਕਬੀਰ ਕਹਿੰਦੇ, ਜਦ ਮਨੁੱਖ ਦੇ ਅੰਦਰ ਸਤਸੰਗ ਕਰਦਿਆਂ ਪਿਆਸ ਪੈਦਾ ਹੁੰਦੀ ਹੈ, ਭੁੱਖ ਪੈਦਾ ਹੁੰਦੀ ਹੈ, ਤੇ ਭੁੱਖ ਪੈਦਾ ਹੁੰਦਿਆਂ ਹੀ ਉਹ ਈਸ਼ਵਰ ਦੇ ਗੀਤ ਅਲਾਪਣ ਲੱਗ ਪੈਂਦਾ, ਉਹ ਈਸ਼ਵਰ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ। ਜੈਸੇ ਭੁੱਖ ਲੱਗੇ ਤੇ ਬੱਚਾ ਰੋਣ ਲੱਗ ਪੈਂਦਾ, ਸਤਸੰਗ ਦੇ ਵਿੱਚ ਬੈਠਦਿਆਂ ਬੈਠਦਿਆਂ ਜਦ ਸਤ ਦੀ ਭੁੱਖ ਪੈਦਾ ਹੁੰਦੀ ਹੈ ਤੇ ਰਸਨਾ ਆਪਣੇ ਆਪ ਹੀ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ। ਤਰੀਕਾ ਆਪਦੇ ਕੋਲ ਪੁੱਛਿਆ ਗਿਆ, ਦੱਸੋ ਨਾਮਦੇਵ ਤੁਸੀਂ ਆਪਣਾ ਹਿਰਦਾ ਪਰਮਾਤਮਾ ਨਾਲ ਕਿਵੇਂ ਜੋੜਿਆ। ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ। ਦੋ ਇੱਟਾਂ ਨੂੰ ਜੋੜਨਾ ਹੈ, ਗਾਰਾ ਚਾਹੀਦਾ, ਦੋ ਕਾਗਜ਼ ਜੋੜਨੇ ਨੇ, ਗੋਂਦ ਚਾਹੀਦੀ ਹੈ। दो कपड़िया नू जोड़ना है सुई धागा चाहिदा है दो लकड़ा नू जोड़ना है सरेश चाहिदी है तुसी अपना हिरदा प्रभु नाल जोड़िया है किवें जोड़िया है। तो आप दा गुरु ग्रंथ साहिब जी महाराज दे च बड़ा कीमती वाक है कि सोए ने की सोई रुपे का धागा नामे का चित हर सों लागा। नामदेव ने अपना चित हरी नाल जोड़ लिया है किवें जोड़िया है किस तरह जोड़िया है सुई धागे नाल सी लिया। सुई केड़ी सोने दी धागा केड़ा चांदी दा सोईने की सुई रुपे का धागा नामे का चित हर सौ लागा। सोने दी सुई की है गुरु दा शब्द गुरु दा मन मंत्र गुरमन मंत्र ए सोने दी सुई है। धागा की है उदिच ध्यान जोड़ना उदिच सुरत जोड़नी ए धागा है। जैसे वाहेगुरु वाहेगुरु दा उचारण करिए इते सोने दी सुई है पर एदिच ध्यान जोड़िए ए धागा है। ते ध्यान दे नाल ही मनुख सुन सकेगा उंज सुन भी नहीं सकेगा। जैसे कि एक उच्ची उच्ची बोल रहा हुंदा है दूसरा सुन रहा हुंदा है ते सुनन वाला अचनचेत कह देंदा मित्रा ए गल फिर आखो नहीं सुनी क्यों नहीं सुनी कहिंदा मेरा ध्यान किसी होर पासे चला गया। तो ध्यान धागा है इसनु गुरु नानक देव जी महाराज इंज कहिंदे ने धुन में ध्यान ध्यान में जानिया गुरुमुख अकथ कहानी। तो गुरु दा जो मंत्र है इस सोने दी सुई है और इस दे विच जो मैं अपनी सुरत जोड़ी है ध्यान जोड़े है ए धागा है। सुई चलती रही धागा नाल चलदा रहा मेरा हिरदा प्रभु दे नाल सिलदा गया जुड़दा गया। आम जगत विच देखण विच आया है कि मनुखां कोल सुई ते है तागा नहीं राम राम रटन कर रहे ने ध्यान नहीं है वाहिगुरु वाहिगुरु दा उच्चारण कर रहे ने ध्यान नहीं है। तो सोने दी सुई ते चल रही है तागा नहीं है बिन तागे बिन सुई आनी तागे तो बिना सुई की करे किस तरह सीवेगी किस तरह जोड़ेगी। तो धुन देच ध्यान दा जोड़ना शब्द देच सुरत दा जोड़ना मंत्र देच ध्यान दा जोड़ना इंज है जैसे सुई देच तागा जो है परोरना है। इस ढंग नाल जद सुई चलदी है ते नाल तागा चलदा है मनुख दा हिरदा प्रभु नाल जुड़ जांदा है। यही आप कह रहे ने सोईने की सुई रुपे का धागा नामे का चित हर सों लागा। हरी नाल चित जुड़ गया ते हरी ते आनंद स्वरूप है आनंद स्वरूप नाल जुड़दिया ही आनंदमयी अवस्था मनुख दी बन जांदी है। गुरु अर्जन देव जी महाराज दा भी फरमान है चित्ते चित मिलाए ता होवे रंग घना परमात्मा दे चित नाल तू अपना चित जोड़ अथा रंग बनेगा अथा सुख बनेगा। क्यों के मित का चित अनूप सो मरम न जाने परमात्मा दा चित अति सुंदर है आनंदमयी है रहस्यमयी है गुण निधान है प्रभु दा ऐसा चित जेदे सारे गुण ने सारा आनंद है सारिया सुगंधियां ने सारा खेड़ा है सारा स्वप्न है। जैसे कोई प्रभु दे चित नाल अपना चित जोड़दा है जगत दी सारी स्वप्न नाल उसने अपना चित जोड़िया जगत दे सारे संगीत नाल उसने अपना चित जोड़िया। जैसे उस परम संगीत दे नाल ते परम स्वप्न दे नाल चित जुड़दा है मनुख दे अंदर भी परम स्वप्न ते संगीत दा जन्म होंदा है। मित का चित अनूप सो मरम न जानई गाहक गुनी अपार सो तत्त पछानई चित्ते चित मिलाए ता होवे रंग घना हरहां चंचल चोरे मार ता पावे सुख घना। चूंकि परमात्मा दे चित दे च परम नाद है परम संगीत है उस नाल जुड़दिया परम संगीत दियां धुनिया मनुख दे अंदर वजनियां शुरू हो जांदियां ने। उसदा जिक्र श्री नामदेव जी महाराज अपनी बाणी च इंज करदे ने अणमणिया मंदल बाजे बिन सावन घनहर गाजे बादल बिन बरखा होई जो तत बिचारे कोई। मेरे अंदर एक ढोल वज रहा है नामदेव कहंदे ने लेकिन वो चमड़े दा मड़िया होया नहीं है पर वज रहा है अठे पैर वज रहा है बड़े सुर दे च वज रहा है बड़े ताल दे च वज रहा है अणमड़िया मंदल बाजे ਅੱਜ ਤੱਕ ਦੇ ਤਮਾਮ ਸਿਰਮੌਰ ਭਗਤਾਂ ਨੇ ਐਸਾ ਆਖਿਆ ਕਿ ਸਾਡੇ ਅੰਦਰ ਸੰਗੀਤ ਦੀ ਧੁਨ ਚੱਲਦੀ ਹੈ, ਰਾਗ ਦੀ ਧੁਨ ਚੱਲਦੀ ਹੈ। ਤੇ ਰਾਗ ਦੇ ਜਨਮਦਾਤੇ ਵੀ ਸੰਤ ਲੋਕ ਨੇ, ਭਗਤ ਲੋਕ ਨੇ। ਦਰਅਸਲ ਪ੍ਰਮਾਤਮਾ ਕੀ ਹੈ? ਪਰਮ ਸੁੰਦਰਤਾ ਔਰ ਪਰਮ ਸੰਗੀਤ, ਪਰਮ ਰਸ, ਪਰਮ ਆਨੰਦ। ਪਰਮਾਤਮਾ ਨਾਲ ਜੁੜਨਾ ਪਰਮ ਆਨੰਦ ਨਾਲ ਜੁੜਨਾ ਹੈ, ਪਰਮ ਸੰਗੀਤ ਨਾਲ ਜੁੜਨਾ ਹੈ, ਮਹਾਨ ਸਵਪਨ ਨਾਲ ਜੁੜਨਾ ਹੈ। ਇਹ ਠੀਕ ਹੈ ਕਿ ਪੁਰਾਣੇ ਸਮੇਂ ਦੇ ਵੈਦਿਕ ਰਿਸ਼ੀਆਂ ਨੇ ਵੀ ਜੋ ਈਸ਼ਵਰ ਦੇ ਗੁਣ ਮੰਨੇ ਨੇ ਉਹ ਇਸ ਢੰਗ ਨਾਲ ਮੰਨੇ ਨੇ, ਸਤਿਅਮ ਸ਼ਿਵਮ ਸੁੰਦਰਮ। ਉਹ ਸੱਤ ਹੈ, ਸ਼ਿਵਮ ਉਹ ਪ੍ਰਕਾਸ਼ਮਾਨ ਹੈ, ਸੁੰਦਰਮ ਉਹ ਅਤਿ ਸੁੰਦਰ ਹੈ। ਸਤ ਚਿਤ ਆਨੰਦ ਉਹ ਸਤ ਸਰੂਪ ਹੈ, ਆਨੰਦ ਸਰੂਪ ਹੈ। ਸਤ ਸੁਹਾਣ ਸਦਾ ਮਨ ਚਾਓ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਸਤ ਹੈ, ਸੁਹਾਣ ਉਹ ਅਤਿ ਸੁੰਦਰ ਹੈ। ਸਦਾ ਮਨ ਚਾਓ ਉਹ ਸਦੀਵੀ ਖਿੜਿਆ ਹੈ, ਉਸਦੇ ਚਿੱਤ ਦੇ ਸੁੰਦਰਤਾ ਹੈ, ਦੈਵੀ ਗੁਣਾਂ ਦੀ ਸਵਪਨ ਹੈ, ਪਰਮ ਸੰਗੀਤ ਹੈ। ਤੋ ਪਰਮਾਤਮਾ ਨਾਲ ਜੈਸੇ ਕੋਈ ਜੁੜਦਾ ਹੈ, ਪਰਮ ਸੰਗੀਤ ਨਾਲ ਜੁੜਦਾ ਹੈ, ਪਰਮ ਸਵਪਨ ਨਾਲ ਜੁੜਦਾ ਹੈ, ਪਰਮ ਆਨੰਦ ਨਾਲ ਜੁੜਦਾ ਹੈ। ਇਸ ਵਾਸਤੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਮੇਰੇ ਅੰਦਰ ਪਰਮ ਆਨੰਦ ਦੀ ਛਾਪ ਲੱਗੀ ਹੈ ਔਰ ਮੇਰੇ ਅੰਦਰ ਦੈਵੀ ਗੁਣਾਂ ਦੀ ਪਰਮ ਸੁੰਦਰਤਾ ਪ੍ਰਗਟ ਹੋਈ ਹੈ। ਆਪ ਤੇ ਸਾਫ ਕਹਿੰਦੇ ਨੇ, ਪ੍ਰਣਮੇ ਨਾਮਦੇਵ ਨਾ ਕੇ ਬਿਨਾ ਨਾ ਸੋਹੇ ਬੱਤੀ ਲੱਖਣਾ। ਸਰੀਰਕ ਤਲ ਤੇ ਅਗਰ ਸੁੰਦਰਤਾ ਦੇ ਬੱਤੀ ਲੱਖਣ ਵੀ ਮਨੁੱਖ ਦੇ ਕੋਲ ਆਉਣ, ਪਰ ਦੈਵੀ ਸੁੰਦਰਤਾ, ਦੈਵੀ ਗੁਣਾਂ ਦਾ ਜੋ ਸੁਪਨ ਹੈ ਇਹ ਬੰਦੇ ਕੋਲ ਨਾ ਹੋਵੇ, ਤੋ 32 ਲਕਸ਼ਣ ਵੀ ਕਿਸੇ ਕੰਮ ਦੇ ਨਹੀਂ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਸਭ ਕੁਬਜ ਕਰੂਪ। ਭਾਵੇਂ ਕਿਤਨਾ ਹੀ ਸੁੰਦਰ ਹੋਵੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਪਰਮ ਸੁਪਨ ਪੈਦਾ ਹੋਇਆ ਔਰ ਪਰਮ ਆਨੰਦ ਪੈਦਾ ਹੋਇਆ ਤੇ ਪਰਮ ਸੰਗੀਤ ਦੀਆਂ ਧੁਨੀਆਂ ਮੇਰੇ ਅੰਦਰ ਪੈਦਾ ਹੋ ਗਈਆਂ ਨੇ, ਨਾਦ ਵੱਜ ਰਿਹਾ। ਅਣਮਣੀਆ ਮੰਦਲ ਬਾਜੇ ਬਿਨ ਸਾਵਨ ਘਨ ਹਰ ਗਾਜੇ, ਬਿਨਾ ਸਾਵਨ ਤੋਂ ਮੇਰੇ ਅੰਦਰ ਬੱਦਲ ਗਰਜਦੇ ਪਏ ਨੇ। ਕਬੀਰ ਅੰਬਰ ਘਨ ਹਰ ਛਾਇਆ, ਬਰਖ ਬਰੇ ਸਰਤਾਲ, ਚਾਤਰਿਕ ਜਿਉ ਤਰਸਤ ਰਹੇ ਤਿੰਨਕੋ ਕੌਣ ਹਵਾਲ। ਗੁਰੂ ਰੂਪੀ ਬੱਦਲ ਮੇਰੇ ਅੰਦਰ ਗਰਜ ਰਿਹਾ, ਪਰਮਾਤਮਾ ਦਾ ਗਰਜਨ ਸ਼ੁਰੂ ਹੈ ਔਰ ਅੰਮ੍ਰਿਤ ਨਾਮ ਦੀ ਵਰਖਾ ਮੇਰੇ ਹਿਰਦੇ ਤੇ ਹੋ ਰਹੀ ਹੈ। ਪਰਮ ਸੰਗੀਤ ਪਰਮ ਨਾਦ ਮੇਰੇ ਅੰਦਰ ਛਿੜਿਆ ਹੋਇਆ ਔਰ ਇੱਥੋਂ ਗੱਲ ਸਪਸ਼ਟ ਹੋ ਗਈ, ਪ੍ਰਭੂ ਨਾਲ ਜੁੜਨਾ ਪਰਮ ਸੰਗੀਤ ਨਾਲ ਜੁੜਨਾ, ਪਰਮ ਹਰਿਆਵਲ ਨਾਲ ਜੁੜਨਾ, ਪਰਮ ਆਨੰਦ ਨਾਲ ਜੁੜਨਾ, ਪਰਮ ਸਵਪਨ ਨਾਲ ਜੁੜਨਾ। ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਅੰਦਰ ਭਾਵਨਾ ਪ੍ਰਧਾਨ ਹੈ। ਦਰਅਸਲ ਭਗਤ ਨਾਮਦੇਵ ਜੀ ਮਹਾਰਾਜ ਭਾਵਨਾ ਪ੍ਰਧਾਨ ਪੁਰਸ਼ ਨੇ, ਤੇ ਜਿੱਥੇ ਭਾਵਨਾ ਪ੍ਰਧਾਨ ਹੈ, ਜਜ਼ਬੇ ਪ੍ਰਧਾਨ ਨੇ, ਬਸ ਉਹੀ ਭਗਤ ਹੈ। ਦੋ ਤਰ੍ਹਾਂ ਦੇ ਮਨੁੱਖ ਨੇ, ਕੋਈ ਅਕਲ ਦੇ ਤਲ ਤੇ ਜੀਵਦਾ ਹੈ, ਕੋਈ ਹਿਰਦੇ ਦੇ ਤਲ ਤੇ ਜੀਵਦਾ ਹੈ, ਕੋਈ ਬੌਧਿਕ ਤਲ ਤੇ ਜੀਵਦਾ ਹੈ, ਕੋਈ ਦਿਲ ਦੇ ਤਲ ਤੇ ਜੀਵਦਾ ਹੈ। ਜੀਵਨ ਦੇ ਇਹ ਦੋ ਢੰਗ ਨੇ। ਜੋ ਬੌਧਿਕ ਤਲ ਤੇ ਜੀ ਰਿਹਾ ਉਸ ਦੇ ਅੰਦਰ ਵਿਚਾਰ ਪ੍ਰਧਾਨ ਹੋਵੇਗੀ, ਜੋ ਹਿਰਦੇ ਦੇ ਤਲ ਤੇ ਜੀ ਰਿਹਾ ਉੱਥੇ ਭਾਵ ਪ੍ਰਧਾਨ ਹੋਵੇਗਾ। ਪਰ ਜੋ ਨਾ ਬੌਧਿਕ ਤਲ ਤੇ ਜੀ ਰਿਹਾ ਤੇ ਨਾ ਹਿਰਦੇ ਦੇ ਤਲ ਤੇ ਜੀ ਰਿਹਾ, ਉਹ ਮਨੁੱਖ ਹੀ ਨਹੀਂ ਹੈ, ਉਹ ਪਸ਼ੂ ਹੈ। ਪਸ਼ੂ ਇਹਨਾਂ ਦੋਹਾਂ ਥੱਲਾਂ ਤੋਂ ਥੱਲੇ ਹੀ ਜੀਵਦਾ ਹੈ। ਇੱਥੇ ਪ੍ਰਸ਼ਨ ਖੜਾ ਹੁੰਦਾ ਹੈ, ਭਾਵ ਪ੍ਰਧਾਨ ਹੈ ਕਿ ਵਿਚਾਰ ਪ੍ਰਧਾਨ ਹੈ? ਦਰਅਸਲ ਵਿਚਾਰ ਨਾਲ ਵਸਤੂ ਨੂੰ ਸਮਝਣਾ ਹੈ, ਹਸਤੀ ਨੂੰ ਸਮਝਣਾ ਹੈ, ਔਰ ਭਾਵ ਨਾਲ ਹਸਤੀ ਨਾਲ ਜੁੜਨਾ ਹੈ, ਵਸਤੂ ਨਾਲ ਜੁੜਨਾ ਹੈ। ਅਗਰ ਭਾਵ ਨਾ ਹੋਏ ਤਾਂ ਜੁੜ ਨਹੀਂ ਸਕਾਂਗੇ, ਵਿਚਾਰ ਨਾ ਹੋਏ ਤਾਂ ਸਮਝ ਨਹੀਂ ਸਕਾਂਗੇ। ਜਨਮ ਤੋਂ ਮਨੁੱਖ ਭਾਵ ਹੀ ਲੈ ਕੇ ਆਉਂਦਾ ਹੈ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਵਿਚਾਰ ਨਾਲੋਂ ਭਾਵ ਦੀ ਆਵਸ਼ਕਤਾ ਲਿਆਦਾ ਹੈ, ਅਧਿਕ ਹੈ। ਭਾਵ ਪ੍ਰਥਮ ਹੈ, ਵਿਚਾਰ ਬਾਅਦ ਵਿੱਚ। ਭਾਵ ਕਰਕੇ ਇੱਕ ਮਾਸੂਮ ਬੱਚਾ ਮਾਂ ਨਾਲ ਸੰਬੰਧ ਜੋੜਦਾ ਹੈ, ਪਿਤਾ ਨਾਲ ਸੰਬੰਧ ਜੋੜਦਾ ਹੈ, ਭੈਣਾਂ ਨਾਲ ਸੰਬੰਧ ਜੋੜਦਾ ਹੈ, ਭਰਾਵਾਂ ਨਾਲ ਸੰਬੰਧ ਜੋੜਦਾ ਹੈ। ਅਜੇ ਤੇ ਵਿਚਾਰ ਦੀ ਦੁਨੀਆ ਉੱਥੇ ਆਰੰਭ ਹੀ ਨਹੀਂ ਹੋਈ, ਅਜੇ ਤੇ ਭਾਵ ਦੀ ਦੁਨੀਆ। ਕਹਿੰਦੇ ਨੇ परमात्मा नूं समझण दे विच ही ज्ञानियां दा समा लंघ जांदा है और फिर भी पूरा समझना उस नूं कठिन है। थोड़ा जिहा जो तू समझे उहनूं हुण अपनी जिंदगी दे विच प्रयोग दे विच लिया तो हुण जज्बा पैदा कर, भाव पैदा कर, श्रद्धा पैदा कर ते उस नाल जुड़। जितना भी तू विचारेगा विचारां दी पहुंच उस प्रभु तक नहीं होवेगी। थोड़ी बहुत जो विचार दे नहीं तेनू झलक मिली है तो हुण जुड़न दी कोशिश कर, पर विचारां दी दुनिया जो बहुत अगे लंघ जाए, महान दार्शनिक हो जाए, महान फिलोसफर हो जाए, तो फिर उस लई जज्बियां नूं पैदा करना बहुत कठिन हो जाता है। उर्दू दे अजीम शायर इकबाल दा ऐसा कहना है, तेरे सीने में दम है दिल नहीं है, तेरा दम गर्म ये महफिल नहीं है, निकल जा अकल से आगे के ये नूर चिरागे राह है मंजिल नहीं है। ऐ बंदे अकल दी दुनिया तो अगे लंघ जा, जज्बियां दी दुनिया च पहुंच, वलवलियां दी दुनिया च पहुंच, भावना दी दुनिया च पहुंच। जे तू कोई रस लेना है, स्वाद लेना है, आनंद लेना है, हकीकत है अकल ते रस्ते दा दीवा है, अकल ते रस्ते दा चानना है, ते हुण दीवे दी ही कोई परिक्रमा करदा रह जाए ते मंजिले मकसूद तक पहुंचना कठिन हो जाएगा। आम आख्या जांदा है कई दफा अंधी श्रद्धा वाला भी भटकदा भटकदा पहुंच जांदा है, पर कई दफा विचारां दी परिक्रमा करन वाला विचारां दे च ही फसा रह जांदा है और ईश्वर तक पहुंचना उस लई औखा हो जांदा है। विचारक अपने विचारां दे च ही कई दफा उलझ के जो है रह जांदा है। हजारों साल फिलोसफी की तना तनी रही, खुदा की बात जहां पे थी वहीं पे रही। आखिरे कितना भी खपिए, कितना भी विचारिए, ता भी विचारदिया विचारदिया पता चलदा है कि जिथों असी शुरू होई सी उत्थे ही खड़े, एक कदम भी अग्गे नहीं वधे। विचार विचार के जद ऐसा पता चले कि ओ साडे विचारां च नहीं आउंदा, ओ साडी सोच मंडल दे च नहीं आउंदा, ओ साडी बौद्धिक पकड़ दे च नहीं आउंदा, बस उसे क्षण चाहिदा है कि मनुख जज्बियां नूं जन्म देवे, श्रद्धा नूं जन्म देवे, विश्वास नूं जन्म देवे, भावना नूं जन्म देवे। तो भगत नामदेव जी महाराज भाव प्रधान पुरुष ने, और आप दे अंदर जदों थोड़ा जिहा भी भाव कमजोर होंदा है, थोड़ा जिहा भी प्रेम पिछे हटदा है, तां आप तड़प के कहंदे ने, मोहे लागती ताला बेली, बछरे बिन गाय अकेली, पानिया बिन मीन तलफे, त्यों राम नाम बिन बापरो नामा। मैं ते तड़पदा हे प्रभु तेरे विछोड़े च इंज, जैसे पानी तो बिना मछली तड़पदी है, जिन्हें गौ मां तो बिना उसका बछड़ा ओ तड़पदा है, व्याकुल होंदा है, पुकारदा है और उच्ची धुन नाल आवाज मारदा है, हे प्रभु जद भी रंजक मात्र भी विछोड़ा होवे, ते विछोड़ा की है, जज्बियां दा कमजोर होना, भावनावां दा कमजोर होना, श्रद्धा दा छीण होना, प्रेम दा थोड़ा जिहा बुझना, बस उस दे नाल ही भगतां दे अंदर तड़पणी शुरू हो जांदी है। कारण कि प्रेम दी अधिकता, भावना दी अधिकता, श्रद्धा दी अधिकता आनंद नूं जन्म देंदी है, रस नूं जन्म देंदी है। श्रद्धा घटी, भावना घटी, प्रेम घटिया, रस घट जांदा है और बिल्कुल

ਤਾਂ ਤੇ ਪ੍ਰਾਪਤ ਕੀ ਹੋਇਆ। ਬੌਧਕ ਤਲ ਤੇ ਜੀਵਣ ਵਾਲਾ ਮਨੁੱਖ ਅਕਸਰ ਵਪਾਰੀ ਹੋ ਜਾਂਦਾ ਹੈ। ਤੋ ਦੁਨੀਆਂ ਦੇ ਚੋਟੀ ਦੇ ਵਪਾਰੀ ਸਮਝ ਲੈਣੇ ਚਾਹੀਦੇ ਨੇ ਕਿ ਬੌਧਕ ਤਲ ਤੇ ਜੀ ਰਹੇ ਨੇ, ਹਿਰਦੇ ਦੇ ਤਲ ਤੇ ਨਹੀਂ। ਤੇ ਦੁਨੀਆਂ ਭਰ ਦੇ ਚੋਟੀ ਦੇ ਸੰਤ ਭਗਤ ਉਹਨਾਂ ਬਾਰੇ ਕਹਿਣਾ ਪਏਗਾ ਇਹ ਹਿਰਦੇ ਦੇ ਤਲ ਤੇ ਜੀ ਰਹੇ ਨੇ। ਬੁੱਧੀ ਦਾ ਪ੍ਰਯੋਗ ਕਰਦੇ ਨੇ ਪਰ ਜੀਵਨ ਦਾ ਕੇਂਦਰ ਹਿਰਦਾ ਹੈ। ਵਿਆਪਾਰੀ ਆਮ ਦੁਨੀਆਦਾਰ ਬੰਦਾ ਬੌਧਕ ਤਲ ਤੇ ਜੀਵਦਾ ਹੈ, ਵਿਚਾਰਾਂ ਦੇ ਤਲ ਤੇ ਜੀਵਦਾ ਹੈ, ਸ਼ਰਧਾ ਦਾ ਤੇ ਐਵੇਂ ਕਦੀ ਕਦੀ ਆਪਣੀ ਗਰਜ਼ ਦੀ ਪੂਰਤੀ ਲਈ ਇਸਤੇਮਾਲ ਕਰਦਾ ਹੈ, ਵਰਤੋਂ ਕਰਦਾ ਹੈ। ਔਰ ਇਸ ਤਰੀਕੇ ਨਾਲ ਸ਼ਰਧਾ ਵੀ ਅਪਵਿੱਤਰ ਹੋ ਜਾਂਦੀ ਹੈ, ਇਸ ਤਰੀਕੇ ਨਾਲ ਉਹ ਪ੍ਰੇਮ ਵੀ ਧੁੰਦਲਾ ਤੇ ਮਹਿਲਾ ਹੁੰਦਾ ਹੈ। ਤੋ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਮੈਂ ਤੇ ਇੰਜ ਤੜਪਦਾ ਹੇ ਪ੍ਰਭੂ ਤੇਰੇ ਵਿਛੋੜੇ ਚ, ਤੇ ਵਿਛੋੜਾ ਉਦੋਂ ਹੀ ਆਉਂਦਾ ਹੈ ਜਦ ਪ੍ਰੇਮ ਮੱਧਮ ਪੈਂਦਾ ਹੈ, ਜਦ ਸ਼ਰਧਾ ਛੀਨ ਆਉਂਦੀ ਹੈ, ਜਦ ਕਿਧਰੇ ਭਾਵਨਾ ਨੂੰ ਸੱਟ ਲੱਗਦੀ ਹੈ, ਜਦ ਕਿਧਰੇ ਵਿਸ਼ਵਾਸ ਕਮਜ਼ੋਰ ਆਉਂਦਾ ਹੈ, ਉਦੋਂ ਰਸ ਆਨੰਦ ਔਰ ਸਕੂਨ ਵੀ ਇੱਕ ਪਾਸੇ ਹੋ ਜਾਂਦਾ ਹੈ। ਤੋ ਤੜਪਣਾ ਤੇ ਕੁਦਰਤੀ ਗੱਲ ਹੈ, ਸ਼ੁਰੂ ਹੋਵੇਗੀ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ। ਇਸ ਤਰ੍ਹਾਂ ਭਾਵ ਪੂਰਵਕ ਜੀਵਨ ਬਤੀਤ ਕਰਨ ਵਾਲੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ। ਸਿਰਫ ਆਪ ਦੇ ਅੰਦਰ ਭਾਵਨਾ ਹੀ ਪ੍ਰਧਾਨ ਨਹੀਂ ਬਲਕਿ ਆਪ ਦੇ ਕੋਲ ਵਿਚਾਰ ਵੀ ਨੇ। ਐਸਾ ਨਾ ਸਮਝ ਲਿਆ ਜਾਏ ਕਿ ਭਗਤ ਵਿਚਾਰ ਬਿਲਕੁਲ ਨਹੀਂ ਰੱਖਦੇ, ਨਹੀਂ, ਉਹਨਾਂ ਦੇ ਜੀਵਨ ਦਾ ਕੇਂਦਰ ਤੇ ਸ਼ਰਧਾ ਹੈ, ਉਹਨਾਂ ਦੇ ਵਰਤਣ ਵਾਲੇ ਵੇਦੇ ਚ ਵਿਚਾਰ ਨੇ। ਉਹ ਵਸਤੂ ਨੂੰ ਸਮਝਦੇ ਨੇ, ਵਿਚਾਰ ਨਾਲ ਜੁੜਦੇ ਨੇ, ਭਾਵਨਾ ਨਾਲ। ਪਰਮਾਤਮਾ ਦਾ ਥੋੜਾ ਬਹੁਤ ਬੋਧ ਹਾਸਲ ਕਰਕੇ ਜੈਸੇ ਉਹ ਪ੍ਰਭੂ ਨਾਲ ਭਾਵ ਕਰਕੇ ਜੁੜਦੇ ਨੇ, ਤੋ ਪਰਮਾਤਮਾ ਦੀ ਬਹੁਤ ਵੱਡੀ ਸੂਝ ਭਗਤਾਂ ਦੇ ਕੋਲ ਆਉਂਦੀ ਹੈ। ਭਾਵੇਂ ਆਮ ਦਾਰਸ਼ਨਿਕ ਫਿਲਾਸਫਰ ਬਹੁਤ ਕੁਛ ਪੜ੍ਹਿਆ ਲਿਖਿਆ ਹੋਵੇ ਤਾਂ ਵੀ ਉਹ ਤੈਨੂੰ ਸੂਝ ਨਹੀਂ ਰੱਖੇਗਾ ਜਿਤਨੀ ਕਿ ਭਗਤ ਕੋਲ ਹੈ। ਇੱਕ ਅਨਪੜ੍ਹ ਭਗਤ ਕੋਲ ਵੀ ਜਿਤਨਾ ਪਰਮਾਤਮਾ ਦਾ ਗਿਆਨ ਹੈ ਉਤਨਾ ਚੋਟੀ ਦੇ ਪੜ੍ਹੇ ਲਿਖੇ ਕੋਲ ਵੀ ਨਹੀਂ ਹੋਵੇਗਾ, ਕਿਉਂਕਿ ਭਗਤ ਤੇ ਜੁੜਿਆ, ਭਗਤ ਨੇ ਤੇ ਰਸ ਮਾਣਿਆ, ਭਗਤ ਨੂੰ ਤੇ ਉਸਦੀ ਹੋਂਦ ਦਾ ਪੂਰਨ ਤੌਰ ਤੇ ਪਤਾ ਹੈ ਕਿਉਂਕਿ ਉਹ ਜੁੜਿਆ ਹੋਇਆ। ਤੇ ਫਿਲਾਸਫਰ ਦਾਰਸ਼ਨਿਕ ਵਿਚਾਰ ਉਹ ਤੇ ਸਿਰਫ ਵਿਚਾਰ ਕਰ ਰਿਹਾ, ਉਹ ਤੇ ਸਿਰਫ ਵਿਚਾਰਾਂ ਦੇ ਤਲ ਤੇ ਜੀ ਰਿਹਾ। ਇਸ ਵਾਸਤੇ ਭਗਤਾਂ ਨੇ ਐਸਾ ਆਖਿਆ ਵੀ ਹੈ, ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਵ ਨ ਤਰਸੇ, ਲੋਹਾ ਕੰਚਨ ਰਿੰਡ ਹੋਏ ਕੈਸੇ, ਜੋ ਪਾਰਸ ਨਹਿ ਪਰਸੇ। ਸ਼੍ਰੀ ਕਬੀਰ ਜੀ ਮਹਾਰਾਜ ਦਾ ਵੀ ਐਸਾ ਕਹਿਣਾ ਹੈ, ਹਰ ਜਸ ਸੁਨੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ, ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਇਹ ਭਗਤ ਵਿਚਾਰਾਂ ਦਾ ਤੇ ਸਿਰਫ ਪ੍ਰਯੋਗ ਕਰਦੇ ਨੇ, ਜੀਵਦੇ ਨੇ ਹਿਰਦੇ ਦੇ ਤਲ ਤੇ, ਭਾਵਨਾ ਦੇ ਤਲ ਤੇ। ਔਰ ਜਦ ਭਾਵਨਾ ਕਰਕੇ ਪ੍ਰਭੂ ਨਾਲ ਜੁੜਦੇ ਨੇ, ਤੋ ਇਹਨਾਂ ਦੇ ਅੰਦਰੋਂ ਜੋ ਗੀਤ ਫੁੱਟਦੇ ਨੇ, ਜੋ ਗਿਆਨ ਫੁੱਟਦਾ ਹੈ, ਉਹ ਇਸ ਤਰ੍ਹਾਂ ਹੈ ਜੈਸੇ ਕਿ ਪਹਾੜਾਂ ਦੇ ਚੋਂ ਕੋਈ ਝਰਨਾ ਵਗ ਤੁਰਿਆ। ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿਤਨੇ ਬੁਲੰਦ ਨੇ, ਗਿਆਨ ਕਿਤਨਾ ਮਹਾਨ ਹੈ, ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ। ਆਮ ਗਾਥਾ ਹੈ ਔਰ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖੀ ਹੈ ਕਿ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸੁਣਾਇਆ। ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ, ਠਾਕੁਰ ਦੀ ਸੇਵਾ ਕਰੀ, ਘਰ ਦੇ ਚ ਮੂਰਤੀਆਂ ਰੱਖੀਆਂ ਸਨ, ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ, ਤੂੰ ਠਾਕਰਾਂ ਨੂੰ ਇਸ਼ਨਾਨ ਕਰਾਉਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ, ਪਵਿੱਤਰ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ ਤੇ ਠਾਕਰਾਂ ਨੂੰ ਇਸ਼ਨਾਨ ਕਰਾਉਣਾ ਹੈ। ਬਗੀਚੇ ਵਿੱਚ ਜਾ ਕੇ ਫੁੱਲ ਤੋੜਨੇ ਨੇ, ਬਗੀਆ ਵਿੱਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕਰ ਦੇ ਗਲ ਵਿੱਚ ਪਾਣੀ ਹੈ। ਸਿਰਫ ਇਤਨਾ ਹੀ ਨਹੀਂ, ਘਰ ਵਿੱਚ ਜਿਹੜੀ ਕਪਿਲਾ ਗਊ ਹੈ ਉਸਦਾ ਦੁੱਧ ਚੋ ਕੇ ਤੂੰ ਠਾਕਰਾਂ ਨੂੰ ਪਿਲਾਣਾ ਹੈ। ਇਹ ਸਾਰਾ ਕਰਮ ਜੋ ਉਹਨਾਂ ਦਾ ਪਿਤਾ ਨਿਤ ਕਰਦਾ ਸੀ, ਕਿਉਂਕਿ ਅੱਜ ਕਿਧਰੇ ਬਾਹਰ ਕੰਮ ਕਾਰ ਲਈ ਜਾ ਰਿਹਾ, ਤੋ ਨਾਮਦੇਵ ਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਬੰਧਨ ਤੂੰ ਕਰਨਾ ਹੈ। ਅੰਮ੍ਰਿਤ ਵੇਲੇ ਬਣੇ ਹੋਏ
روزانہ دے سبھاؤ مطابق آپ اٹھے نے۔

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamin supplements, herbals ਅਤੇ homeopathic products ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900।
4: ਗੁਰਬਾਣੀ ਵਿਚਾਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਬਲੂਬੇਰੀ ਦੇ ਉਤਪਾਦਕ ਅਤੇ ਪ੍ਰੋਸੈਸਰ ਲਾਲੀ ਫਾਰਮਸ ਸਵਰਗਵਾਸੀ ਰਜਿੰਦਰ ਸਿੰਘ ਲਾਲੀ ਜੀ ਦੀ ਪਵਿੱਤਰ ਯਾਦ ਵਿੱਚ। ਇਸ ਪਵਿੱਤਰ ਸੇਵਾ ਵਿੱਚ ਸਹਿਯੋਗ ਦੇਣ ਲਈ ਅਸੀਂ ਲਾਲੀ ਫਾਰਮਸ ਦੇ ਦਿਲੋਂ ਧੰਨਵਾਦੀ ਹਾਂ।
5: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
0: You're listening to KRPI 1550 Radio, Ferndale, Washington.
6: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 14.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸ ਗਿਵਿੰਗ।
7: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
8: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
9: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀ/ਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
8: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
9: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
8: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
10: Sniper.

0: ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਡਰ ਤੋਰਾ ਨੀਲਾ ਚੋਲਾ, 6 ਫੁੱਟ ਜੁਸਾ ਲਸ਼ਕੇ, ਹੱਥ ਚ ਤੀਰ ਤੇ ਵਾਂਗ ਗਾਤਰੇ ਰੱਖਿਆ।

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ। ਫਰੂਟੀ ਕਹਿਣਾ ਵਿਸ਼ਿਸ ਯੂ ਹੈਪੀ ਥੈਂਕਸ ਗਿਵਿੰਗ।
1: 1550 ਤੇ ਗੁਰਬਾਣੀ ਵਿਚਾਰ ਤੁਹਾਡੇ ਤੱਕ ਪਹੁੰਚਾਉਣ ਦੀ ਸੇਵਾ ਕਰ ਰਹੇ ਹਨ ਫ੍ਰੇਜ਼ਰ ਵਿਊ ਸੀਡਰ, ਮਾਤਾ ਨਸੀਬ ਕੌਰ ਜੀ ਦੀ ਪਵਿੱਤਰ ਯਾਦ ਵਿੱਚ। ਇਸ ਨੇਕ ਸੇਵਾ ਲਈ ਅਸੀਂ ਫ੍ਰੇਜ਼ਰ ਵਿਊ ਸੀਡਰ ਦੇ ਦਿਲੋਂ ਧੰਨਵਾਦੀ ਹਾਂ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

1746 ਚ ਸਿੱਖ ਸ਼ਹੀਦ ਹੁੰਦਾ ਰਿਹਾ, 1846 ਚ ਸਿੱਖ ਸ਼ਹੀਦ ਹੁੰਦਾ ਰਿਹਾ, 1946 ਚ ਸਿੱਖ ਸ਼ਹੀਦ ਹੋਇਆ, ਅੱਜ ਫੇਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ। ਇਹ ਆਪਣਾ ਕੰਮ ਕੇਵਲ

0: ਭਰੋਸਾ ਸੁਣ ਕੇ ਹੀ ਬਣਦਾ ਹੈ। ਹੁਣ ਮੈਂ ਅਰਜ਼ ਕਰਾਂ, ਉਸ ਤੋਂ ਵਿਰੋਧੀ ਕੁਝ ਸੁਣ ਕੇ ਅਗਰ ਉਹ ਮੰਨ ਲਿਆ ਤਾਂ ਭਰੋਸਾ ਟੁੱਟ ਵੀ ਸਕਦਾ ਹੈ। 10 ਸਾਲ ਕਥਾ ਸੁਣ ਰਿਹਾ ਸੀ, ਕਿਸੇ ਕੋਲ ਉਸ ਤੋਂ ਵਿਪਰੀਤ ਸੁਣ ਲਿਆ, ਭਰੋਸਾ ਟੁੱਟ ਵੀ ਸਕਦਾ। 10 ਸਾਲ ਤੋਂ ਕੀਰਤਨ ਸੁਣ ਰਿਹਾ ਸੀ, ਗੁਰਬਾਣੀ ਸੁਣ ਰਿਹਾ ਸੀ, ਤੇ ਸੁਣਦਿਆਂ ਮੰਨ ਕੇ ਭਰੋਸਾ ਬਣ ਗਿਆ, ਹਾਂ ਪ੍ਰਭੂ ਹੈ, ਭਰੋਸਾ ਬਣ ਗਿਆ। ਇਹ ਭਰੋਸਾ ਟੁੱਟ ਸਕਦਾ ਹੈ। ਇਸ ਭਰੋਸੇ ਨੂੰ ਕੋਈ ਡੁਲਾਏਮਾਨ ਕਰ ਸਕਦਾ, ਕੋਈ ਪ੍ਰਬਲ ਦਲੀਲ ਨਾਲ ਉਸ ਤੋਂ ਵਿਪਰੀਤ ਗੱਲ ਆਖ ਦੇਵੇ ਤੇ ਉਸਦਾ ਮਨ ਮੰਨ ਲਵੇ, ਭਰੋਸਾ ਟੁੱਟ ਜਾਂਦਾ ਹੈ। ਬੜੇ ਬੜਿਆਂ ਦੇ ਭਰੋਸੇ ਟੁੱਟਦੇ ਮੈਂ ਦੇਖੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਬਹੁਤ ਵੱਡੀ ਗੱਲ ਨਹੀਂ ਹੈ ਭਰੋਸੇ ਦਾ ਟੁੱਟ ਜਾਣਾ, ਟੁੱਟ ਜਾਂਦਾ। ਅਗਰ ਕਿਸੇ ਨੂੰ ਸੁਣ ਕੇ ਭਰੋਸਾ ਨਹੀਂ ਟੁੱਟਿਆ, ਹੋ ਸਕਦਾ ਸੰਸਾਰ ਦਾ ਕੋਈ ਗਹਿਰਾ ਦੁੱਖ ਭਰੋਸੇ ਨੂੰ ਤੋੜ ਕੇ ਰੱਖ ਦੇਵੇ। ਕਿਸ ਤਰ੍ਹਾਂ ਰੱਬ ਨੂੰ ਮੰਨਦਾ ਹੀ ਨਹੀਂ, ਕਿਸ ਤਰ੍ਹਾਂ ਰੱਬ ਹੋ ਸਕਦਾ, ਪਰਮਾਤਮਾ ਕਿਸ ਤਰ੍ਹਾਂ ਹੋ ਸਕਦਾ? ਇੰਨਾ ਦੁੱਖ, ਇੰਨਾ ਦੁੱਖ। ਭਰੋਸਾ ਤੋੜਨ ਵਾਸਤੇ ਹਜ਼ਾਰਾਂ ਸਾਧਨ ਬਾਹਰ ਮੌਜੂਦ ਨੇ, ਭਰੋਸਾ ਜੋੜਨ ਵਾਸਤੇ ਤੇ ਕੇਵਲ ਸਤਸੰਗ, ਹੋਰ ਕੁਛ ਵੀ ਨਹੀਂ, ਕੇਵਲ ਗੁਰੂ ਨੂੰ ਸੁਣਨਾ। ਭਰੋਸਾ ਟੁੱਟ ਸਕਦਾ ਹੈ, ਪਰ ਬਾਰ ਬਾਰ ਸੁਣਿਆ ਹੋਇਆ ਜੋ ਮੰਨਿਆ ਗਿਆ, ਮੰਨ ਕੇ ਜੋ ਭਰੋਸਾ ਬਣਿਆ ਤੇ ਭਰੋਸਾ ਬਣ ਕੇ ਭਾਵਨਾ ਬਣ ਗਏ, ਭਗਤੀ ਬਣ ਗਏ। ਹੁਣ ਇਹਦੇ ਤਨ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਭਰੋਸਾ ਟੁੱਟੇਗਾ। ਹੁਣ ਇਹ ਉਬਲਦੀ ਦੇਗ ਦੇ ਚ ਉਬਲ ਸਕਦਾ, ਇਹਦਾ ਭਰੋਸਾ ਨਹੀਂ ਟੁੱਟੇਗਾ, ਇਹ ਸੰਦ੍ਰਿਸ਼ਟ ਹੋ ਜਾਏਗਾ। ਇਹ ਜਲਾਦ ਦੇ ਚ ਵੀ ਪਰਮਾਤਮਾ ਨੂੰ ਦੇਖੇਗਾ, ਅਗਰ ਕਿਸੇ ਨੇ ਇਸਦੇ ਟੁਕੜੇ ਕੀਤੇ, ਇਹ ਉਹਦੇ ਵਿੱਚ ਵੀ ਪਰਮਾਤਮਾ ਨੂੰ ਵੇਖੇਗਾ। ਜੋ ਦੀ ਸੇ ਸੋ ਤੇਰਾ ਰੂਪ ਕਰਕੇ ਹੋ ਜਾਏਗਾ, ਸੰਦ੍ਰਿਸ਼ਟ ਹੋ ਜਾਏਗਾ। ਜੈਸੇ ਭਗਵਾਨ ਸੰਦ੍ਰਿਸ਼ਟ ਹੈ, ਭਗਤ ਸੰਦ੍ਰਿਸ਼ਟ ਹੋ ਜਾਂਦਾ। ਸਮਦ੍ਰਿਸ਼ਟੀ ਪਹਿਚਾਣ ਹੈ ਕਿ ਇਹਦਾ ਸੁਣਿਆ ਹੋਇਆ ਮਨ ਤੋਂ ਅੱਗੇ ਲੰਘ ਕੇ, ਭਰੋਸੇ ਤੋਂ ਅੱਗੇ ਲੰਘ ਕੇ ਭਾਵਨਾ ਬਣ ਗਿਆ, ਭਗਤ ਹੈ। ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਭਗਤ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂ? ਭਗਤ ਭਗਵਾਨ ਜੈਸਾ ਹੈ, ਭਗਤ ਪਰਮਾਤਮਾ ਜੈਸਾ, ਭਗਤ ਈਸ਼ਵਰ ਜੈਸਾ, ਸਮਦ੍ਰਿਸ਼ਟ ਹੋ ਜਾਂਦਾ। ਉਹਦੇ ਲਈ ਸਭ ਕੁਝ ਈਸ਼ਵਰਮਈ ਹੋ ਜਾਂਦਾ। ਇਹ ਵੀ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਤਰ੍ਹਾਂ ਤਰ੍ਹਾਂ ਦੇ ਵਿਤਕਰਿਆਂ ਵਿੱਚ ਜੀਣ ਵਾਲੇ ਮਨੁੱਖ ਹੋ ਸਕਦਾ ਅਜੇ ਭਰੋਸੇ ਚ ਵੀ ਨਹੀਂ ਜੀ ਰਹੇ। ਅਜੇ ਸੁਣੀ ਹੋਈ ਬਾਣੀ ਮਨ ਦਾ ਹਿੱਸਾ ਨਹੀਂ ਬਣੀ, ਸਰੋਤੇ ਵੀ ਨਹੀਂ ਹੈ। ਸੁਣੀਏ, ਮੰਨੀਏ, ਮਨ ਕੀਤਾ ਭਾਵਨਾ ਸੁਣ ਕੇ ਜਿਸ ਦੀ ਬਣ ਗਈ ਹੈ, ਸੁਣ ਕੇ ਜਿਸ ਦਾ ਭਰੋਸਾ ਬਣ ਗਿਆ, ਖਤਰੇ ਚ ਹੈ, ਭਰੋਸਾ ਟੁੱਟ ਵੀ ਸਕਦਾ, ਕੋਈ ਤੋੜ ਕੇ ਰੱਖ ਦੇਗਾ। ਔਰ ਮੈਂ ਇਸ ਜ਼ਿੰਦਗੀ ਦੇ ਚ ਅੰਦਾਜ਼ਨ 46-47 ਸਾਲ ਹੋ ਗਏ ਨੇ ਮੈਨੂੰ ਕਥਾ ਕਰਦੇ, ਮੈਂ ਚੰਗੇ ਚੰਗੇ ਬੰਦੇ ਦੇਖੇ ਜਿਨ੍ਹਾਂ ਦੇ ਭਰੋਸੇ ਟੁੱਟ ਗਏ, ਗੁਰੂ ਤੋਂ ਭਰੋਸੇ ਟੁੱਟ ਗਏ, ਗੁਰਦੁਆਰੇ ਤੋਂ ਭਰੋਸੇ ਟੁੱਟ ਗਏ, ਪਰਮਾਤਮਾ ਤੋਂ ਭਰੋਸੇ ਟੁੱਟ ਗਏ। ਕਈਆਂ ਦੇ ਤੇ ਬਹੁਤ ਛੋਟੀ ਛੋਟੀ ਗੱਲ ਤੇ ਵੀ ਟੁੱਟੇ। ਇਹ ਪਿਛਲੇ ਸਾਲ ਦੀ ਗੱਲ, ਕੈਲੀਫੋਰਨੀਆ ਚ ਇੱਕ ਸੱਜਣ ਨੇ ਅਖੰਡ ਪਾਠ ਰਖਾਇਆ। ਔਰ 3 ਦਿਨ ਗੁਰਦੁਆਰੇ ਬੜੀ ਰੌਣਕ, 2 ਹਾਲ ਸਨ, ਇੱਕ ਦੇ ਚ ਪਾਠ ਚੱਲਦਾ ਰਿਹਾ, ਇੱਕ ਦੇ ਚ ਕਥਾ ਕੀਰਤਨ ਚੱਲਦਾ ਰਿਹਾ, 24 ਘੰਟੇ ਲੰਗਰ ਚੱਲਦਾ ਰਿਹਾ। ਗੁਰਦੁਆਰੇ ਵਿੱਚ ਜੋ ਕੁਛ ਚਾਹੀਦਾ ਸੀ ਉਸਨੇ ਪੁਚਾਇਆ, ਔਰ ਬਹੁਤ ਕੁਛ ਨਵਾਂ ਬਣਾ ਦਿੱਤਾ ਉਹਨੇ, ਅਥਾਹ ਉੱਥੇ ਦਾਨ ਕੀਤਾ। ਬੜੀ ਉਸਦੀ ਮਹਿਮਾ ਵੀ ਹੋਈ। ਦਾਸ ਵੱਖ ਵੱਖ ਸ਼ਹਿਰਾਂ ਤੋਂ ਵਿਛੜਦਾ ਹੋਇਆ ਜਦ ਫ੍ਰੀਮੌਂਟ ਪਹੁੰਚਿਆ, ਸੁਤੇ ਸਿੱਧ ਉੱਥੇ ਉਸਦਾ ਮਿਲਣਾ ਹੋ ਗਿਆ। ਅੰਦਾਜ਼ੇ ਦੇ ਮੁਤਾਬਕ ਮਹੀਨਾ ਹੋ ਗਿਆ ਸੀ, ਦਸ ਲੋਸ ਏਂਜਲਸ ਹੋਰ ਕਈ ਸ਼ਹਿਰਾਂ ਤੋਂ ਹੋ ਕੇ ਉੱਥੇ ਪਹੁੰਚੇ। ਮੈਨੂੰ ਕਹਿਣ ਲੱਗਾ ਆਪਣਾ ਤੇ ਹੁਣ ਯਕੀਨ ਨਹੀਂ ਰਹਿ ਗਿਆ, ਗੱਲ ਖਤਮ। ਮੈਂ ਕਿਹਾ ਹੱਦ ਹੋ ਗਈ, ਹਜ਼ਾਰਾਂ ਡਾਲਰ ਉਸ ਦਿਨ ਆ ਕੇ ਖਰਚ ਕੀਤੇ ਨੇ ਤੁਸੀਂ, ਭਾਂਡੇ ਨਵੇਂ ਬਣਾਏ, ਕਾਰਪੇਟ ਨਵਾਂ ਤੁਸੀਂ ਵਿਛਾ ਦਿੱਤਾ, ਇਤਨੀ ਰੌਣਕ, ਪਾਠੀਆਂ ਨੂੰ ਤੁਸੀਂ ਖੁੱਲੀ ਮਾਇਆ ਦਿੱਤੇ, ਲੰਗਰ ਤੁਸੀਂ ਉਹ ਚਲਾਇਆ ਜੋ ਵਿਆਹ ਸ਼ਾਦੀਆਂ ਦੇ ਸਿਲਸਿਲਾ ਨਹੀਂ ਬਣਦਾ। ਗੱਲ ਕੀ ਹੋ ਗਈ? ਕਹਿੰਦੇ ਕਿ ਮਸਕੀਨ ਜੀ ਆਪਾਂ ਮੁਕਦਮੇ ਚ ਹਾਰ ਗਏ, ਸਾਡਾ ਨਿਸ਼ਚਾ ਟੁੱਟ ਗਿਆ, ਭਰੋਸਾ ਹੀ ਟੁੱਟ ਗਿਆ। ਇੰਨੀ ਜਿਹਾ ਗੱਲ ਨਾ ਟੁੱਟ, ਇੰਨੀ ਜਿਹਾ ਗੱਲ ਨਾ, ਜਿਸ ਦਾ ਭਰੋਸਾ ਵਜੇ ਹੈ ਖਤਰੇ ਚ ਹੈ ਕੋਈ ਤੋੜ ਕੇ ਰੱਖ ਸਕਦਾ, ਕੋਈ ਦੁੱਖ ਭਰੋਸੇ ਨੂੰ ਤੋੜ ਕੇ ਰੱਖ ਦੇ, ਕੋਈ ਲੈਕਚਰਾਰ, ਕੋਈ ਕਥਾਕਾਰ ਉਸ ਤੋਂ ਵਿਪਰੀਤ ਗੱਲ ਕਹਿ ਕੇ ਪਰਮਾਤਮਾ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ, ਗੁਰੂ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ। ਔਰ ਭਰੋਸੇ ਟੁੱਟਦੇ ਹੋਏ ਮੈਂ ਦੇਖੇ, ਇਹ ਵੀ ਮੈਂ ਅਰਜ਼ ਕਰਦੇ, ਉਹ ਆਪਣੇ ਆਪ ਨੂੰ ਖਤਰੇ ਚ ਸਮਝੇ। ਜਿੰਨੇ ਚਿਰ ਤੱਕ ਭਰੋਸਾ ਭਾਵਨਾ ਨਹੀਂ ਬਣਦਾ, ਭਗਤੀ ਨਹੀਂ ਬਣਦਾ, ਭਗਤ ਦਾ ਭਰੋਸਾ ਨਹੀਂ ਟੁੱਟਦਾ, ਭਗਤ ਤੇ ਭਗਵਾਨ ਦਾ ਰੂਪ ਹੋ ਜਾਂਦਾ, ਬੂੰਦ ਸਾਗਰ ਹੋ ਜਾਂਦੀ ਆ। ਹੁਣ ਜੋ ਹੈ ਉਹਦਾ ਭਰੋਸਾ ਟੁੱਟੇ ਉਹ ਤੇ ਆਪ ਪਰਮਾਤਮਾ ਵਰਗਾ ਹੋ ਗਿਆ। ਹਰ ਵਕਤ ਮਹਾਰਸ ਮਹਾਨੰਦ ਉਸਦੀ ਦੁਨੀਆ ਚ, ਉਹ ਗੀਤ ਦਾ ਰੂਪ ਹੋ ਗਿਆ, ਸੰਗੀਤ ਦਾ ਰੂਪ ਹੋ ਗਿਆ, ਆਨੰਦ ਦਾ ਰੂਪ ਹੋ ਗਿਆ, ਗਿਆਨ ਦਾ ਰੂਪ ਹੋ ਗਿਆ ਔਰ ਸਮਦ੍ਰਿਸ਼ਟ ਹੋ ਗਿਆ। ਹੁਣ ਜਿੱਥੇ ਤੱਕ ਉਹ ਵੇਖਦਾ ਹੈ ਪਰਮਾਤਮਾ ਨੂੰ ਵੇਖਦਾ ਹੈ, ਔਰ ਜਿੱਥੇ ਤੱਕ ਸੁਣਦਾ ਹੈ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਇਹ ਪ੍ਰਭੂ ਜਿਤਨੇ ਪੰਛੀ ਪਏ ਬੋਲਦੇ ਨੇ ਸਭ ਤੇਰੀ ਆਵਾਜ਼। ਹੁਣ ਤੇ ਮੈਨੂੰ ਇੰਝ ਲਿਖਦਾ ਹੈ ਇਹ ਵੀ ਤੈਨੂੰ ਹੀ ਜਪਦੇ ਪਏ ਨੇ, ਹੋਰ ਕੁਛ ਨਹੀਂ। ਇਹ ਸਾਰੀਆਂ ਆਵਾਜ਼ਾਂ ਹੇ ਪ੍ਰਭੂ ਇਹਦੇ ਚ ਵੀ ਤੂੰ ਹੈ, ਇਹ ਸਾਰੇ ਰੂਪ ਇਹਦੇ ਚ ਵੀ ਤੂੰ ਹੈ, ਇਹ ਅਵਸਥਾ ਬਣ ਜਾਂਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੈਂ ਸਮਦ੍ਰਿਸ਼ਟੀ ਤੁਹਾਡੇ ਸਾਹਮਣੇ ਰੱਖਾਂ ਤੇ ਸਮਾਪਤੀ ਕਰਨ ਸਮਾਂ ਹੋ ਗਿਆ। ਮਹਾਰਾਜ ਕਹਿੰਦੇ ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤੋ। ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਅਕਾਲ ਉਸਤਤ। ਹੇ ਪ੍ਰਭੂ ਕਿਧਰੇ ਤੇ ਤੂੰ ਬੜਾ ਸਾਵਧਾਨ ਸੁਚੇਤ ਹੈ, ਬੜਾ ਸਿਆਣਾ ਹੈ। ਕਤਹੋ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਤੂੰ ਆਪਣੀ ਚੇਤਨਾ ਨੂੰ ਚਾਰ ਕਹਿੰਦੇ ਨੇ, ਬੜੇ ਸੁੰਦਰ ਬੜੇ ਸੋਹਣੇ ਸੋਹਣੇ ਗੁਣਾਂ ਨਾਲ ਸੰਵਾਰਿਆ ਸ਼ਿੰਗਾਰਿਆ। ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ, ਕਿਧਰੇ ਤੂੰ ਬਿਲਕੁਲ ਮੂੜ ਅਚੇਤ, ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਹੈਰਾਨਗੀ ਹੈਰਾਨਗੀ। ਕਤਹੂੰ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ, ਕਹੂੰ ਮਹਾਦਾਨ ਹੋਏ ਕੇ ਮੰਗੇ ਉਹ ਧਨ ਦੇ ਤੋ। ਹੇ ਪ੍ਰਭੂ ਕਮਾਲ ਦੀ ਗੱਲ, ਕਿਧਰੇ ਤੂੰ ਮੰਗਤਾ ਬਣਿਆ ਹੈ, ਬਿਖਾਰੀ ਹੱਥ ਫੈਲਾਇਆ ਟੁਕੜਾ ਟੁਕੜਾ ਮੰਗਦਾ ਪਿਆ। ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਗੁਰੂ ਰਾਮ ਦਾ। ਹੇ ਚੋਜੀ ਪਾਤਸ਼ਾਹ, ਕਿਧਰੇ ਤੂੰ ਦਾਤਾ ਬਣਿਆ ਕਿਧਰੇ ਬਿਖਾਰੀ ਹੈ, ਸਭ ਤੇਰੇ ਹੀ ਚੋਜ ਨੇ। ਸਮਦ੍ਰਿਸ਼ਟੀ ਕਤਹੂੰ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ, ਕਹੂੰ ਮਹਾਦਾਨ ਹੋਏ ਕੇ ਮੰਗੇ ਧਨ ਦੇ ਤੋ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਚਿਤ ਲੇ ਤੋ। ਕਹੂੰ ਬੇਦ ਰੀਤ, ਕਹੂੰ ਤਾਂਸਮ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਇਹਨਾਂ ਸੈਕੜੇ ਸਵਈਆਂ ਵਿੱਚੋਂ ਦੋ ਚਾਰ ਮੈਂ ਤੁਹਾਡੇ ਸਾਹਮਣੇ ਰੱਖਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿਉਂਕਿ ਦਸਵੇਂ ਪਾਤਸ਼ਾਹ ਨੂੰ ਬਹੁਤ ਘੱਟ ਸਮਝਿਆ ਗਿਆ, ਬਹੁਤ ਘੱਟ ਪੜਿਆ ਗਿਆ, ਬਹੁਤ ਘੱਟ ਸੁਣਿਆ ਗਿਆ। ਇਸ ਵਾਸਤੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ। ਸਿੰਗਾਪੁਰ ਵਿੱਚ ਇੱਕ ਸੱਜਣ ਸਿੰਧੀ ਮੈਨੂੰ ਕਹਿਣ ਲੱਗਾ, ਗੁਰੂ ਨਾਨਕ ਬੜੇ ਮਿੱਠੇ ਗੁਰੂ ਹੈ, गुरु गोविंद सिंह गुरु तो हैं पर बड़े कड़वे हैं, बहुत कड़वे हैं, हमारा तालमेल नहीं बैठता। सिद्धे लोग मैं उन्होंने स्वभाव कह दिता, जितने कड़वे ना होंगे तो भारत हिंदू धर्म ते रहना ही नहीं सी, खत्म हो जाना सी। कवि संतोख सिंह जी कहते ने, छाए जाती एकता अनेकता बिलाए जाती, होवत कुचीलता कते बन कुरान के, पाप ही परपक जाते धर्म दशक जाते, बरन गरक जाते सहत विधान की, देवी देव देवरे संतोख सिंह दूर होते, रीत मित्र जाति कथा वेदन पुराण की, श्री गुरु ग्रंथ गोविंद सिंह पावन परम सूर, मूर्त न होती जो पे करना निधान की। ऐसी बख्शिश भरी मूर्ति ना होती, गीता पुराण वेद खत्म हो जाने सन, केवल कुरान रहनी सी। जनेऊ तिलक मंदिर ठाकर द्वारे खत्म हो जाने सन, एक कोई मस्जिद रहनी सी। इति धन गुरु गोविंद सिंह जी की करामात, उन्हां दी मेहरबानी, उन्हां दी कुर्बानी, उन्हां दी तपस्या, उन्हां दी देन। धन गुरु गोविंद सिंह जी महाराज की समदृष्टि नूं नहीं देखिया गया, क्योंकि असी सुनाया नहीं, असी समझाया नहीं। साहिब कहिंदे कहूं जच्छ गंधर्व उरग कहूं विद्या दल, कहूं भय किनर पिसाच कहूं प्रेत हो। हे प्रभु, किधरे तू महाकविए, किधरे तू महासंगीतकार, बहुत बड़ा संगीतकार। वही गल जो गुरु नानक कहते गुरु गोविंद सिंह, पर हे प्रभु किधरे तू भूत प्रेत है, पिशाच है, शरीर ही तेरे कोल नहीं, रूह भटकती पई। कहू जच गंधर्व उरग कहू बिदयादर, कहू भय किनर पिशाच कहू प्रेत हो, कहूं होए के हिंदुआ गायत्री को गुप्त जप्यो, कहूं होए के तुरका पुकारे बांग देत हो। हे प्रभु किधरे तू हिंदू है, तू ही है और कोई नहीं है, तू ही है। गुफा दिच बैठ के गायत्री दे मंत्रां दा जप्या करदा है, पर हे प्रभु किधरे तू मुल्ला है, तुरक है, मुरारे ती चढ़ के बांग पिया देना। गुफा देच बैठ के मंत्रां दा जप करन वाले हे प्रभु तू ही है, मुनारे ते चढ़ के बांग देन वाले हे प्रभु तू ही है। कहूं को बकाव होए पुराण को, पढ़त मत कत हूं कुरान को, निदान जान लेत हो, कहूं बेदरीत कहूं तांसं विपरीत, कहूं त्रिगुण अतीत कहूं सरगुण समेत हो। हे प्रभु मैं देखदा किधरे तू पुराणा दा पंडित है, बड़ा ज्ञानी है, बड़ा ज्ञाता है, पर किधरे तू कुरान दा हाफिज है, तू ही है और कुछ नहीं, तू ही है। इना सवैयां दी लड़ीवार जे मैं व्याख्या कीती, समा अपने ढंग नाल चला जांदा है। एक सवैया होर रखदे हां थोड़े सामने, कवित कहूं गीत के गवैया, द्वापर दे चली गई बिरती धन गुरु गोविंद सिंह। कहूं गीत के गवैया, कहूं बेन के बजैया, हे प्रभु किधरे तू मधुर गीत गाना है, ते मुरली बजाना, बांसुरी बजाना, धन गुरु गोविंद सिंह। कहूं गीत के गवैया, कहूं बेन के बजैया, कहूं नृत्य के नचैया, कहूं नर को आकार, किधरे आकार तेरा पुरुष दा बड़ा सोना, नृत्यकार है, बांसुरी बजा रहे हैं, गीत गा रहे हैं, नृत्य कर रहे हैं। कहूं वेद बानी, कहूं कोक की कहानी, कहूं राजा कहूं रानी, कहूं नार के प्रकार, पर हे प्रभु किधरे तू नारी दी तरह, नर दी तरह नहीं है, स्त्री दी तरह, पुरुष दी तरह नहीं है। किधरे वेद बानी विद्या नाल भरी हुई, ज्ञान नाल भरे हुए ग्रंथां दीआं कहानियां तू कर रहे हैं, पर किधरे कोक की कहानी। आपदी ज्ञातली अर्ज करा, कोका पंडित ने कामसूत्र एक ग्रंथ लिखे है, उस वक्त दे कुछ नैतिक पुरुषा ने, सियाने पुरुषा ने कहा सी ये तू की लिख रहे हैं, तू ऋषि है, तू संत है, काम ते लिख रहे हैं। उन्हें आख्या जे क्रोध ते लिखिया जा सकता है, ते बोलिया भी जा सकता है, ਹੰਕਾਰ ਤੇ ਲਿਖਿਆ ਜਾ ਸਕਦਾ ਤੇ ਬੋਲਿਆ ਵੀ ਜਾ ਸਕਦਾ, ਲੋਭ ਤੇ ਲਿਖਿਆ ਜਾ ਸਕਦਾ ਤੇ ਬੋਲਿਆ ਵੀ ਜਾ ਸਕਦਾ, ਮੋਹ ਤੇ ਲਿਖਿਆ ਵੀ ਜਾ ਸਕਦਾ ਤੇ ਬੋਲਿਆ ਜਾ ਸਕਦਾ, ਕਾਮ ਤੇ ਕਿਉਂ ਨਹੀਂ ਲਿਖਿਆ ਜਾ ਸਕਦਾ ਤੇ ਕਿਉਂ ਨਹੀਂ ਬੋਲਿਆ ਜਾ ਸਕਦਾ, ਇਹ ਉਹਦੀ ਦਲੀਲ ਸੀ। ਆਖਿਰ ਜਦ ਵੀ ਕਿਧਰੇ ਮਨੁੱਖ ਗਿਰਦਾ ਤੇ ਉਹਨਾਂ ਪੰਜਾਂ ਕਰਕੇ ਹੀ ਗਿਰਦਾ, ਔਰ ਜਿਸ ਕਰਕੇ ਜ਼ਿਆਦਾ ਗਿਰਦਾ ਅਧਿਕ ਗਿਰਦਾ ਉਹਦੀ ਜਾਣਕਾਰੀ ਮਨੁੱਖ ਨੂੰ ਹੋਣੀ ਚਾਹੀਦੀ, ਹੋਣੀ ਚਾਹੀਦੀ। ਉਹਨੇ ਇਤਨਾ ਵੱਡਾ ਗ੍ਰੰਥ ਲਿਖਿਆ ਕਾਮ ਸੂਤਰ, ਹੁਣ ਆਪ ਸੁਣ ਕੇ ਹੈਰਾਨ ਹੋਵੋਗੇ, ਉਸਦੇ ਜਿਹੜੇ ਕੁਛ ਪਹਿਲੂ ਦਸਮ ਗ੍ਰੰਥ ਵਿੱਚ ਮਿਲਦੇ ਨੇ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ 24 ਅਵਤਾਰਾਂ ਦੀ ਜੋ ਮੈਂ ਕਥਾ ਲਿਖੀ ਹੈ, ਮੈਂ ਅਨੁਵਾਦ ਕੀਤਾ ਹੈ, ਟੀਕਾ ਕੀਤਾ ਹੈ, ਇਹ ਮੇਰੇ ਆਪਣੇ ਖਿਆਲ ਨਹੀਂ। ਦਸਮ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ, ਅਵਰ ਵਾਸਨਾ ਨਾ ਹੈ ਪ੍ਰਭ ਧਰਮ ਯੁੱਧ ਕੇ ਚਾਹੇ, ਮੇਰੀ ਕੋਈ ਵਾਸਨਾ ਨਹੀਂ, ਬਸ ਮੈਂ ਤੇ ਧਰਮ ਦਾ ਯੁੱਧ ਕਰਨ ਵਾਲਾ, ਪ੍ਰਭੂ ਨਾਲ ਜੁੜਨ ਤੇ ਜੋੜਨ ਵਾਲਾ, ਪਰ ਮੈਂ ਪ੍ਰਾਚੀਨ ਧਰਮ ਗ੍ਰੰਥਾਂ ਦਾ ਇਹ ਟੀਕਾ ਕੀਤਾ ਹੈ, ਅਨੁਵਾਦ ਕੀਤਾ ਹੈ, ਤਾਂ ਕਿ ਮੇਰੇ ਖਾਲਸੇ ਨੂੰ, ਜਗਤ ਨੂੰ ਪੁਰਾਣੇ ਧਰਮ ਦਾ, ਪੁਰਾਣੇ ਸਮਾਜ ਦਾ, ਪੁਰਾਣੇ ਲੋਕਾਚਾਰ ਦਾ ਪਤਾ ਹੋਵੇ, ਗਿਆਨ ਹੋਵੇ। ਸਹਿਨ ਸਰਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੇ ਘਰਾਇਆ, ਇੱਕ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਮਾ। ਇਹ ਪਰਸ ਰਾਮ ਕੌਣ ਸੀ, ਇੰਦਰ ਕੌਣ ਸੀ, ਇਹ ਜਨਮੇਜਾ ਕੌਣ ਸੀ, ਅਜੇ ਸਰੋਵੇ ਬਿਖਿਆ ਖਾਏ, ਐਸੀ ਦਰਗੇ ਮਿਲੇ ਸਜਾਏ, ਇਹ ਸਾਰੇ ਕੌਣ ਸਨ। ਇੱਥੇ ਪੁਰਾਣ ਪੜ੍ਹਨੇ ਪੈਣਗੇ, ਪੁਰਾਣਕ ਪ੍ਰਸੰਗ ਪੜ੍ਹਨੇ ਪੈਣਗੇ, ਜਾਣਨਾ ਪਏਗਾ। ਬਹੁਤ ਕੱਚੇ ਦਿਲ ਦਿਮਾਗ ਦੇ ਬੰਦੇ ਸਿੱਖ ਜਗਤ ਵਿੱਚ ਆਪਣੇ ਆਪ ਨੂੰ ਰਹਿਬਰ ਮੰਨਣ ਲੱਗ ਪਏ ਨੇ, ਉਹਦੇ ਨਾਲ ਸਿੱਖ ਧਰਮ ਸੰਕੀਰਣ ਹੋ ਕੇ ਰਹਿ ਗਏ, ਜਦਕਿ ਇਸ ਤੋਂ ਵੱਡਾ ਹੋਰ ਕੋਈ ਵਿਸ਼ਾਲ ਧਰਮ ਨਹੀਂ ਸੀ। ਇਹਦਾ ਸਬੂਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਰੇ ਭਗਤ ਤੇ ਬੈਠੇ ਨੇ, ਬਾਂਗ ਦੇਣ ਵਾਲਾ ਵੀ ਬੈਠਾ ਹੈ ਤੇ ਮੁਰਲੀ ਦੀ ਤਾਨ ਛੇੜਨ ਵਾਲਾ ਵੀ ਬੈਠਾ ਹੈ, ਸਭ ਕੁਛ ਮੌਜੂਦ ਹੈ। ਖੈਰ ਮੈਂ ਲਮਕਾਵਾਂ ਨਾ, ਸਤਿਗੁਰ ਕਹਿੰਦੇ ਨੇ ਮੇਰੇ ਖਿਆਲ ਨਹੀਂ ਨੇ, ਮੈਂ ਟੀਕਾ ਕੀਤਾ, ਅਨੁਵਾਦ ਕੀਤਾ। ਕਿਉਂ? ਬ੍ਰਾਹਮਣ ਸਿਰਫ ਬ੍ਰਾਹਮਣ ਨੂੰ ਪੜਾਉਂਦਾ ਸੀ, ਸ਼ੂਦਰ ਨੂੰ ਨਹੀਂ। ਤੇ ਬ੍ਰਾਹਮਣ ਜਿਹੜੀ ਵਿਦਿਆ ਪੜਾਉਂਦਾ ਸੀ, ਸੰਸਕ੍ਰਿਤ ਸੀ ਬੜੀ ਬੇਖਮ, ਉਹ ਹੁਣ ਲੋਕ ਭਾਸ਼ਾ ਨਹੀਂ ਰਹਿ ਗਈ ਸੀ, ਕਿਸੇ ਵਕਤ ਸੀ, ਕਿਸੇ ਵਕਤ ਸਾਰੀ ਸੰਸਕ੍ਰਿਤ ਬੋਲਦੇ ਸਨ। ਸਮਾਂ ਦੇ ਨਾਲ ਭਾਸ਼ਾਵਾਂ ਬਦਲਦੀਆਂ, ਅੱਜ ਪੰਜਾਬੀ ਦਾ ਰੂਪ ਵੀ ਨਹੀਂ ਰਹਿ ਗਿਆ, ਪੰਜਾਬੀ ਦੇ ਚ ਬਹੁਤ ਸਾਰੇ ਅਲਫਾਜ਼ ਹੋਰ ਦੇ ਹੋਰ ਆ ਗਏ, ਇਹ ਵੀ ਮਹਿਰਜ ਕਰਦੇ। ਲਹਿੰਦੀ ਪੰਜਾਬੀ, ਚੜ੍ਹਦੀ ਪੰਜਾਬੀ ਅਲੱਗ ਅਲੱਗ ਹੈ। ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਦੇ ਨੇ, ਸਾਡੀ ਪੰਜਾਬੀ ਨਾਲੋਂ ਭਿੰਨ ਹੋ ਗਈ, ਬਿਲਕੁਲ ਭਿੰਨ ਹੋ ਗਈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਸ਼੍ਰੋਮਣੀ ਕਮੇਟੀ ਨੇ ਇੱਕ ਦਫ਼ਾ ਦਾਸ ਦੀ ਸੇਵਾ ਲਈ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਤੇ, ਵੀ ਉੱਥੋਂ ਦੀ ਮੰਗ ਆਈ ਹੈ, ਟੀਵੀ ਤੇ ਪ੍ਰੋਗਰਾਮ ਜਾਣਾ ਹੈ ਪਰ ਉਰਦੂ ਵਿੱਚ ਕਥਾ ਕਰਨੀ ਹੈ, ਲੈਕਚਰ ਦੇਣਾ, ਵੀ ਤੁਸੀਂ ਤਿੰਨੇ ਦਿਨ ਗੁਰਦੁਆਰੇ ਚ ਉਰਦੂ ਚ ਬੋਲਣਾ, ਠੀਕ। ਔਰ ਉਹ ਸੇਵਾ ਮੈਂ ਖੁਸ਼ੀ ਨਾਲ ਕਬੂਲ ਕੀਤੀ, ਮੈਂ ਕਿਹਾ ਬੜੇ ਦਿਨਾਂ ਬਾਅਦ ਸਤਿਗੁਰੂ ਦੇ ਉਸ ਪਾਵਨ ਅਸਥਾਨ ਦੇ ਦਰਸ਼ਨ ਨਸੀਬ ਹੋਣਗੇ। ਬੜਾ ਭਾਰੀ ਇਕੱਠ, ਰਾਏ ਬੁਲਾਰ ਦੀ ਜਿਹੜੀ ਸੰਤਾਨ ਭੱਟੀ ਖਾਨਦਾਨ, ਉਹ ਵੀ ਸਾਰੇ ਬੈਠੇ ਸਨ। ਰਾਤ ਨੂੰ ਵੀ ਦਾਸ ਹਾਜ਼ਰੀ ਭਰਦਾ ਹੁੰਦਾ ਸੀ, ਉਹ ਜਿਹੜੀ ਭੱਟੀ ਖਾਨਦਾਨ ਹੈ ਰਾਏ ਬੁਲਾਰ ਦੀ, ਹੋਰ ਸਾਰੇ, ਉਹ ਕਹਿਣ ਲੱਗੇ ਰਾਤ ਨੂੰ ਤੁਸੀਂ ਪੰਜਾਬੀ ਚ ਹੀ ਬੋਲੇ, ਚੰਗਾ। ਰਾਤ ਨੂੰ ਮੈਂ ਪੰਜਾਬੀ ਚ ਬੋਲਿਆ, ਮੇਰੇ ਕਮਰੇ ਚੋਂ ਮੁਸਲਮਾਨ ਵੀਰ ਆ ਗਿਆ, ਵੀ ਅਸੀਂ ਤੇ ਤੁਹਾਨੂੰ ਹੱਥ ਜੋੜ ਕੇ ਆਖਿਆ ਸੀ, ਅਰਜ਼ੋਈ ਕੀਤੀ ਸੀ ਪੰਜਾਬੀ ਚ ਬੋਲੋ, ਤੁਸੀਂ ਪੰਜਾਬੀ ਚ ਨਹੀਂ ਬੋਲੇ। ਮੈਂ ਕਹਿੰਦਾ ਮੈਂ ਪੰਜਾਬੀ ਚ ਬੋਲਿਆ, ਕਹਿੰਦੇ ਇਹ ਕਿਹੜੀ ਪੰਜਾਬੀ ਹੈ, ਬੋਲ ਲੈਂਦੀ ਪੰਜਾਬੀ, ਬੋਲਦੇ ਇਹ ਕਿਹੜੀ ਪੰਜਾਬੀ, ਕਹਿੰਦੇ ਸਾਡੇ ਪੱਲੇ ਤੇ ਨਹੀਂ ਕੁਛ ਪਿਆ। ਮੈਂ ਕਿਹਾ ਠੀਕ ਹੈ, ਫਿਰ ਮੈਂ ਉਰਦੂ ਚ ਹੀ ਬੋਲਾਂਗਾ, ਉਰਦੂ ਤੇ ਤੁਸੀਂ ਸਮਝ ਲੈਂਦੇ, ਲਹਿੰਦੀ ਪੰਜਾਬੀ, ਭਾਵੇਂ ਲਹਿੰਦੀ ਪੰਜਾਬੀ ਮੈਂ ਬੋਲ ਸਕਦਾ, ਉਸੇ ਇਲਾਕੇ ਚੋਂ ਆਇਆ, ਪਰ ਹੁਣ ਆਇਆ 51 ਸਾਲ ਹੋ ਗਏ, ਲੜਖੜਾ ਸਕਦਾ ਸੀ, ਮੈਂ ਇਸ ਕਰਕੇ ਨਹੀਂ ਬੋਲਿਆ, ਮੈਂ ਕਿਧਰ ਲਫ਼ਜ਼ਾਂ ਦਾ ਬੇਲਫ਼ਜ਼ ਮੈਂ ਕਰ ਸਕਦਾ, अशुद्धि हो सकती है। तो हुण जिहड़ी पंजाबी मैं इसे च बोले बोलियां ते बदल दियां भाषावां बदल दियां ने। संस्कृत लोक भाषा नहीं रही थी, धन गुरु गोबिंद सिंह जी महाराज ने लोक भाषा दे ब्रिज भाषा दे हिंदी दे अनुवाद किया उन्हां सारिआं दा। सिख जगत दे बिखाद खड़ा हो गया, यह गुरु गोबिंद सिंह दे बोल नहीं हो सकते। हुण कौन दसे, कोका पंडित ठीक कहिंदा है जे क्रोध दे उतार चढ़ाव नूं बयान किया जा सकता है, किधरे किधरे क्रोध मनुख नूं पशु बना देंदा है, पागल कर देंदा है। जे लोभ दे उत्ते व्याख्या कीती जा सकदी है ते साहिब कहिंदे ने लोभ ते मनुख नूं कूकर जैसा बना देंदा है, कुत्ते जैसा बना देंदा है। ज्यों कूकर हर काया तावे दै दिस जाए, लोभी जंत न जाने पाखा बख सब खाए। भयो लोभ संग होरा, लोभ मनुख नूं हलकाया कुत्ता बना देंदा है, हलका कुत्ता अपने मालक नूं वी वड्डण लग पैंदा है, पागल कुत्ता। लोभ ते पागल करके रख देंदा है, सीमा तो वधे होया लोभ मनुख किसे नूं वी धोखा दे सकदा है। सीमा तो वधे होया हंकार मनुख नूं जालम बना के रख देंदा है, और सीमा तो वधे होया काम मनुख नूं भ्रष्ट करके दुराचारी बना देंदा है। अगर पुरुष है तो व्यभिचारी हो जाएगा, अगर स्त्री है तो गनका हो जाएगी, वैश्या हो जाएगी, गुस्ताखी मत। इसका खुलासा किया, इसकी व्याख्या की धन गुरु गोबिंद सिंह जी महाराज अकाल उस्तद फरमान करते ने, हे प्रभु कहूं गीत के गवैया, कहूं बेन के बजैया, कहूं नृत के नचैया, कहूं नरको आकारो, कहूं वेद बानी किधरे ते तू वेदां दा पाठ पिया करदा, ज्ञान दे धर्म ग्रंथ पिया पढ़दा, कहूं कोक की कहानी किधरे कोक शास्त्र पिया पढ़दा, कामसूत्र पिया पढ़दा, कामसूत्र दी विचार चल रही है, किधरे राम दे गीत ते किधरे काम दे गीत, पर तू ही है ए प्रभु तू ही। कहूं बेदबानी, कहूं कोक की कहानी, कहूं राजा कहूं रानी, कहूं नार के प्रकार हो, कहूं बेन के बजैया, कहूं धेन के चरैया, किधरे गौआं पे आचारदा है। श्री कृष्ण दी तरफ इशारा, द्वापर दे सतगुरां दी सुरत चली गई। कहूं बेन के बजैया, कहूं धेन के चरैया, कहूं लाखन लवैया, कहूं सुंदर कुमार हो, शुद्धता की शान हो, के संतन के प्राण हो, के दाता महादान हो, निर्दोखी निरंकार हो। ए प्रभु निरंकार तेरे इतने रूप, इतने रूप। हुण इस सवैये मैं थानू सुणांदा जावां ते मैं सारी रात लंघ जाएगी, मुख्तसर मैं अर्ज करां समाप्ति करां। इस सारे रूप कलगीधर पातशाह बयान कर देना, अज तक ते आखिया गया है परमात्मा प्रकाश रूप है, प्रकाश रूप है, पर जाप साहब विच महाराज कहिंदे नमो अंधकारे नमो तेज तेजे, हे प्रकाश दे रूप परमात्मा तेनों नमस्कार करदा, पर अंधेरा भी तेरी शक्ति तो बिना नहीं हो सकता, मैं इसनों भी मत्था टेकदा, नमस्कार। इतनी समदृष्टि। जद भी किसी का सुनिया होया भरोसा बनता है तो भरोसा भावना बन जाता है, भक्ति बन जाता है, उस समदृष्ट हो जाता है, चाहे वह हिंदू हो चाहे मुस्लिम हो चाहे सिख हो, समदृष्ट हो जाएगा। ब्रह्म ज्ञानी उदी दृष्टि समदृष्ट हो जाती है, ब्रह्म ज्ञानी सदा समदृष्ट, ब्रह्म ज्ञानी की अमृत दृष्ट, वो वास्तविक समदृष्ट हो जाता है, सारियां नूं इक्को जिहा सम बराबर बराबर करके देखण लग पैंदा है। इसे तरीके नाल एक मुस्लिम फकीर अमीर खुसरो इंज बयान कर देता है, बेखुदी में हम तो तेरा दर समझ कर झुक गए, अब खुदा जाने वो काबा था या बुतखाना। ए प्रभु हुणे तू आप फैसला करो, मंदिर सी के मस्जिद सी, तेरे गीत हो रहे सन, तेरी गल हो रही सी, मेरा सिर झुक गया, मैं मत्था टेक दिता, मैं सजदा कर दिता। बेखुदी में हम तो तेरा दर समझ कर झुक गए, अब खुदा जाने वो काबा था या बुतखाना। ये ऋषियां नालों घट गल नहीं है, ब्रह्म ज्ञान दी शिखरता नूं छूंदी है। पर धन गुरु नानक देव जी महाराज कहिंदे ने अक्सर भरोसा डोल जांदा है, इस वास्ते अरदास है डोलन ते राखो प्रभु नानक दे कर हथ अवल ते कोई विरला ही सुनदा है सरोता सुनना ते सुनिया होया अगर वाकई मन ने मन लिया सुनिए मनिए नहीं ते की सुनिया मनिया नहीं ते की सुनिया। मैं एक दफा फिर दोहरावा खादा होया भोजन जो शरीर दे विच रह जांदा है ओही खून बनदा है। सुनिया होया गुरु दा वचन जो मन मन लैंदा है ओही मन दा हिस्सा बनदा वरना नहीं बनदा नहीं बनदा वो भरोसा बन जाता है विश्वास बन जाता है। पर मनुख खतरे च होगा भरोसा डोल सकता है विश्वास डोल सकता है। सुनदा रहा मनदा रहा ते भरोसा वद्दा गया वद्दा गया अगर ये भावना बन गया भक्ति बन गया हुण इहदे शरीर दे टुकड़े टुकड़े ते हो सकते ने तो भरोसा नहीं डोलेगा। जो कुछ सरवण कीता है धन गुरु ग्रंथ साहिब जी महाराज के चरणों च अरदास बिने है सतगुरु थोड़ा सुने आया मनन तक पहुंचावे मनना दृढ़ भरोसा बन जाए विश्वास बन जाए ते विश्वास भक्ति बन जाए भावना बन जाए। सुनिए मनिए मन कीता भाव अंतरगत तीरथ मल्लाओ यही अंदर दा तीरथ है सारे पापा नु धोल देने माघ पुनीत भई तीरथ अंदर जाने यही अंदर दा तीरथ है सारे दुख मिट जाने सारे पाप मिट जाने। साहिब इस तरह दी निर्मलता पवित्रता ते आनंद आप जी दी झोली च पावन। वाहेगुरु जी का खालसा।
1: You're listening to KRPI 1550 Radio Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਜੋ ਕੈਨੇਡਾ ਦਾ ਪ੍ਰੋਡਕਟ ਹੈ ਲਵੋ 2.99 ਦਾ ਬੈਗ। ਬੀਸੀ ਰੈਡ ਔਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸਗਿਵਿੰਗ।
3: फैमिली केयर फार्मेसी
4: पूरे बीसी विच होम्योपैथिक दवाइयां च नंबर 1।
3: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
4: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
3: हुन मोबिलिटी एड रेंट जां बाय भी कर सकदे हो।
4: फ्री ब्लिस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
5: 3 लोकेशंस टू सर्व यू सरी डेल्टा एंड वाइट रॉक।
3: जां कॉल किरण एट 604-581-1900।
6: जिंदगी दे हिसाब किताब वांग बिजनेस दा हिसाब किताब भी बहुत औखा है। पहला मेनू भी यही लगदा सी पर जदों मेनू बाद अकाउंटिंग दे जसवीर सिंह बाद होरां बारे पता लगा ओदो तो मैं टेंशन फ्री हो गया। जिन्हां नूं है 30 साल तो भी वध दा तजुर्बा। टैक्स पेपर फिल करने होन बुककीपिंग होवे या किसी भी तरह दा फॉर्म भरवाना होवे तां अज ही संपर्क करो बाद अकाउंटिंग दे जसवीर सिंह बाद होरां नूं। कॉल 604-325-8370 604-325-8370।
7: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 14.98 ਦਾ, ਅਤੇ ਭਿੰਡੀ ਲਵੋ 1.99 ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸ ਗਿਵਿੰਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸਗਿਵਿੰਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
6: ਗੁਰਬਾਣੀ ਵਿਚਾਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਬਲੂਬੇਰੀ ਦੇ ਉਤਪਾਦਕ ਅਤੇ ਪ੍ਰੋਸੈਸਰ ਲਾਲੀ ਫਾਰਮਸ, ਸਵਰਗਵਾਸੀ ਰਜਿੰਦਰ ਸਿੰਘ ਲਾਲੀ ਜੀ ਦੀ ਪਵਿੱਤਰ ਯਾਦ ਵਿੱਚ। ਇਸ ਪਵਿੱਤਰ ਸੇਵਾ ਵਿੱਚ ਸਹਿਯੋਗ ਦੇਣ ਲਈ ਅਸੀਂ ਲਾਲੀ ਫਾਰਮਸ ਦੇ ਦਿਲੋਂ ਧੰਨਵਾਦੀ ਹਾਂ। 1550 ਤੇ ਗੁਰਬਾਣੀ ਵਿਚਾਰ ਤੁਹਾਡੇ ਤੱਕ ਪਹੁੰਚਾਉਣ ਦੀ ਸੇਵਾ ਕਰ ਰਹੇ ਹਨ ਫ੍ਰੇਜ਼ਰ ਵਿਊ ਸੀਡਰ, ਮਾਤਾ ਨਸੀਬ ਕੌਰ ਜੀ ਦੀ ਪਵਿੱਤਰ ਯਾਦ ਵਿੱਚ। ਇਸ ਨੇਕ ਸੇਵਾ ਲਈ ਅਸੀਂ ਫ੍ਰੇਜ਼ਰ ਵਿਊ ਸੀਡਰ ਦੇ ਦਿਲੋਂ ਧੰਨਵਾਦੀ ਹਾਂ।

0: ਕਹਿੰਦੇ ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ। ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ। ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ, ਮਹਾਰਾਜ ਦੀ ਨੀਂਦ ਖਰਾਬ ਹੋਏਗੀ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧਦਿਆਂ ਵਧਦਿਆਂ ਥੋੜੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤੇ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ, ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣੇ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ, ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ, ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ, ਜਦੋਂ ਅੱਗ ਬਲ ਰਹੀ ਸੀ ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ? ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ? ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ। ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨੀ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਾਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵਈ।
0: ਕਹਿੰਦੇ, ਹੇ ਮੈਂ ਤਾਂ ਕਲਿਆਣ ਦਾਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ। BC ਰੈੱਡ, ਔਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸਗਿਵਿੰਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਗੁਰਬਾਣੀ ਵਿਚਾਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਬਲੂਬੇਰੀ ਦੇ ਉਤਪਾਦਕ ਅਤੇ ਪ੍ਰੋਸੈਸਰ ਲਾਲੀ ਫਾਰਮਸ, ਸਵਰਗਵਾਸੀ ਰਜਿੰਦਰ ਸਿੰਘ ਲਾਲੀ ਜੀ ਦੀ ਪਵਿੱਤਰ ਯਾਦ ਵਿੱਚ। ਇਸ ਪਵਿੱਤਰ ਸੇਵਾ ਵਿੱਚ ਸਹਿਯੋਗ ਦੇਣ ਲਈ ਅਸੀਂ ਲਾਲੀ ਫਾਰਮਸ ਦੇ ਦਿਲੋਂ ਧੰਨਵਾਦੀ ਹਾਂ। 1550 ਤੇ ਗੁਰਬਾਣੀ ਵਿਚਾਰ ਤੁਹਾਡੇ ਤੱਕ ਪਹੁੰਚਾਉਣ ਦੀ ਸੇਵਾ ਕਰ ਰਹੇ ਹਨ ਫ੍ਰੇਜ਼ਰ ਵਿਊ ਸੀਡਰ, ਮਾਤਾ ਨਸੀਬ ਕੌਰ ਜੀ ਦੀ ਪਵਿੱਤਰ ਯਾਦ ਵਿੱਚ। ਇਸ ਨੇਕ ਸੇਵਾ ਲਈ ਅਸੀਂ ਫ੍ਰੇਜ਼ਰ ਵਿਊ ਸੀਡਰ ਦੇ ਦਿਲੋਂ ਧੰਨਵਾਦੀ ਹਾਂ।
6: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.
7: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ ਨੇ। 6ਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਔਰ 1 ਬੇਟੀ ਹੈ। ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉੱਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਹੈ ਆ ਗੁਰਬਿਲਾਸ ਪਾਤਸ਼ਾਹ 6ਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ। ਉਸ ਵਕਤ ਜਿਹੜੇ ਸ਼ਬਦ ਕਹਿ ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਚ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਾਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ, ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹੇ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆਂ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸਰਦਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ, ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ, ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨੌ ਨਿਧਾਂ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ। ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘੇ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ। ਧਾਏ ਦਾ ਅਰਥ ਆਪਾਂ ਸਮਝਦੇ ਹਾਂ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ, ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ, ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਇ। ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ ਆ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨਕ ਹੈ ਜਿਹਨੂੰ ਆਪਾਂ ਪਟਨਾ ਸਾਹਿਬ ਢਾਕਾ ਅਸਾਮ ਦਾ ਜ਼ਿਕਰ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਡੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨੇ ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ, ਜ਼ਿਆਦਾ ਉੱਚਾ ਨਹੀਂ ਸਨ ਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ।
8: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 14.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਥੈਂਕਸਗਿਵਿੰਗ।
9: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 6043258370
10: ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
11: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
12: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
11: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
12: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
11: 604-351-5111 ਤੇ ਕਾਲ ਕਰੋ। 6043515111 ਗੁਰਦਿਆਲ ਸਿੰਘ ਬਾਦ।
8: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 8 ਅਕਤੂਬਰ ਤੋਂ 14 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ। ਫਰੂਟੀ ਕਹਿਣਾ ਵਿਸ਼ਿਸ ਯੂ ਹੈਪੀ ਥੈਂਕਸ ਗਿਵਿੰਗ।
13: ਫੈਮਿਲੀ ਕੇਅਰ ਫਾਰਮੇਸੀ
14: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
13: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
14: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
13: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
14: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
13: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.
7: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ 3 ਸ਼ਬਦ ਨੇ, ਚਲੋ ਸੱਜਣ ਕਈ 4 ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਤੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ? ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਣ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਉਹ ਸਭ ਤੋਂ ਪਹਿਲਾਂ ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨੀ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ ਕਰਦੇ, ਕਹਿਣਗੇ ਫੜ ਇਹਨੂੰ ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ। ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿਣਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ। ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ ਕਾਮਿਆਂ ਦੀ ਬੜੀ ਲੋੜ ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ। ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਦੇਖੋ। ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨੀ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤਿ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ। ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ? ਯਕੀਨ ਬੜੀ ਵੱਡੀ ਚੀਜ਼ ਹੈ।